सतनाम श्री वाहिगुरु साहिब जी। अमृत बाणी हर हर तेरी, सुन सुन हुआ परम गत मेरी। जलन बुझी शीतल हुए मनुआ, सतगुर का दर्शन पाए जियो। बाणी गुरु गुरु है बाणी, बिच बाणी अमृत सारे। गुरबाणी कह सेवक जन मान, प्रतख गुरु निस्तारे। गौड़ी सुखमनी महला पंजवा, श्लोक एक ओंकार सतगुर प्रसाद। आद गुरे नमः, जुगाद गुरे नमः, सतगुरे नमः, श्री गुरुदेवे नमः। अष्टपदी सिमरो सिमर सिमर सुख पावो, काल कलेस तन माहि मिटावो। सिमरो जास विसुंबर एक, नाम जपते अगनते अनेक। भेद प्राण सिमर सुदाखर, किन्ने नाम नाम एक अखर। किनका एक जिस जीव सावै, ताकि महिमा गनी ना आवै। कांखी एक दर्श तुहारो, नानक उन संग मोहे उधारो। सुख मनी सुख अमृत प्रभ नाम, भगत जना का मन बिश्राम रहाओ। प्रभ का सिमरन गर्भ न बसा, प्रभ का सिमरन दुख जम नसा। प्रभ का सिमरन काल पर हरा, प्रभ का सिमरन दुश्मन डरा। प्रभ सिमरत कछ बिघन न लागा, प्रभ का सिमरन अनदिन जागा। प्रभ का सिमरन भव न व्यापा, प्रभ का सिमरन दुख न संतापा। प्रभ का सिमरन साधका सांग, सरबन दान नानक हर रंग। प्रभ का सिमरन रिद सिद्ध नौ निद, प्रभ का सिमरन ज्ञान ध्यान तत् बुद्ध। प्रभ का सिमरन जपता पूजा, प्रभ का सिमरन बिनस दूजा। प्रभ का सिमरन तीर्थ सनानी, प्रभ का सिमरन दरगाह मानी। प्रभ का सिमरन हुए सुपला, प्रभ का सिमरन सो फल फला। से सिमरज ने आप सिमराए, नानक ता कहला गो पाए। प्रभ का सिमरन सब ते ऊंचा, प्रभ का सिमरन उदरे मूचा। प्रभ का सिमरन तृष्णा बुझा, प्रभ का सिमरन सबके सुजा। प्रभ का सिमरन नाहि जम त्रासा, प्रभ का सिमरन पूरन आसा। प्रभ का सिमरन मन की मल जाए, अमृत नाम हृदय माहि समाए। प्रभ जी वसै साध की रसना, नानक जन का दर्शन दसना। प्रभ को सिमरै से तनवंते, प्रभ को सिमरै से पतवंते। प्रभ को सिमरै से जन प्रवान, प्रभ को सिमरै से पुरख प्रधान। प्रभ को सिमरै से बेमोहताजे, प्रभ को सिमरै से सर्व के राजे। प्रभ को सिमरै से सुखवासी, प्रभ को सिमरै सदा अविनाशी। सिमरन ते लागे जिने आप दयाला, नानक जन की मंगर वाला। प्रभ को सिमरै से परोपकारी, प्रभ को सिमरै तन सद बलिहारी। प्रभ को सिमरै से मुख सुहावे, प्रभ को सिमरै तन सुख बिहावे। प्रभ को सिमरै तन आत्म जीता, प्रभ को सिमरै तन निर्मल रीता। प्रभ को सिमरै तन आनंद कनेरे, प्रभ को सिमरै बसा हर नेरे। संत कृपा ते अनदिन जाग, नानक सिमरन पूरा भाग। प्रभ का सिमरन कार्ज पूरे, प्रभ का सिमरन कबू ना झूरे। प्रभ का सिमरन हर गुण बानी, प्रभ का सिमरन सहज समानी। प्रभ का सिमरन निश्चल आसन, प्रभ का सिमरन कमल विगासन। प्रभ का सिमरन अनहद चुनकार, सुख प्रभ सिमरन का अंत ना पार। सिमरै सहजन जन को प्रमेय, नानक तिन जन सरनी पया। हर सिमरन कर भगत प्रगटाए, हर सिमरन लग बेद उपाय। हर सिमरन भय सिद्ध जति दाते, हर सिमरन नीच चौ कुंट जाते। हर सिमरन धारी सब तरना, सिमर सिमर हर कारण करना। हर सिमरन कियो सगले अकारा, हर सिमरन मैं आप निरंकारा। कर कृपा जिसे आप बुझाया, नानक गुरमुख हर सिमरन तिन पाया। श्लोक दीन दर्द दुख भंजना, कड़कड़ नाथ नाथ शरण तुम्हारी आयो। नानक के प्रभ साथ, अष्टपदी जह मात पिता सुत मीत न पाई। मन ऊहा नाम तेरा संग सहाई, जह महा भयान दूत जम दला। तह केवल नाम संग तेरा चला, जह मुश्किल होवै अत भारी। हर को नाम खिन माहि उधारी, मनक पुनः चरण करतनी तरा। हर को नाम कोट पाप पर हरा, गुरमुख नाम जपो मन मेरे। नानक पावो सुख कनेरे, सगल सृष्ट को राजा दुखिया। हर का नाम जपत सुखिया, लाख करोरी बांध न भरा।
ਹਰ ਕਾ ਨਾਮ ਜਪਤ ਨਿਸਤਾਰਾ, ਅਨਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਘਾਵੈ, ਜੇ ਮਾਰ ਗਿਓ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਅਨਕ ਬਿਘਨ ਜਹ ਆਏ ਸੰਘਾਰ, ਹਰ ਕਾ ਨਾਮ ਤਤਕਾਲ ਉਧਾਰਾ, ਅਨਕ ਜੋਨ ਜਨਮਾ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ, ਹਉ ਮਹਿਲਾ ਮਲ ਕਬੂ ਨ ਧੋਵਾ, ਹਰ ਕਾ ਨਾਮ ਕੋਟ ਪਾਪ ਖੋਵਾ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ, ਜਿਹ ਮਾਰ ਕੇ ਗਿਣੇ ਜਾਹੇ ਨ ਕੋਸਾ, ਹਰ ਕਾ ਨਾਮ ਨੁਹਾ ਸੰਗ ਤੋਸਾ, ਜਿਹ ਪੈਂਡੈ ਮਹਾਂ ਆਂਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਾਂ ਮਹਾਂ ਭਿਆਨ ਤਪਤ ਬਹੁ ਖਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਜਿਆ ਕਰਖਾ, ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਦ੍ਰਿਜਨ ਕੋਟ, ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਖ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨਿਦਾਨ, ਮਨ ਤਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕੈ ਬਿਰਤ ਵਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛੁ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਵੋ ਕਰੇ, ਨਾਨਕ ਜਨ ਸੰਗ ਖੇਥੇ ਤਰੇ, ਪਾਰ ਜਾ ਤਿਵ ਹਰ ਕੋ ਨਾਮ, ਕਮ ਤਿਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸ, ਸੰਤ ਪ੍ਰਤਾਪ ਦੁਰਤ ਸਵਨਸ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬਟ ਢੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਣ ਮਧੇ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭੰਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀਸਰ ਤੀਵੈ, ਅਗਨ ਮਾਇ ਹੋਮਤ ਪ੍ਰਾਨ, ਕਰਨ ਕਸਬ ਹੈ ਵਰਪੂਮ ਦਾਨ, ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮ ਸਾਧਨ, ਨਿਮਖ ਨਿਮਕਰ ਸੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਸ਼ਨਾ, ਹੈ ਨਾਨਕ ਗੁਰਮੁਖ ਨਾਮ ਜਪਤ ਗਾਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬੋ ਸਾਧਨਾ ਕਰੈ, ਮਨ ਤੇ ਕਬੂਨਾ ਭਿਖਿਆ ਟਰ, ਜਲ ਤੋਬੈ ਬਹੁ ਦੇਹ ਅਨੀਤ, ਸੁਧ ਕਹਾਂ ਹੋਇ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਉ ਬਿਆਪੈ, ਅਣਕ ਜਤਨ ਕਾਰ ਤਿਸਰਨਾ ਤ੍ਰਾਪੈ, ਭੇਖ ਨੇ ਕਗਨੇ ਬੁਝੈ ਕੋਟੂ ਪਮ ਦਰਗਨੇ ਸਿਜੈ, ਛੂਟਸ ਨਾਹੀ ਊ ਪੈ ਆਲ, ਮੋਹ ਬਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਦਾਨਾ, ਗੋਵਿੰਦ ਭਜਨ ਬਿਨ ਤਿਲ ਨੀ ਮਾਨਾ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਜਤ ਸਦ ਗਾਵੈ, ਜੇ ਕੋ ਆਪਣੀ ਸੁਭਾ ਲੋਰੈ, ਸਤਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਾਰੈ, ਜਿਸ ਜਨ ਕਹੋ ਪ੍ਰਭ ਦਰਸ ਪਿਆਸਾ, ਨਾਨਕ ਤਕ ਬਾਲ ਬਲ ਜਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਤਸੰਗ ਜਾ ਕਾ ਮਿਟਾਇਆ ਅਭਿਮਾਨ, ਆਪਸ ਗਉ ਜੋ ਜਾਣਾ ਨੀਚਾ, ਸਹੁ ਗਣੀਆ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਖੜ ਖੜ ਜੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਤਨ ਤੇਰੋ ਨਾਉ, ਨਿਥਾਵੈ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਣ, ਸਗਲ ਘਟਾ ਕਉ ਦੇਵ ਦਾਨ,
ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਵਰਨ ਜਾਨਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਤਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਕਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਛੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭਗਨ ਮੈਂ ਜਨੇ ਹੁਬਾਰਿਆ ਬਾਹਰ ਵਿਵਸਥਾ ਤੁਝੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਖ ਸੈਨ ਮੁਖ ਪਿਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੁ ਨ ਬੂਜੈ ਬਖਸ਼ ਲਿਹੁ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪਰ ਸੁਖ ਬਸਾ ਸੁਤ ਪ੍ਰਾਤ ਮੀਤ ਬਨਤਾ ਸੰਹਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਅੜ ਹੋ ਪ੍ਰਭ ਆਪੇ ਆਦਿ ਅੰਤ ਜੋ ਰਾਖ ਅਨਹਾਰ ਤਿਸੋ ਪ੍ਰੀਤ ਨ ਕਰ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਾਹ ਮਾਣ ਤਿਸੇ ਵਿਸਾਰੈ ਮੁਗਦੇ ਅਜਾਣ ਸਦਾ ਸਦਾ ਫੁੱਲਨ ਹਾਰ ਨਾਨਕ ਰਾਖਨ ਹਰੇ ਪਾਰ ਰਤਨ ਤਿਆਗ ਕੋਡੀ ਸੰਗਰਚੈ ਸਾਧ ਛੋੜ ਝੂੜ ਸੰਗ ਮਚੈ ਜੋ ਸ਼ਰਨਾ ਸੁਐਸਰ ਕਰਮਨ ਜੋ ਹੋਵਨ ਸੋ ਦੂਰ ਪਰਨ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਹਿ ਤਿਸ ਪਰ ਹਰਾ ਚੰਦਰ ਲੇਪ ਉਤਾਰਾ ਧੋਏ ਗਰਦੋ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਰ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਜ ਸੁਣਦਾ ਕੈਸੇ ਮਾਰਗ ਪਾਵਾ ਕਰ ਗਿਆ ਲਿਹੋੜਨ ਦੇ ਬਹਾਵਾ ਕਹਾਂ ਬੁਝਾਰਤ ਬੁਝਾ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਈ ਸੁਅਵੈ ਨਾ ਚੀਤ ਜੋ ਪਹਿਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸਾ ਅਨੰਦ ਕਿਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬਹਿਰ ਵਿਦੁ ਕਾਮ ਕਰੂ ਮੋ ਝੂਠ ਬਹਾਰ ਮਹਾਂ ਲੋਭ ਤ੍ਰੋਹ ਆਹੂ ਚੁਗਤੇ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋਡ ਕੈ ਲਾਗੈ ਆਨ ਸੁਆਇ ਨਾਨਕ ਕਹੁ ਦਸੀ ਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੈ ਪਾਛਾ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸੁਨਾਹੀ ਚਾਰਾ ਤਾਂ ਕੋ ਕੀਜੈ ਸਦਨਮ ਸ਼ਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਨ ਸਾਹੁ ਦੇ ਆਪਣੀ ਦੇ ਰਾਸ ਕਹ ਖਾਦ ਪੀਤ ਵਰਤ ਆਨੰਦ ਉਲਾਸ ਆਪਣੀ ਮਾਨ ਕਛ ਬੌਰ ਸਾਹੁ ਲੇ ਅਗਿਆਨੀ ਮਨ ਰੁਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬੌਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਸੇ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨਾ ਮਾਥਾ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੁਬਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਣਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੋ ਤੰਦ ਅੰਧਾਰ ਬਟਾਉ ਸੋ ਜੋ ਲਾਵੈ ਨੇਹ ਤਾ ਕੋ ਆਤਨਾਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਾਈ ਮਿਥਿਆ ਤਾਣ ਤਾਣ ਕੁਟੰਬ ਸਭਾਇਆ ਮਿਥਿਆ ਹੁਮੈ ਮਮਤਾ ਮਾਇਆ ਮਿਥਿਆ ਰਾਜਵਨ ਤਨ ਮਾਲ ਮਿਥਿਆ ਕੰਮ ਕਰੋ ਵਿਕਰਾਲ
मिथ्या राता त्यस्व वस्त्रा मिथ्या रंग संगमाय अपविकास्ता मिथ्या त्रुमो अपमान मिथ्या आपस ऊपर करत गुमान अस्थिर भगत साधु की शरण नानक जप जप जीव हर के चरण मिथ्या श्रवण पर।

ਬਲ ਬਲ ਜਾਓ ਰਹਿਤ ਅਬਰ ਕਾ ਸ਼ਬਰ ਕਮਾਵਤ ਮਨਨੀ ਪ੍ਰੀਤ ਮੁਖੋ ਗੰਢ ਲਾਵਤ ਜਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਬਰ ਉਪਦੇਸਾ ਆਪਣਾ ਕਰ ਆਵਤ ਜਾਵਤ ਜਨਮ ਮਰ ਜਿਸ ਕੈ ਅੰਤਰ ਬਸਨ ਨਿਰੰਕਾਰ ਤਿਸ ਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਰਬ੍ਰਹਮ ਸਭ ਜਾਨਾ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਤਨ ਬੇਰਾ ਕਿਸੇ ਦੂਜ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਮ ਸਿਆਨਪ ਸਗਲ ਤੇ ਰਹਿਤ ਸਭ ਕਹ ਜਾਨਾ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿਤ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਾਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਾ ਤਿਸ ਕੋ ਸਿਮਰਤ ਪਰਮਗਤ ਪਾਵਾ ਜਿਹ ਪ੍ਰਸਾਦ ਬਸ ਸੁਖ ਮੰਦਰ ਤਿਸ ਤੈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਪੈ ਸਿਮਰਤ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਤੈ ਬਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਤਵਰ ਲੋਭਾਵੈ ਜੇ ਪ੍ਰਸਾਦ ਸੁਖ ਸੇਜ ਸੋਈਜ ਮਨ ਆਠ ਪੈਰ ਤਾਂ ਕਾ ਜਸ ਗਾਵੀਜ ਜੇ ਪ੍ਰਸਾਦ ਤੁਝ ਸਭ ਕੋ ਮਨ ਮੁਖ ਤਾ ਕੋ ਜਸ ਅਸਰ ਮਖਾਨਾ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗ ਮਾਨ ਪਾਵਾ ਨਾਨਕ ਪਤ ਸੇ ਧੀ ਕਰ ਜਾਵਾ ਜੇ ਪ੍ਰਸਾਦ ਅਰੋਕਨ ਦੇਹੀ ਲਿਵ ਲਾਭੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵਾ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਰਲ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾ ਮਨ ਸਾਧ ਸਾਧ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦਾ ਭੂਖਣ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜਿਹ ਪ੍ਰਸਾਦ ਅਸ ਵਾਸਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸਤਿਆਈ ਤਿਸੇ ਤੇਜੋ ਏਕੇ ਅਲੱਖਾ ਈਹਾ ਊਹਾ ਨਾਨਕ ਤੇਰੀ ਰੱਖ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਹਰ ਪਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਤ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਾ ਗੁਰਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੈ ਕਰਨਨਾਥ ਜੇ ਪ੍ਰਸਾਦ ਪੇਖ ਬਿਸਮਾਤ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸੇ ਜੇ ਬਸਨਾ ਜਿਹ ਪ੍ਰਸਾਦ ਹੱਥ ਕਰ ਚੱਲਾ ਜਿਹ ਪ੍ਰਸਾਦ ਸੰਪੂਰਨ ਫਲ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਸੈ ਸਮਾਵੈ ਐਸਾ ਪ੍ਰਭ ਤਿਆਗ ਵਰ ਕਦ ਲਾਗੋ ਗੁਰਪ੍ਰਸਾਦ ਨਾਨਕ ਬਣ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵਨ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪਸ ਹੋਏ ਆਪ ਜਪੈ ਜਪੈ ਸੁਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸ ਮਨ ਸੋਏ ਪ੍ਰਭ ਦਇਆ ਤੇ ਮਾਤ ਉੱਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਇਆ ਆਪਹੁ ਕਛੁ ਨ ਕਿਨਹੁ ਲਇਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ ਨਾਨਕ ਇਨਕਾ ਕਛੁ ਨਾਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਗ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਗ ਸੰਗ ਮਿਟੇ ਅਭਿਮਾਨ ਸਾਧਗ ਸੰਗ ਪ੍ਰਗਟੈ ਸੋ ਗਿਆਨ ਸਾਧਗ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧਗ ਸੰਗ ਪਾਏ ਨਾਮ ਰਤਨ ਸਾਧਗ ਸੰਗ ਏਕ ਉਪਰ ਜਤਨ ਸਾਧਗੀ ਮਹਿਮਾ ਭਰਨਾ ਕੌਣ ਪ੍ਰਾਣੀ ਨਾਨਕ ਸਾਧਗੀ ਸੋਭਾ ਪ੍ਰਮਾਹਿ ਸਮਾਨੀ ਸਾਧਗਾ ਸੰਗ ਗੋਚਰ ਮਿਲ ਸਾਧਗਾ ਸੰਗ ਸਦਾ ਪਰ ਫੁੱਲ ਸਾਧਗਾ ਸੰਗ ਆਵੈ ਬਸ ਪੰਚਾ ਸਾਧ ਸੰਗ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਵਿੱਚ ਸਭ ਕੀ ਰੇਨ ਸਾਧਗ ਸੰਗ ਮਨੋਹਰ ਬੈਨ ਸਾਧਗ ਸੰਗ ਨਾ ਕਹਿ ਤੂੰ ਥਾਵਾ ਸਾਧ ਸੰਗ ਅਸਥਿਤ ਮਨ ਪਾਵਾ ਸਾਧਗ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ

0: सत्संग दुश्मन समीत, साधु के संग महापुनीत, सत्संग के सुनि बैर, साधु के संग न बींगा पैर, साधु के संग ना ही को मंदा, सत्संग जाने परमानंदा, साधु के संग ना ही हो ताप, साधु के संग तजे सब आप, आपे जाना साध बडाई, नानक साध प्रभु बन आई, साधु के संग न कब हूँ तब, साधु के संग सदा सुख पावे, सत्संग बसते गुचर लहा, साधु के संग अजर सह, साधु के संग बसे थान ऊंचा, साधु के संग महल पहुंचा, साधु के संग दृढ़ सब धर्म, साधु के संग केवल पार ब्रह्म, साधु के संग पाए नाम न धान, नानक साधु कहे कुर्बान, साधु के संग सब कुल उधार, सत्संग साजन मीत कुटम निस्तार, साधु के संग सो तन पावे, जिस तन ते सब को बरसावा, साध संग धर्म राय करे सेवा, साधु के संग शोभा सुर देवा, साधु के संग पाप लायन, साध संग अमृत गुण गायन, साध के संग सर्ब थान गम, नानक साध के संग सफल जन्म, साध के संग नहीं किस काल, दर्शन भेट तो होत निहाल, साध के संग कलू खत हरा, साध के संग नरक पर हरा, साध के संग इहा उहा सुहेला, साध संग बिछरत हार मेला, जो इच्छा सोई फल पावा, साध के संग न बिरथा जावा, पार ब्रह्म साध रिद बसा, नानक उदरत सत सुन रसा, साध के संग सुनो हर नाव, साध संग हर के गुण गाओ, साध के संग न मन ते बिसरा, साध संग सर पर निस्तरा, साध के संग लगा प्रभ मीठा, साधु के संग कड़ कड़ डीठा, साध संग पै आज्ञाकारी, साध संग गत पई हमारी, साध के संग मिटे सब रोग, नानक साध पेटे संजोग, साध की महिमा भेद न जाना, जेता सुने तेता बखियाना, साध की उपमा त्यो गुण ते दूर, साध की उपमा रही पार पूर, साध की शोभा का ना ही अंत, साध की शोभा सदा बेअंत, साध की शोभा ऊंची ऊंची, साध की शोभा साध बाण आई, नानक साध प्रभ भेद न पाई, श्लोक मन साचा मुख साचा सोए, अवर न पेख एक बिन कोय, नानक ए लक्षण ब्रह्म ज्ञानी हो ए अष्टपदी, ब्रह्म ज्ञानी सदा निर्लेप जैसे जल में कमल लेप, ब्रह्म ज्ञानी सदा निर्दोख जैसे सूर सर्व का शोक, ब्रह्म ज्ञानी के दृष्ट समान जैसे राज रंग को लागे तोल पवान, ब्रह्म ज्ञानी के तीर जेक जो बसदा को खोदा को चंदन लेप, ब्रह्म ज्ञानी के हुगुनाओ नानक जो पाप का सह सुपाओ, ब्रह्म ज्ञानी निर्मल ते निर्मल जैसे मैला लागे जला, ब्रह्म ज्ञानी का मन हुए प्रगास जैसे तरु पर आकाश, ब्रह्म ज्ञानी का मित्र सतर समान, ब्रह्म ज्ञानी के नाही अभिमान, ब्रह्म ज्ञानी ही जैसे तरु पर आकाश, ब्रह्म ज्ञानी के मित्र सतर समान, ब्रह्म ज्ञानी के नाही अभिमान, ब्रह्म ज्ञानी उच्चे ऊंचा मन अपने से सबसे नीचा, ब्रह्म ज्ञानी से जन पे नानक जन प्रभाव करे, ब्रह्म ज्ञानी सगल किरीना आत्म रस ब्रह्म ज्ञानी चीना, ब्रह्म ज्ञानी की सब उपर मया, ब्रह्म ज्ञानी ते कछु बुरा न पया, ब्रह्म ज्ञानी सदा समदर्शी, ब्रह्म ज्ञानी की दृष्टि अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरास, ब्रह्म ज्ञानी का नहीं विनाश, ब्रह्म ज्ञानी कह गरीबी समाहा, ब्रह्म ज्ञानी पर उपकारो माहा, ब्रह्म ज्ञानी का नाही तंदा, ब्रह्म ज्ञानी ले तावत बंधा, ब्रह्म ज्ञानी का हुए सो फला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपा सगल संसार, ब्रह्म ज्ञानी का एक रंग, ब्रह्म ज्ञानी का बसा प्रभ संग, ब्रह्म ज्ञानी का नाम आधार, ब्रह्म ज्ञानी का नाम परवार, ब्रह्म ज्ञानी सदा सद जागत, ब्रह्म ज्ञानी अहं बुद्ध त्यागत, ब्रह्म ज्ञानी कह मन परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संहिता, ब्रह्म ज्ञानी का हुए चिंत, ब्रह्म ज्ञानी का निर्मल मंत, ब्रह्म ज्ञानी जैस करे प्रभाप, ब्रह्म ज्ञानी का बड़ प्रताप, ब्रह्म ज्ञानी का दस बड़ भागी पाई, ब्रह्म ज्ञानी को बाल बल जाइए, ब्रह्म ज्ञानी को खोजे महेश्वर, नानक ब्रह्म ज्ञानी आ परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जानना है भेद, ब्रह्म ज्ञानी को सदा आदेश, ब्रह्म ज्ञानी का कथिया न जाए अद्याखर, ब्रह्म ज्ञानी सर्व का ठाकुर, ब्रह्म ज्ञानी की मित कौन बखाना, ब्रह्म ज्ञानी की गात ब्रह्म ज्ञानी जाना, ब्रह्म ज्ञानी का अंतर ना पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सद जीवन नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, श्लोक और तारा जो अंतर नाम, सर्व मैं पेख भगवान, निमख निमख ठाकुर नमस्कार, नानक ओ परस सगल निस्तार, अष्टपदी मिथ्या नाही रसना परस, मन में प्रीत निरंजन दर्श, परत्रय रूप न पेख नेत्र, सदगी टहल संसंग हेत, कर ना सुने काहू की निंदा, सब ते जाना आपस को मंदा, गुर प्रसाद भिक्षे पर हरा, मन की बासना मन ते टरा, इंद्री जित पंच दोख ते रहत, नानक कोट मदे को ऐसा परस, वैष्णो सो जिस ऊपर सो प्रसन्न, बिस्न की माया ते होए पिन, कर्म करत हो बने कर्म, तिस वैष्णो का निर्मल धर्म, काहू फल की चनि बंश, केवल भगत कीर्तन संग्राच, मन तन अंतर सिमरन गोपाल, साब ऊपर होवत कृपाल, आप दृढ़ अवर नाम जपाव, नानक ओह वैष्णो परम गात पाव, भगवती भगवंत भगत का रंग, सगल त्याग दुष्ट का सांग, मन ते बिनस सगला परम कर पूजे, सगल पार ब्रह्म सत्संग पापा मल खोब, जिस भगवती की मात उत्तम होब, भगवंत की टहल कर नित नीत, मन तन अर्प बिस्न प्रीत, हर के चरण हृदय बसाव, नानक ऐसा भगवती भगवंत को पाव, सो पंडित जो मन पर बोध, राम नाम आत्म है सोदा, आत राम नाम सार रस पीव, उस पंडित के उपदेश जग जीव, हर की कथा हृदय साब, सो पंडित फिर जो न आवे, वेद प्राण सिमत बूझ मूल, सुख मैं अस्थाह जाना स्थूल, चौ वर्णा को देव देश, नानक उस पंडित को सदा आदेश, बीज मंत्र सर्व को ज्ञान, चौ वर्णा में जप को नाम, जो जो जप तिस की गत होए, सात संग पावे चन कोए, कर कृपा अंतर उतार, पास प्रेत मुग्ध पाथर के उतार, सर्व रोग का औखद नाम, कल्याण रूप मंगल गुण गाम, काहू जुगत कित ना पाइय धर्म, नानक तिस मिले जिस लिखिया तोहर कर्म, जिसके मन पर बम का निवास, तिसका नाम सात रामदास, आत्म राम तिस नदरी आया, दास संतन पाए तन पाया, सदा निकट निकट हर जान, सो दास तर्क प्रवान, अपने दास को आप कृपा कर, तिस दास गौ सब सोजी पर, सगल संग आत्म उदास, ऐसी जुगत नानक रामदास, प्रभ की आज्ञा आत्म हिताव, जीवन मुक्त सुख हाव, तैसा हरक तैसा सुसोग, सदा अनंत नहीं वियोग, तैसा स्वर्ण तैसी उस माटी, तैसा अमृत तैसी बेखाटी, तैसा मान तैसा अभिमान, तैसा रंग तैसा रजान, जो वरताय साई जुगत, नानक ओह पुरख कहिए जीवन मुक्त, पार बमके सगले ठाओ, जित जित कर रख तैसा तनाओ, आपे करन करावन जोग, प्रभ पावे सोई फन होग, पसरु आप हुए अन तरंग, लख न जाहे पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पै निहाल, श्लोक उस्तत कर अनेक जन, अंत न पारा बार, नानक रचना प्रभ रचि, बहु विद अनक प्रकार, अष्टपदी कई कोट हो पुजारी, कई कोट आचार व्यवहारी, कई कोट पै तीर्थवासी, कई कोट बन परमह उदासी, कई कोट वेद के स्रोते, कई कोट तपीसर होते, कई कोट आत्म ध्यान तार, कई कोट कव का विचार, कई कोट नवत नाम त्यावै, नानक करते का अंत ना पावै, कई कोट पय अभिमानी, कई कोट अंध अज्ञानी, कई कोट किरपन कठोर, कई कोट अपेगात्म निकोर, कई कोट पर दर्भ कोहिरह, कई कोट पर दुख ना करह, कई कोट माया श्रम माहे, कई कोट पर देश परमाहे, जित जित लावो तित तित लगना, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਛੀ ਸਰਬ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅ ਸੁਨ ਖੇਤਰ, ਕਈ ਕੋਟ ਦੇਵਦਾ ਨਵਿੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰਾ, ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਹ ਕਿੰਨਰ ਪਸਾਚ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨੇਰੇ ਸਭ ਹੁੱਤੇ ਦੂਰ, ਨਾਨਕ ਆਪ ਅਲਿਪਤ ਰਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵ ਮਰ, ਕਈ ਕੋਟ ਬਜੋਨੀ ਫਿਰ, ਕਈ ਕੋਟ ਬੈਠ ਦਿਖਾਹੇ, ਕਈ ਕੋਟ ਘੱਲ ਥਕ ਪਾਹੇ, ਕਈ ਕੋਟ ਕੀ ਯਤਨਵੰਤ, ਕਈ ਕੋਟ ਮੈਂ ਚਿੰਤ, ਜਹ ਜਾਂ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕਹਿ ਹਾਥੇ, ਕਈ ਕੋਟ ਪੈ ਬੈ ਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖਜੰਤੇ, ਆਤਮ ਹਾਂ ਮੈਂ ਪਾਰਵਾ ਮੱਲਾ ਹੰਤੇ, ਕਈ ਕੋਟ ਦਰਸ਼ਨ ਪ੍ਰਪਾਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ, ਕਈ ਕੋਟ ਮੰਗ ਸਤਸੰਗ ਪਾਰਬਮ, ਤਿਨ ਲਾਗਾ ਰੰਗ, ਜਿਨ ਕੋ ਹੈ ਆਪ ਸੋ ਪ੍ਰਸੰਨ, ਨਾਨਕ ਤੇ ਜਾਣ ਸਦਾ ਧਨ ਧਨ, ਕਈ ਕੋਟ ਖਾਣੀਅਰ ਖੰਡ, ਕਈ ਕੋਟ ਅਕਾਸ ਬ੍ਰਹਿਮੰਡ, ਕਈ ਕੋਟ ਹੈ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਬਰ ਪਸਰੋ ਪਾਸਾਰ, ਸਦਾ ਸਦਾ ਏਕ ਏਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾਹਿ ਸਮਾ, ਤਾਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਬਤ ਆਤਮ ਪ੍ਰਗਾਸ, ਕਈ ਕੋਟ ਤਾਤ ਕੇ ਬੇਤੇ ਸਹਿ, ਕਈ ਕੋਟ ਤਾਤ ਕੇ ਬੇਤੇ ਸਦੈ ਹਰੇ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਤ ਸਦ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਾਤ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ, ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ, ਨਾਨਕ ਤਿਸ ਬਲ ਹਰਨ, ਜਲ ਥਲ ਮਹੀ ਜਲ ਸੋ ਅਸ਼ਟਪਦੀ, ਕਾਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨਮੈ ਥਾਪ ਥਾਪਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੋ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਪਿੰਡ ਸਾਸ ਤੇ ਰੱਖ, ਪ੍ਰਭ ਭਾਵੈ ਤਾਂ ਹਰ ਗੁਣ ਪੱਖ, ਪ੍ਰਭ ਭਾਵੈ ਤਾਂ ਪਤ ਤੋਂ ਧਾਰ, ਆਪ ਕਰੇ ਆਪਣ ਵਿਚਾਰ, ਦੋਹ ਸਿਰਾਂ ਕਾ ਆਪ ਸੁਆਮੀ, ਖਿਲ ਹੈ ਬਿਗਸਾ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੁ ਮਾਨੁਖ ਤੇ ਕਿਉਂ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਣਜਾਨਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣਾ ਆਪ ਪਾਚਾ, ਪਰ ਮੈਂ ਪੂਲਾ ਦਸ ਦਿਸਾਵੈ, ਨਿਮਕਮਾ ਚਾਰ ਕੁੰਟ ਫੇਰਾਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤੇ ਸਤਿਕਾਲ ਦਸ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੇ ਬਖਸ਼ੀਸ਼, ਸਾਂ ਕਾ ਲੇਖਾ ਨਾ ਗਏ ਜਗਦੀਸ਼, ਜੀ ਆਪਣੇ ਸਭ ਦੇ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਸਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬੂ ਊਚ ਨੀਚ ਮੈਂ ਬਸੈ, ਕਬੂ ਸੋ ਗਰਖ ਰੰਗ ਹੱਸੈ, ਕਬੂ ਨਿੰਦ ਚੰਦ ਵਿਵਹਾਰ, ਕਬੂ ਉਬ ਅਕਾਸ ਵਿਆਲ, ਕਬੂ ਬੇਤਾ ਬ੍ਰਹਿਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਬੂ ਨਿਰਤ ਕਰ ਭਾਂਤ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾਂਕ੍ਰੋਧ ਬਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮਹਿ ਆਵਾ, ਕਬੂ ਭਲਾ ਭਲਾ ਕਹਾਵਾ, ਜੋ ਪ੍ਰਭ ਰਾਖੈ ਤਿਵਹੀ ਰਹਿ, ਗੁਰ ਪ੍ਰਸਾਦ ਨਾਨਕ ਸਚ ਕਹਾ, ਕਬੂ ਹੋਏ ਪੰਡਿਤ ਕਰ ਬਖਿਆਨ, ਕਬੂ ਮੋਣ ਧਾਰੀ ਲਾਵੈ ਧਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਸੇ ਸਾਧਕ ਮੋਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੋਨ ਭਰਮ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਵਨ ਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬੂ ਸਾਧ ਸੰਗਤ ਉਹ ਪਾਵੈ, ਉਸ ਸਥਾਨ ਤੇ ਬੌਰ ਨਾ ਹੋਵੈ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਹ ਸਤਸਾਨ ਕਾ ਨਹੀਂ ਵਿਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬੱਸਾ ਪਾਰ ਬ੍ਰਹਮ ਕੈ ਸੰਗ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਬਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮਹਿ ਜੋ ਬਣਵੰਤ, ਸੋ ਹੋਵਤ ਬਿਸ਼ਟਾ ਖਜੰਤ, ਆਪਸ ਕਉ ਕਰਮ ਅੰਤ ਕਹਾਵੈ, ਜਨਮ ਮਰਬ ਜੁਣ ਪਰਮਾਵੈ, ਤਾਣ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖਨ ਦਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕੈ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਬ ਪ੍ਰਕਾਰੇ ਆਸ, ਪਲ ਪੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸ ਨ ਬਦਾ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕੇ ਮਿਟੇ ਅਭਿਮਾਨ, ਸੋ ਜਨ ਨਾਨਕ ਦਰ ਕੈ ਪਰਵਾਨ, ਕੋਟ ਕਰਮ ਕਰੈ ਹਉ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫੇਰ ਫਿਰ ਅਵਤਾਰ, ਅਣਕ ਜਤਨ ਕਾ ਆਤਮ ਨਹੀਂ ਦਰਵੈ, ਹਰ ਦਰਗ ਹੈ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਦੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛੁ ਹੋਏ, ਤਬ ਇਸ ਕਹੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ, ਸਹਿਸ ਖੱਟੇ ਲੱਖ ਕੋਟ ਤਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਣਕ ਭੋਗ ਵਿਖਿਆ ਕੇ ਕਰੈ ਨਹਾ ਤ੍ਰਿਪਤਾਵੈ, ਖਾਪ ਖਾਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜ, ਸੁਪਨ ਮਨੋਰਥ ਬਿਰਥੇ ਸਭ ਕਾਜ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਕਰਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੈ ਹਾਰ, ਇਸ ਕਾ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛੁ ਕੀਨਾ ਸੋ ਆਪਣਾ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੇ ਵਿਵੇਕ, ਆਪ ਹੇ ਕਾਪੇ ਅਨੇਕ, ਮਰਨ ਬਿਨਸਾ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸਾ ਸਮਝ ਹੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਾਰ, ਸਭ ਕਛ ਸਕਾ ਉਹ ਕਰਨ ਹਾਰ, ਉਸਤੇ ਭਿੰਨ ਕਹੋ ਕਿਛੁ ਹੋਏ, ਥਾਨ ਤਨੰਤਰ ਇੱਕੈ ਸੋਏ, ਆਪਣੇ ਚਲ ਤਿਆਪ ਕਰਨ ਹਾਰ, ਕੌਤੁਕ ਕਰੈ ਰੰਗ ਕੀ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲਾ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸ਼ਰਵਣ ਵਿਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਅਸ਼ਟਪਦੀ, ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮਹਿ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇਹੀਨ, ਸੰਤ ਕੇ ਹੱਤੇ ਕੋ ਰੱਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਸਗ ਨਿੰਦਕ ਭੀ ਤਰੈ, ਸੰਤ ਕੇ ਦੁਖਣ ਤੇ ਮੁਖ ਪਵੈ, ਸੰਤਨ ਕੇ ਦੁਖਣ ਕਗਜੋਂ ਲਵੈ, ਸੰਤਨ ਕੇ ਦੁਖਣ ਸਰਪ ਜੋਨ ਪਾਏ, ਸੰਤ ਕੇ ਦੁਖਣ ਤ੍ਰਿਗ ਜੋਨ ਕਿਰਮਾਏ, ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਣ ਸਭ ਕੁਛ ਛਲਾ, ਸੰਤ ਕੇ ਦੁਖਣ ਤੇ ਸਭ ਜਾਏ, ਸੰਤ ਕੇ ਦੁਖਣ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ, संत का निंदक महा आतताई, संत का निंदक खिन टिकन न पाई, संत का निंदक महा त्यारा, संत का निंदक परमेश्वर मारा, संत का निंदक राज तेहीन, संत का निंदक दुखियार दीन, संत के निंदक सर्व रोग, संत के निंदक सदा बिजोग, संत की निंदा दुख में दुख, नानक संत पावा तब उसका पी हुए मोख, संत का दुखी सदा अपवित, संत का दुखी किसे का नहीं मित, संत के दुखी को डान लाग, संत के दुखी को सब त्याग, संत का दुखी महाकारी, संत का दुखी सदा बेकारी, संत का दुखी जन्म मरा, संत की दुख ना सुख ते टरा, संत के दुखी को ना ही ठाओ, नानक संत पावे ता लै मिलाए, संत का दुखी अद बीज ते टूटा, संत का दुखी कितै काज ना पहुंचा, संत के दुखी कहो ध्यान परवाई है, संत का दुखी उजड़ पाई है, संत का दुखी अंतर ते थोथा, जो सास बिना मृत की लोथा, संत के दुखी की जड़ केश नाहे, आपन बीज आपे ही खाहे, संत के दुखी को अवर न रखन हार, नानक संत पावे तले उभार, संत का दुखी इउं बिल लाए, जो जल बिहून मछली तड़फड़ाए, संत का दुखी भूखा नहीं राज, जो पावक ईंधन नहीं त्रापा, संत का दुखी छुटे अकेला, सब जो बुआड़ तेल खेत माह दुहेला, संत का दुखी धर्म ते रहत, संत का दुखी सद मिथ्या कहत, किरत निंदक का तोर ही पया, नानक जो तिस भावै सोई थिया, संत का दुखी बिकट रूप हो जाए, संत के दुखी का दरगाह मिला सजाए, संत का दुखी सदा सहकाइय, संत का दुखी ना मरा ना जीवाइय, संत के दुखी की पूजे ना आसा, संत का दुखी उठ चला निरासा, संत का दुख ना तुष्ट कोय, जैसा पावा तैसा कोई होए, पया कितना मेट कोय, नानक जान सच्चा सोए, सब कर तिज के उह करना हार, सदा सदा तिजको नमस्कार, प्रभु की उस्तत करो दिन रात, तिसे त्यावो सास ग्रास, सब कुछ वरत तिसका किया, जैसा करे तैसा को थिया, अपना खिलाप करना हार, दूसर कौन कह विचार, जिसनों कृपा करे तिस अपन नाम दे, बाढ़ पागी नानक जन से सलोक, तजो से आनप सुर जनो, सिमरो हर हर राय, एक आस हर मन रखो, नानक दुख परम पहु जाय, अष्टपदी मानु की टेक बिरथी सब जान, देवन काओ एक भगवान, जिसके दिए रह अघाय, बौर ना तृष्णा लाग आए, मार राख एको आप, मानु कह किश ना ही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लाग कोय, उस्तत मन में करन अहंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर कर रंग, सत्संग बिन सत सब संग, चरण चलो मार्ग गोबिंद, मेटा पाप जपिया हर बिंद, कर हर कर्म श्रवण हर कथा, हर दरगह नानक उज्जल मथा, बाढ़ भागी ते जन जग माहे, सदा सदा हर के गुण गाहे, राम नाम जो कर विचार, से तन मंत गणी संसार, मन तन मुख बोला हर मुखी, सदा सदा जानो ते सुखी, एको एक एक पछान, इत उतकियो सोझी जान, नाम संग जिसका मन मानिया, नानक तिन्ह निरंजन जानिया, गुर प्रसाद अपन आप सुज, इसकी जानो तृष्णा बुज, सात संग हार हर जस कहत, सर्व रोग त्यो हर जन रहत, आनंदन कीर्तन केवल बख्यान, गृहस्थ में सोई निर्वाण, एक ऊपर जिस जन की आसा, तिस की कटिया जम की फासा, पार ब्रह्म की जिस मन भूख, नानक तिस न लग दुख, जिसको हर पव मन चेत आवै, सो संत सुहेला नहीं डुलावै, जिस प्रभ अपना कृपा कर, सो सेव कौ किस ते डर, जैसा सा तैसा दृष्टाया, अपने कारज में आप समाया, सोद सोद सोद सीझिया, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮਾ ਨਾ ਕਿਛ ਮਰਾ, ਆਪਣ ਚਲਤ ਆਪ ਹੀ ਕਰਾ, ਆਵਣ ਜਾਵਨ ਦ੍ਰਿਸ਼ਟ ਅਣ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿਆਪ, ਅਣਖ ਜੁਗਤ ਰਾਚ ਥਾਪ ਥਾਪ, ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਵੰਤ, ਸਗਲ ਸੰਸਾਰ ਉਧਰਤ ਨਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਬਾਡ ਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ, ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ, ਪ੍ਰਭ ਕੈ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੁਖ ਨਿਧਾਨ ਉਨਹੂੰ ਬਣ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਅਭੇ ਆਪ, ਆਪਣ ਕੀਆ ਕਛੂ ਨ ਹੋਏ, ਜੇ ਸਭ ਪ੍ਰਾਣੀ ਲੋਛੈ ਖੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀ ਬੋਹਾ, ਪ੍ਰਭ ਕੀ ਜੋਤ ਸਗਲ ਘਟ ਸੋਹਾ, ਤਨਵੰਤਾ ਹੋਏ ਕਿਆ ਕੋ ਗਰਬਾ, ਜਾ ਸਭ ਕਿਛ ਤਿਸਕਾ ਦੀਆ ਤਰਬਾ, ਅਤ ਸੂਰਾ ਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾ ਕਹਿਤਾਵਾ, ਜੇ ਕੋ ਹੋਏ ਬਹਿ ਦਾਤਾਰ, ਤਿਸ ਦਿਨ ਹਰ ਜਾਨੈ ਗਵਾਰ, ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ, ਜੋ ਮੰਦਰ ਕੋ ਥਮੈ ਥਮਣ, ਤੋ ਗੁਰ ਕਾ ਸ਼ਬਦ ਮਨੈ ਅਸਥਮਣ, ਜੋ ਪਾ ਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾ ਉਦਿਆਨ ਮੈਂ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਛੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹ ਚਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰੋਹ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇ ਤੀਕਰ ਜਾਹੇ, ਜਿਸ ਵਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਬਸੰਤ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹੈ ਸਭ ਕੋਏ, ਮੋਹ ਖੂਜਲ ਹਰ ਦਰਗਹਿ ਸੋਏ, ਇਹ ਵਾਪਾਰ ਬਿਰਲਾ ਵਾਪਾਰ, ਨਾਨਕ ਤਾਕੈ ਸਦ ਬਲਿਹਾਰ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਉ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਵਿਘਨ ਤੇ ਸਾਧੂ ਰੱਖ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ, ਓਟ ਗਹੀ ਸੰਤ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ, ਮ੍ਰਿਤਕ ਕਉ ਜਵਾਲਨ ਹਾਰ, ਭੁੱਖੇ ਕਉ ਦੇਵ ਤਿਹ ਧਾਰ, ਸਰਬਨ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਭ ਕਿਛ ਤਿਸਕਾ ਉਹ ਕਰਨ ਚੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਾ ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਤਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾਣ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵਾ ਹਰ ਪਵ ਚੀਤ, ਭਗਤ ਭਗਤ ਸੁਣੀਐ ਤਿਹ ਲੋਇ, ਜਾ ਕੇ ਹਿਰਦੈ ਏਕੋ ਹੋਇ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਿਮੁਖ ਕਹਿਤ, ਸੱਚੀ ਦ੍ਰਿੜ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਪਾਰ ਵੰਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤਿਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਨਾਸੀ ਭ੍ਰਮਣ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸੇ ਪਰ ਨਹੀਂ ਕਿਛ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹਿਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕਹਿ ਮਨ ਇਹੋ ਅਨੁਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ ਸਰਗਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੈ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣਨਾ ਪੂਤ, ਸਗਲ ਪ੍ਰੋਹੀ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆਵੈ ਸੇ, ਤਿਉ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਇਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰ ਇਕ ਰੰਗ, ਨਾਨਾ ਬਿਧ ਕੀ ਨੋ ਬਿਸਥਾਰ, ਪ੍ਰਭ ਅਵਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਭੋਗ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ ਹੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕਰ ਦਾ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਇਹ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਹਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਾਵ ਆ ਸੁਵਰਤੀ ਆ, ਵਿਸਮਨ ਵਿਸਮ ਪਏ ਵਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਉਹ ਦਾਤੇ ਦੋ ਕਾਟਣ ਹਾਰ, ਜਾ ਕੈ ਸੰਗ ਧਰੈ ਸੰਸਾਰ, ਜਨ ਕੈ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੇ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਤਿਹਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਵਣ ਤਿੰਨ ਮੂਲ ਪਛਾਨਿਆ, ਜਾ ਕੇ ਹਿਰਦੈ ਵਿਸਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜੈ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿ ਨਾ ਜਾਈ, ਬੁਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਾਨਾ ਸੰਗ, ਠਪਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾ ਸਾ ਸੰਹਾਰਾ, ਆਪਣੇ ਜਨ ਕਾ ਪਰਦਾ ਟਕ, ਆਪਣੇ ਸੇਵਕ ਕੀ ਸਰ ਪਰ ਰੱਖ, ਆਪਣੇ ਦਾਸ ਕੋ ਹੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਪਾਈ ਆਪਣੇ ਸੇਵਕ ਕੀ ਆਪ ਪਾਤ ਰੱਖ, ਤਾਂ ਕਿ ਗਤ ਵਿੰਦ ਕੋਈ ਨਾ ਲੱਖ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰੱਖ, ਭਸਮ ਕਰੇ ਲਸ਼ਕਰ ਕੋਟ ਲੱਖ, ਜਿਸ ਕਾ ਸਾਸ ਨ ਕੱਢਤ ਆਪ, ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰਤ ਬੋ ਪਹਾਂਤ, ਤਿਸ ਕੇ ਕਰਤ ਬਿਰਥ ਜਾਤ, ਮਹਰਹ ਨਾ ਰੱਖ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ, ਬਾਰੰਬਾਰ ਵਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ਵਰ ਨਾਹੀ ਦ੍ਰਿਸ਼ਟ ਆਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮਹ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕੋਹ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜਿਹ ਪਾ ਦਿਨ ਰਾਤ, ਪ੍ਰਭ ਆਪਣਾ ਜਨ ਕੀਨੀ ਦਾਤ, ਕਰਹਿ ਭਗਤਾਤਮਕ ਚਾਹੇ, ਪ੍ਰਭ ਆਪਣੇ ਸੁਰਹ ਸਮਾਏ, ਜੋ ਹੁਆ ਹੋਵਤ ਸੋ ਜਨ, ਪ੍ਰਭ ਆਪਣੇ ਕਾ ਹੁਕਮ ਪਛਾਨ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਕਿ ਨ ਜਾਨੋ, ਆਠ ਪਹਿਰ ਪ੍ਰਭ ਅਸ ਹਜੂਰੇ, ਕਹੁ ਨਾਨਕ ਸੇ ਜਾਨ ਪੂਰੇ, ਮਨ ਮੇਰੇ ਤਿਨਕੀ ਉੱਠ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕਾ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਤਿਸ ਕਾ ਦਰਸ ਪਾਪ ਮਿਟਾਵੈ, ਤਿਸ ਕਾ ਦਰਸ ਪਾਪ ਮਿਟਾਵੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਕਿੰਨਾ ਜਾਨੋ, ਆਠ ਫਿਰ ਪਬਸ ਹਜੂਰੇ, ਕੋ ਨਾਨਕ ਸੀ ਜਨ ਪੂਰੇ, ਮਨ ਮੇਰੇ ਤਿਨਕੀ ਉੱਠ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕਾ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ, ਸਲੋਕ ਸਤਿਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰਾ, ਨਾਨਕ ਹਰਿ ਗੁਣ ਗਾਉ ਅਸ਼ਟਪਦੀ, ਸਤਿਗੁਰ ਸੇਖ ਕੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਾ ਦਿਆਲ, ਸੇਖ ਕੀ ਗੁਰ ਦੁਰਮਤ ਮਲ ਹਿਰਾ, ਗੁਰ ਵਚਨੀ ਹਰ ਨਾਮ ਉਚਰਾ, ਸਤਿਗੁਰ ਸੇਖ ਕੇ ਬੰਧਨ ਕਟ, ਗੁਰ ਕਾ ਸਿੱਖ ਵਿਕਾਰ ਤੇ ਹਟ, ਸਤਿਗੁਰ ਸੇਖੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸੇਖ ਕਾ ਹਾਲਤ ਪਲ ਸਵਾਰ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰ, ਗੁਰ ਕੈ ਗ੍ਰਹਿ ਸੇਵਕ ਜੋ ਰਹ, ਗੁਰ ਕੀ ਆਗਿਆ ਮਨ ਮੈਂ ਸਹ, ਆਪਸ ਕੋ ਕਰ ਕਛ ਨਾ ਜਨਾਵ, ਹਰ ਹਰ ਨਾਮ ਰਿਦ ਸਾਧ ਤਿਹਵ, ਮਨ ਵੇਚੈ ਸਤਿਗੁਰ ਕਹਿ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬਿਸ ਵਿਸਵੈ ਗੁਰ ਕਾ ਮਨ ਮੰਨ, ਸੋ ਸੇਵਕ ਪਰਮੇਸ਼ਰ ਕੀ ਗਤ ਜਨ, ਸੋ ਸਤਿਗੁਰ ਜੈ ਸ੍ਰੀ ਦਾ ਹਰ ਨਾਉ, ਅਣਕ ਬਾਰ ਗੁਰ ਕੋ ਬਲ ਜਾਉ, ਸਰਬਨ ਦਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਨਗਰਾਤਾ, ਬ੍ਰਹਮ ਜਨ ਜਨਮ ਪਾਰ ਬ੍ਰਹਮ, ਇੱਕ ਆਪ ਨਹੀਂ ਕਛ ਪਰਮ, ਸਹਿ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬਮਕੀ ਦਰਗਹਿ ਗਵੇ, ਸੁਣ ਕਰ ਬਚਨ ਕਰਨ ਆਗਹਨੇ, ਮਨ ਸੰਤੋਖਾ ਤੰਪਤੀ ਆਨੇ, ਪੂਰਾ ਗੁਰਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜੇ ਭਾਏ ਗੁਸਤਤ ਅਨੇਕ, ਸਤਿਪੁਰਖ ਪੂਰਨ ਬਵੇਕ, ਕਾਹੂ ਬੋਲਣਾ ਪਹੁੰਚਤ ਪ੍ਰਾਣੀ, ਅਗਮੇ ਗੋਚਰ ਪ੍ਰਭ ਨਿਰਵਾਣੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਨੈ ਨਾ ਪਾਈ, ਅਣਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ, ਸਤਿਬਲ ਹਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣ ਤਾਸ, ਆਠ ਪੈਰ ਹਰ ਕਾ ਨਾਮ ਲੇ, ਸਚ ਉਪਦੇਸ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹ ਤੈ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਉ ਚੂਕਾ ਨਿਰਭਉ ਹੋਏ ਬੱਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾ ਤਿਨ ਕਿਰਪਾ ਤਿਹਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਣ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣ ਆਪ ਸਰ ਗੁਣ ਪੀ ਓਹੀ, ਕਲਹ ਤਰਜਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਦਕਾ ਸੰਗ, ਰਚ ਰਚਨਾ ਆਪਣੀ ਖਲ ਤਾਰੀ, ਅਣਕ ਵਾਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਉਤਨ ਸਾਰ ਅਸ਼ਟਪਦੀ, ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਅਧਾਰ, ਅਵਰ ਉਪਾਮ ਸਮੀਤ ਵਿਸਾਰੋ, ਚਰਨ ਕਮਲ ਰਿਦਮ ਅਹੁਰ ਤਾਰੋ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠ ਤਵੈ, ਸੋ ਤਨ ਹਰ ਸੇਵਾ ਤੇ ਪਾਵੈ, ਜਿਸ ਸੁਖ ਨਿਤ ਬਾਸ਼ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹ ਭਲੀ ਕਰਨੀ, ਸਤ ਸੋਭਾ ਭਜ ਹਰ ਕੀ ਸਰਨੀ, ਅਣਕਿਉ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵ ਖਦਲਾਏ, ਸਰਬਨ ਦਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪ੍ਰਵਾਨ, ਮਨ ਪ੍ਰਬੁੱਧ ਹਰਿ ਕੈ ਨਾਏ, ਤਾਂ ਦਸਤਾਵਤ ਆਵੈ ਠਾਏ, ਤਾ ਕੋ ਬਿਘਨ ਨ ਲਾਗੈ ਕੋਏ, ਜਾ ਕਰਦੈ ਬਸੈ ਹਰ ਸੋਏ, ਕਲ ਤਾਰਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਪਉ ਬਿਨਸੈ ਪੂਰਨ ਹੋਏ ਆਸ, ਭਗਤ ਪਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੈ ਅਬਿਨਾਸੀ, ਕਹੁ ਨਾਨਕ ਘਾਟੀ ਜਮ ਫਸੀ, ਤਤ ਵਿਚਾਰ ਕਹੈ ਜਨ ਸਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਮਨ ਮਿਟ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਇ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਣਕਿਉ ਪਾਵਨਾ ਛੂਟਣ ਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਸ਼ਦ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਤਨਾ, ਤੂੰ ਕੈ ਲਪਟਾਵੈ ਮੂਰਖ ਮਣਾ, ਸੁਤ ਮੀਤ ਕੁਟਾਂਬਿਰ ਬਣਤਾ, ਇੰਤੇ ਕਹੋ ਤੁਮ ਕਮਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਮਨ ਛੁਟਕਾਰ, ਅਸਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਾ ਸਾਰੀ, ਜਿੰਦੀ ਏ ਤਿਸ ਬੁੱਝੇ ਨਾਮ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਲੇਹ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, चरण कमल राखो मन माहि जन्म जन्म के किल बिख जाहि आप जपो अवर नाम जपाओ सुनत रहत कहत रहत गत पावो सार पूछत अर को नाउ सहस पाए नानक गुण गाओ गुण गावत त्रिवित्र समैल बिनस जाय हो मैं बेख फैल हो हे चिंत बस सुगनाल सतगुर सर नाम समाल छाड़ सियाणप सगली मना सत्संग पाव सच तना हर पूंजी संच कर व्यवहारी हैं सुख दुर्गा जयकार सरबनंत्र एको देख कहो नानक जाक मस्तक लेख एको जाप एको सह लाहे एक सिमर एको मन आहे एक सके गुण गाव अनंत मन तन राप एक भगवंत एक एक एक राप पूर्ण पूरह प्रव्याप अणक बिसारे किते पए एक आराध प्राशत गए मन तन अंतर एक प्रवरता गुरप्रसाद नानक एक जाता सलोक फिरत प्रभ आया परया तो सरनाहा नानक की प्रभ बिनती अपनी भगती लाय अष्टपदी जाचक जन जाचा प्रवदान कर कृपा देवो हर नाम सा जना की मांगो तूर पार पर श्रद्धा पूर सदा सदा प्रभ के गुण गावो सास सास प्रभ तुम हव चरण कमल सो लागे प्रीत भगत करो प्रभ की नेत नित नीत एक ओट एको आधार नानक मांगे नाम प्रभ सार प्रभ की दृष्ट मान सुख होय रस पावे बिरला कोय जिन चाखे से जन तपताने पूर्ण पुरख नहीं डोलाने सो पार परे प्रेम रस रंग उपज चाल साधक संग परे सरन अन सब त्याग अंतर प्रगास आंदन लिव लाग बाढ़ भागी जपया प्रभ सोए नानक नाम रते सुख होए सेवक की मनसा पूरी पई सदगुर ते निर्मल मातली जन को प्रभु हृदय दयाल सेवक किन्नो सदा निहाल बंधन काट मुक्त जन पया जन्म मर दुख प्रम गया ईश्वनी श्रद्धा सब पूरी रब रह सत्संग हजूरी जिसका साथ लिया मिलाए नानक भगति नाम समाये सो क्यों बिसरा जे काल न पान सो क्यों बिसरा जे किया जान सो क्यों बिसरा जिन सब किश दिया सो क्यों बिसरा जे जीवन जिया सो क्यों बिसरा जे अगर मैं राख गुर प्रसाद को बिरला लख सो क्यों बिसरा जे बिखते काढ जन्म जन्म का टूटा गंढ गुर पूरा ताते है
1: साजन संत करो ये काम आन त्याग जपो अर नाम सिमर सिम सिम सो पावो आप जपो अर नाम जपावो भगत पाए तरी है संसार बैन भगति तन हो शाह होशी सार सब कल्याण सुन नाम बुढ़ जात पाए विश्राम सगल दो का हो वतनास नानक नाम जपो गुणतास उपजी प्री प्रेम राचाओ मंत्र ही सुहाओ नेत्रो पेख दर सुख होए मन बिकसे सा चरण धोए पग जना के मंत्र रंग बिरला को पावे संग एक बस्त दीजे करमे आ गुर प्रसाद नाम जबले आ ताकि उम कही न जाए नानक रहा सर्व समाए प्रभक्षण दीन दयाल भगत वसदा कृपाल नानाद गोविंद गोपाल सगड़ा करत प्रतपाल आदि पुरु कारण करतार भगजना के प्राण उदार जो जो जप है सोए पनीत भगत पाए लावे मन हीत हम निर्गुण यार नीच जान ना तुमरी शरण पुरुष भगवान सर्ब बेखुंड मुक्त मोह पाए निम करके गुण गायन राज पो बढ़ियाई हर के नाम कथा मन पाई बहु भोजन का पसंग हिरना जपती हरण नीत फली सो करनी शोभा तनवंत हृदय बस पूर्ण गुर मंत सास संप्रव देन वास सर्ब सुनान प्रगास लोका सार गुण निर्गुण रंकार सुन समाधि आप आपन किया नानका आपे ही फिर जाप अष्टपदी जाब आकार एक ही नाम दृष्टि ताप आप तब कहते होता जब तारी आपन सुन समाध तब बैर ब्रो के संग मात जब इसका मन चेन जावत तब हर सो को कह ब्यावत जब अपना पार ब्रह्म तब मोह कांगे बोवत परम आपन खेलावरती जा दान करने हार न दूजा जा बहुत प्रभ केवल तनी तब बांध मुद को किसको गनी जावे के अरगम पाप अपार तब नरसु को कौन उतार जब निर्गुण प्रभ सह सुबाए तब से सो को के ठाए जावे आपे आप अपनी जोत रहे ता कव डर कौ कर डरे आपन चलताव करने हार नानक ठाकर गम पार अवनासी सुख अपन आसन तय जन मन को कहा बिनासन जब पूर्ण करता प्रभ सोए तब जम की त्रा कहो किशोए जावा बगेता या गोचर प्राभे का ताप जेतर गोत के पूह लेखा जब नादन गोचर गाते है ता कौन छूटे कौन बंधन बंधे आपन आप ही चर जा नानक आपन रूप आप ही ऊपर जा जन निर्मल पुरु पद पद होता तय बिन मैल कहो क्या तोता जय निरंजन का निर्वाण तय कौन को मान कौन अवमान जय स्वरूप केवल जगदीश तय शाल कौ तय शाल सिद्ध लग्द को कीस जय जो स्वरूपी जो संग समा वह तय कहे भू कौंतरता वह कर्ण क्रावण करने हार नानक करते का नाही शमार जब अपनी शोभा अपन संग बनाई ता कौम बा मित्र सुत पाई जय सर्व कला या पेपर भीन तय बेद कतेव का कोचीन जब आपने आप आप उतारे तो सगन आप सगन कहा बिचारे जय आपन ऊचे आपन आप नेरा तय कौन ठाकुर गुण गई है चेरा बेसमान बेसमराय बेसमाद नानक अपनी गा जानो आप जय अशाल अशेर बेसमाया के ब्यापत माया आप गो आपे अदेश ते गुण का नाही प्रवेश जय एक एक भवंता तय कौन चिंत के लागे चिंता जय आपने आप आप ते आरा तय कौन कदे कौन सुने हारा बो बेअंत ते ऊचा नानक आप गो आपे पहुचा जय आवर जो प्रपंच कार ते गुण में की नो बस्तार पाप उनते पही कहावत को नर को सुब शावत आल जाल माया जंजाल में मोह परम व्यापार दूसु मान मानन प्रकार की ओ बख्यान आपन के लाभ कर देख खेल संकोचे तो नानक कह जय अवगे भगत आप जय पसरे पसा संत प्रता दो पाका पेता नहीं उनकी शोभा उन बनी आपे गौत करें जो जो आपे रसपूर्ण निर्जोग जिस पावे ते सापन ना लावे जे पावे ते खेल खिलावे बेशमार यथा हंतोले जो

ਨਾਨਕੇ ਕੋ ਪਸਰਿਆ, ਦੂਜਾ ਕਹਿ ਦਿਸਤਾਸ ਪਾਦੀ। ਆਪ ਕਥੇ ਆਪ ਸੁਣਿਆਰ, ਆਪੇ ਕਾ ਬਸਤਾਰ, ਜਾਂ ਤਿਸ ਭਾਵੇ ਤਾਂ ਸਿਸ਼ਟੋ ਪਾਏ, ਆਪਣੇ ਪਾਣੇ ਲਏ ਸਮਾਏ। ਤੁਮ ਤੇ ਪਿੰਨ ਹੀ ਕੁਛ ਹੋਏ ਆਪਣ ਸੂਤ, ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬਜਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਾਸੀ ਤਤ ਕਾ ਬੇਤਾ, ਨਾਨਕ ਸਾਸੀ ਕਾ ਜੇਤਾ, ਜੀ ਜਨ ਸਭ ਤਾਕੇ ਹਾਥ, ਦੀਨ ਦਿਆਲ ਨਾਥ ਕੋ ਨਾਥ। ਜੇ ਰਾਖੇ ਦੇ ਕੋਏ ਨਾ ਮਾਰੇ, ਸੋ ਮੂਆ ਜੇ ਮਨੋ ਬਸਾਰੇ, ਤੇ ਤਾਜਾਵਰ ਕਾਮ ਕੋ ਜਾਏ, ਸਭ ਸਰੇਕ ਨਿਰੰਜਨ ਰਾਏ। ਜੀ ਗੇ ਜੋ ਜਾ ਕੇ ਸਭ ਹਾਥ, ਅੰਦਰ ਬਾਰ ਜਾਨੋ ਸਾਥ, ਗੁਣ ਦਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਹਾਰ। ਪੂਰਨ ਪੂਰੇ ਦਿਆਲ, ਸਭ ਉਪਰੋਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੇ ਰਿਹੋ ਬਿਆਪ।

ਸੰਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰੇ ਕੇ ਨਾਏ, ਤਿਸਕੀ ਆਸ ਨ ਵਿਰਥੀ ਜਾਏ। ਸੇਵਕ ਹੋ ਸੇਵਾ ਬਨਾਈ, ਹੁਕਮ ਬੂਝ ਪਰਮ ਬਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੇ ਗੁਰ ਕੇ ਪੈ। ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ। ਰਾਮ ਨਾਮ ਤਾ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਵਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਗਾਏ ਸਵਾਓ। ਆਠ ਪੈਰ ਪ੍ਰਭੇ ਕੋ ਨੇਰਾ, ਮਿਟੇ ਗਿਆਨ ਬਿਨਸੇ ਅੰਧੇਰਾ। ਸੁਨ ਵਧੇ ਸਿਰ ਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਦ ਬਲ ਦੋ ਲਿਓ ਸਵਾਰ, ਰਾਮ ਨਾਮ ਮੰਤਰ ਉਤਾਰ। ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਤੇ ਸਾਚ ਪਰੀਖਿਆ। ਮਨ ਤਾ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪਤ ਮਾਰੀ। ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁਰ ਨ ਆਵੇ ਜਾਏ। ਤੇ ਦੂਰ

ਜਿਸ ਮਨ ਬਸੈ ਸੋ ਤਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਣ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼ ਪਾਦੀ ਸੰਤ ਸੰਗ ਅੰਤਰ ਪ੍ਰਭੀ ਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਇ ਅਨਕਰਾਨ ਆਨੰਦ ਸਥਾਇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ ਸੁਨ ਸਮਾਰਨ ਤੈਨਾਦ ਕਹਿ ਨਾ ਜਾਏ ਅਚਲ ਬੰਪਾਦ ਤੈਨ ਦੇਖਿਆ ਜੀ ਸਾਬ ਦਿਖਾਏ ਨਾਨ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕੜਕਾ ਵਿਆਹ ਰਿਹਾ ਭਗਵੰਤ ਧਰਨ ਮੈਂ ਆਕਾਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬੰਧਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਬਣੀ ਬਸੰਤਰ ਮਾਏ ਚਾਰ ਗੁਣ ਦਾ ਦੇ ਸਮਾਏ ਤੇ ਤੈ ਬੈ ਨਹੀਂ ਕੋਠਾਓ ਗੁਰ ਪਛਾਣ ਨਾਨਕ ਸੋ ਪਾਓ ਬੇਦ ਪ੍ਰਾਣ ਸਿਮਰ ਮੈਂ ਦੇਖ ਸਸੀਅਰ ਸੋਨ ਅਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੇ ਜੋਤ ਤਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਰ ਮੇ ਬੇਸਾਸ ਸੰਜਨਾ ਕੈ ਪੇਖਨ ਸਭ ਬ੍ਰਹਮ ਸੁਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੋ ਬਚਨ ਸਰਵਿਆਪੀ ਰਾਮ ਸੰਗ ਰਜਨ ਜਿਨ ਜਾਤਾ ਦਿੱਤੀ ਰਹਿਤ ਸਤ ਬਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੋ ਮਨ ਹੈ ਕਰਨ ਕਰਾਉਣ ਹਾਰ ਪ੍ਰਭ ਜਾਨ ਹੈ ਅੰਤਰ ਵਸੇ ਬਾਰ ਵੀ ਹੋਈ ਨਾਨਕ ਦਰਸ਼ਨ ਦੇ ਸਭ ਮੋਈ ਆਪ ਸਤ ਕੀਆ ਸਭ ਸਤ ਤੇ ਪ੍ਰਭ ਤੇ ਸਲੀ ਉਤਪਾਤ ਤੇ ਪਾਵੇ ਤਾਂ ਕਰੇ ਵਿਸਤਾਰ ਤਿਸ ਪਾਵੇ ਤਾਂ ਇਕ ਅੰਕਾਰ ਅਨਕਲਾ ਲਖੀ ਨਾ ਜਾਏ ਜੇ ਪਾਵੇ ਤੇ ਲਏ ਮਲਾਏ ਕੌਣ ਨੇਟ ਗੁਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸਾਭ ਜਣਾਏ ਨਾ ਤਿਜਨ ਆਪ ਬਜਾਏ ਸਰਬੋਦਾ ਵਰਤਾਰਾ ਸਰਬ ਨੈਣ ਆਪੇ ਗਣਹਾਰਾ ਸਭ ਸਮਗਰੀ ਜਾ ਕਾਤਾ ਨਾ ਆਪਣ ਜਾ ਸਾਪੀ ਸੁਨਾ ਆਵਣ ਜਾਣੇ ਖੇਲ ਬਣਾਇਆ ਗਿਆਕਾਰੀ ਕੀਨੀ ਮਾਇਆ ਸਭ ਕਹਿ ਮਦਲਬ ਤੋ ਰਹੇ ਜੋ ਕਹਿਣਾ ਸੋ ਆਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਸਿਓ ਸੁਨਾ ਹੀ ਬੁਰਾ ਉਰੇ ਕਹੋ ਕਿਰੇ ਕਿਸ ਕਰਾ ਆਪ ਲਾਗਰ ਤੂ ਦਾ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਤਾਰੀ ਸਭ ਸਾਚ ਓਤ ਪੋਤ ਆਪਤ ਸੰਗਰਾਜ ਤਾਂ ਕੀ ਗੱਲ ਮੈਂ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪਛਾ ਨਾਨਕੇ ਜਾਨ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਲਾਏ ਲਏ ਪ੍ਰਭ ਸੋਏ ਓ ਤਨਵੰਤ ਕਲਵੰਤ ਪਤਵੰਤ ਜੀਵਨ ਮੂਤ ਜਿਸ ਹਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਗਏ ਸਵਾਓ ਜਨ ਕੇ ਸਮਝੇ ਤਾਵੇ ਨਾਉ ਆਪ ਮੂਤ ਮੂਤ ਕਰੇ ਸੰਸਾਰ ਨਾਨਕ ਤਿਸ ਜਨ ਕਹੋ

ਰਹਿ ਨਿਸਤਾਰ, ਸਭ ਜੀ ਹਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦਾਂ ਨਾਦ ਵਾਜਹਿ, ਸੁਣ ਸੁਣ ਕਰੇ ਪ੍ਰਭ ਗਾਜਹਿ, ਪਟ ਇਕਬਾਲ ਮਾਂਤ ਕੇ ਮਾਥੇ, ਨਾਨਕ ਉਧਰੇ ਤਿਨ ਕੇ ਸਾਥੇ। ਸਰਨ ਜੋ ਸਭ ਸਰਨੀ ਆਏ, ਕਰ ਕਿਰਪਾ ਪ੍ਰਭ ਅਮਲ ਆਏ, ਮਿਟ ਗਏ ਬੈਰ ਪਏ ਸਵਰੇਨ, ਅਮਰ ਨਾਮ ਸਾਧ ਸੰਗ ਲੈਨ। ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜਿੰਦਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਰਜ ਨਾ ਕਹਤੇ। ਕਰ ਪ੍ਰਸ਼ਾਦ ਦਿਆ ਪ੍ਰਾਵਤਾਰੀ, ਨਾਨਕ ਨਿਭੀ ਖੇ ਬੰਬਾਰੀ, ਪ੍ਰਭ ਕੀਰਤ ਕਰੋ ਸੰਤ ਬੀਤ, ਸਾਵਧਾਨ ਅਕਾਗਰ ਚੀਤ। ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋਤ ਨਿਦਾਨ, ਸਰ ਵਿਸ਼ਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਪੜ ਸਭ ਲੋਹੇ, ਸਭ ਤੇ ਉਜ ਪਾਏ ਸਥਾਨ, ਬੁਰਨ ਹੋਵੇ ਆਮਣ ਜਾਣ। ਹਰ ਧਨ ਖਾੜ ਜਲੇ ਜਨ ਸੋਏ, ਨਾਨ ਜੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ ਤਵ ਜੋ ਪ੍ਰਭ ਧਿਆਨ, ਗਿਆਨ ਸੇਠ ਉਤਮ ਸ਼ਨਾਨ, ਚਾਰ ਪਦਾਰ ਕੰਮ ਪ੍ਰਗਾਸ, ਸਭ ਕੇ ਮਸਲ ਤੇ ਉਦਾਸ, ਸੁੰਦਰ ਜਰ ਤਦ ਕਾ ਬੇਤਾ, ਸਮਦਸਤੀਏ ਦਿਸ਼ਟੇ ਤਾਏ, ਫਲ ਤੇ ਜਨ ਕੇ ਮੋਹ ਪਨੈ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹ ਨਦਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ।

0: ਲਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਹ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਤਨਾਸਰੀ ਮਹਿਲਾ ਚੌਥਾ। ਹਮ ਅੰਦ ਲੈ ਅੰਦ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਹਮ ਅੰਦ ਲੈ ਅੰਦ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਂਹ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਰਹਾਉ ਹਰ ਕੈ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬਾਦੋ, ਮਦ ਜਾਣੋ ਆਜ ਕੇ ਕਾਲੀ। ਹਰ ਕੈ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰਮਨ ਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰਮਨ ਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗ ਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਸ਼ਬਦ ਚੌਂਕੀ ਜੀ ਕੀਰਤਨ, ਨਿਤਨੇਮ ਦੀ ਬਾਣੀ, ਸੋਦਰ ਸਾਹਿਬ ਦੇ ਪਾਠ ਉਪਰੰਤ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਅਤੇ ਉਹਨਾਂ ਦੇ ਮਾਤਾ ਜੀ ਬੀਬੀ ਕੁਲਜੀਤ ਕੌਰ ਸਮੂਹ ਜੀ, ਜਸਵਿੰਦਰ ਕੌਰ ਬੀਬੀ ਜੀ, ਕੁਲਜੀਤ ਕੌਰ ਉਹਨਾਂ ਦੇ ਪਰਿਵਾਰ, ਭਾਈ ਗੁਰਮੇਲ ਸਿੰਘ, ਜਸਵਿੰਦਰ ਕੌਰ ਪਰਿਵਾਰ ਨੂੰ ਅੱਜ ਦੇ ਸਮੁੱਚੇ ਸਵਾਮ ਦੀਆਂ ਸੇਵਾਵਾਂ ਬਖਸ਼ ਕੀਤੀਆਂ ਨੇ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਸੰਪੂਰਨਤਾ ਬਹੁਤੋਂ ਉਪਰੰਤ ਸਰਬੱਤ ਦੇ ਭਲੇ ਲਈ ਪੰਦੇ ਚੜ੍ਹਦੀ ਕਲਾ, ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਕਾਕਾ ਜਗਰੂਪ ਸਿੰਘ ਬੱਚੀ ਸੰਦੀਪ ਕੌਰ ਜਿਨ੍ਹਾਂ ਦੀ ਵੈਡਿੰਗ ਐਨਵਰਸਰੀ ਆ, ਵਿਆਹ ਦੀ ਸਾਲਗਿਰਾਹ ਮਨਾਉਂਦੇ ਹੋਇਆਂ, ਅਤੇ ਬੱਚੀ ਸੰਦੀਪ ਕੌਰ ਨੂੰ ਸਤਿਗੁਰ ਨੇ ਡਾਕਟਰ ਦੀ ਡਿਗਰੀ ਬਖਸ਼ਿਸ਼ ਕੀਤੀ। ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਦੇ ਚਰਨ ਪ੍ਰਸੰਗ ਕੀਤੇ ਜਾ ਰਹੇ ਨੇ। ਔਰ ਸੁਮਨੀ ਸਾਹਿਬ ਦੀ ਪਾਠ ਉਪਰੰਤ ਪਰਿਵਾਰ ਦੀ ਚੜ੍ਹਦੀ ਕਲਾ ਲਈ, ਬੱਚਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾਵਾਂ ਨੂੰ, ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਬੱਚਿਆਂ ਨੂੰ ਵਧਾਈਆਂ। ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਨੂੰ ਸਤਿਗੁਰ ਚੜ੍ਹਦੀ ਕਲਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਪਰਿਵਾਰਾਂ ਦੇ ਵਿੱਚ ਬੱਚਿਆਂ ਦੀਆਂ ਇਹ ਬਖਸ਼ਿਸ਼ਾਂ ਅਸੀਂ ਸੁਣਦੇ ਹਾਂ ਕਿ ਬੱਚੇ ਡਾਕਟਰ ਨੇ, ਪਾਇਲਟ ਨੇ ਔਰ ਸੋਹਣੇ ਜੋਬਾਂ ਦੇ ਵਿੱਚ। ਸਭ ਤੋਂ ਵੱਡੀ ਜਿਹੜੀ ਭਗਤੀ ਆ ਮਾਂ ਬਾਪ ਦੀ ਇਹ ਆ ਕਿ ਉਹ ਆਪਣੀ ਔਲਾਦ ਨੂੰ ਸੈੱਟ ਕਰਦੇ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸੈੱਟ ਕਰ ਲਿਆ ਸਭ ਤੋਂ ਵੱਡੀ ਭਗਤੀ ਆ। ਔਰ ਇਹਦੇ ਨਾਲ ਨਾਲ ਮੈਂ ਬੇਨਤੀ ਜ਼ਰੂਰ ਕਰਾਂਗਾ ਵੀ ਤੇ ਬੱਚੇ ਪੜ੍ਹੇ ਲਿਖੇ ਨੇ, ਔਰ ਖਾਸ ਤੌਰ 'ਤੇ ਮੈਂ ਯੂਥ ਨੂੰ ਬੇਨਤੀ ਕਰਦਾ ਵੀ ਵੇਖੋ ਆਪਾਂ ਇਹਨੂੰ ਨਾ ਪੂਜਾ ਦਾ ਸਾਧਨ ਨਾ ਪੜ੍ਹਾਈਏ, ਗੁਰੂ ਗ੍ਰੰਥ ਸਾਹਿਬ ਨੂੰ ਇਹਨੂੰ ਅਸੀਂ ਪੜ੍ਹਨ ਦਾ ਵੀ ਯਤਨ ਕਰੀਏ। ਹਰ ਇੱਕ ਚੀਜ਼ ਤੁਸੀਂ ਪੜ੍ਹ ਕੇ ਲਈ ਆ, ਪਰ ਜਿੱਥੋਂ ਆਪਣਾ ਪਤਾ ਲੱਗਣਾ, ਠੀਕ ਆ ਡਾਕਟਰ ਨੂੰ ਪਤਾ ਡਿਗਰੀ ਲਈ ਪੜ੍ਹੇ ਆ, ਪਰ ਜਿੱਥੋਂ ਸਾਨੂੰ ਆਪਣਾ ਪਤਾ ਲੱਗਣਾ ਕਿ ਮੇਰੇ ਜੀਵਨ ਦਾ ਮਕਸਦ ਕੀ ਆ, ਵਟ ਦਾ ਮੀਨਿੰਗ ਆਫ ਮਾਈ ਲਾਈਫ, ਕਿ ਮੈਂ ਕਾਹਦੇ ਲਈ ਆਇਆ, ਮੇਰਾ ਮਨੋਰਥ ਕੀ ਆ, ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਹਰ ਇੱਕ ਸਿੱਖ ਨੂੰ ਹੁਕਮ ਹੈ ਕਿ ਸਿੱਖ ਆਪ ਪਾਠ ਕਰੇ। ਜਿੱਥੇ ਅੱਜ ਸੰਗਤ ਰੂਪ ਦੇ ਵਿੱਚ ਕੀਤਾ ਨਾ, ਉੱਥੇ ਤੇ ਜਿਨ੍ਹਾਂ ਨੇ ਅੱਜ ਕੀਤਾ, ਪਾਠ ਕੀਤਾ ਜਾਂ ਨੇਤਰਮ ਕੀਤਾ, ਉਹਨਾਂ ਦੇ ਚਰਨਾਂ 'ਤੇ ਮੇਰੀ ਨਮਸਕਾਰ। ਜਿਨ੍ਹਾਂ ਨਹੀਂ ਕੀਤਾ ਤੇ ਆਪਾਂ ਮੈਡੀਕਲ ਕਾਲਜ 'ਚ ਡਾਕਟਰ ਬਣਨ ਵਾਸਤੇ ਜਾਂਦੇ ਹਾਂ, ਜਿਹਨੇ ਕਾਲਜ 'ਚ ਇੰਜੀਨੀਅਰ ਬਣ ਕੇ ਜਾਂਦੇ ਹਾਂ, ਅਤੇ ਖਿਮਾ ਕਰਨਾ ਗੁਰਦੁਆਰੇ ਅਸੀਂ ਸਿੱਖ ਅਤੇ ਜੀਵਨ ਦੀ ਜਾਤ ਸਿੱਖਣ ਵਾਸਤੇ ਆਉਂਦੇ ਹਾਂ, ਅਤੇ ਜੇ ਆਪਾਂ ਇੱਥੋਂ ਲੈ ਕੇ ਹੀ ਨਾ ਕੁਛ ਗਏ ਅਤੇ ਆਪਾਂ ਕੁਛ ਵੀ ਨਾ ਇੱਥੋਂ ਸਿੱਖਿਆ, ਅਤੇ ਫਿਰ ਖਿਮਾ ਕਰਨਾ, ਠੀਕ ਹੈ ਕੰਮ ਚੱਲ ਰਿਹਾ ਚੱਲੀ ਜਾਂਦਾ, ਪਰ ਤੁਹਾਨੂੰ ਮੇਰੀ ਬੇਨਤੀ ਹੈ ਜਿੱਥੇ ਅੱਜ ਸੰਗਤ ਰੂਪ ਵਿੱਚ ਪਾਠ ਕੀਤਾ ਉੱਥੇ ਤੁਹਾਡੇ ਪਰਿਵਾਰ 'ਚ ਬਾਣੀ ਪੜ੍ਹੀ ਜਾਵੇ। ਤੁਸੀਂ ਨੇਤਰੇਮ ਕਰੋ, ਸੁਖਮਨੀ ਸਾਹਿਬ ਦਾ ਪਾਠ ਤੁਹਾਡੇ ਘਰ ਵਿੱਚ ਹੋਵੇ, ਤੁਸੀਂ ਸਾਰੇ ਬਾਣੀ ਪੜ੍ਹੋ ਔਰ ਬਾਣੀ ਨੂੰ ਗੁਰਮੁਖ ਪਿਆਰਿਓ ਵਸਾਰਨਾ ਸਿੱਖ ਵਾਸਤੇ, ਠੀਕ ਹੈ ਨਹੀਂ। ਹਰ ਇੱਕ ਸਿੱਖ ਬਾਣੀ ਨਾਲ ਜੁੜਿਆ ਹੋਣਾ ਚਾਹੀਦਾ, ਤਾਂ ਇਹਨਾਂ ਅਦਾਰਿਆਂ ਦਾ ਸਾਨੂੰ ਕੁਝ ਲਾਭ ਹੈ। ਗੁਰੂ ਕਿਰਪਾ ਕਰੇ, ਬਹੁਤ ਬਹੁਤ ਵਧਾਈਆਂ, ਗੁਰਪੁਰਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ, ਮਿਹਰ ਭਰਿਆ ਹੱਥ ਰੱਖਣ। ਸੋ ਸ਼ਾਮਾਂ ਦੇ ਦੀਵਾਨ ਦੀ ਆਰੰਭਤ ਹੈ, ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲਾ ਜਥਾ ਕੀਰਤਨ ਸਰਵਨ ਕਰਨਗੇ 8:20 'ਤੇ, ਫਿਰ ਅਰਦਾਸ ਹੋਏਗੀ। ਗੁਰੂ ਕੇ ਲੰਗਰਾਂ ਸੇਵਾ ਪਰਿਵਾਰ ਵੱਲੋਂ ਹੋ ਰਹੀ ਹੈ ਸ਼ਕਨ ਦੀ ਕਿਰਪਾਲਤਾ ਕਰੇ। ਕੱਲ੍ਹ ਨੂੰ 3 ਅਖੰਡ ਪਾਠ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ, ਪਰਿਵਾਰਾਂ ਵੱਲੋਂ 3 ਦਿਨ ਬੇਨਤੀ ਦਰਸ਼ਨ ਦੇਣੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾਵਾਂ। ਇੱਕ ਬੇਨਤੀ ਆ, ਕਾਮਾ ਗਾਟਾ ਮਾਰੂ ਜਿਹੜਾ ਨਾਮ ਜਹਾਜ਼, ਉਹਦਾ ਨਾਮ ਹੈ ਗੁਰੂ ਨਾਨਕ ਜਹਾਜ਼, ਉਹਦੀ 112ਵੀਂ ਵਰ੍ਹੇਗੰਢ ਮਨਾਈ ਜਾ ਰਹੀ ਆ 23 ਨੂੰ, ਜਿਹੜਾ ਹਾਰਬਰ ਗ੍ਰੀਨ ਪਾਰਕ ਵੈਨਕੁਰ ਜਿੱਥੇ ਉੱਥੇ ਸਾਡਾ ਸਾਰਾ ਕੁਝ ਲੱਗਾ ਹੋਇਆ ਇਹਦੇ ਬਾਰੇ, ਉੱਥੇ ਪ੍ਰੋਗਰਾਮ 2 ਤੋਂ ਲੈ ਕੇ 5 ਤੱਕ, ਆਪ ਸਭ ਨੂੰ ਖੁੱਲ੍ਹਾ ਸੱਦਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਵਾਉ ਸਰਵਨ ਕਰੀਏ ਕੀਰਤਨ, ਸਭ ਨੇ ਗੁਰੂ ਕੇ ਲੰਗਰ ਵਿੱਚ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਛਕਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ
0: ਖਾਲਸਾ,
1: ਖਾਲਸਾ
0: ਵਾਹਿਗੁਰੂ
1: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਹੀ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਜਥੇ ਨੂੰ ਸਤਿਗੁਰ ਚੜ੍ਹਦੀਆਂ ਗੱਲਾਂ ਬਖਸ਼ਣ, ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਜੀ ਨੂੰ ਵੀ ਬੇਨਤੀ ਆ ਕਿ ਆਪ ਜ਼ਰੂਰ ਬੈਠ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਅੱਜ ਭਾਈ ਗੁਰਮੇਲ ਸਿੰਘ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਆ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਕੱਲ੍ਹ ਨੂੰ 3 ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਨਗਰਾਂ ਵੱਲੋਂ ਅਤੇ ਪਰਿਵਾਰਾਂ ਵੱਲੋਂ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ 3 ਦਿਨ ਦਰਸ਼ਨ ਦੇਣੇ, ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਸਜਦੇ ਨੇ। ਸੋ ਜਿਸ ਵਿੱਚ ਕੀਰਤਨ ਕਥਾ ਇਤਿਹਾਸ ਦੀਆਂ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਐਤਵਾਰ ਨੂੰ ਸਮਾਂ ਕੱਢ ਕੇ ਬੈਠ ਕੇ ਬਾਣੀ ਕਥਾ ਕੀਰਤਨ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੀਏ ਜੀ। ਸੋ ਹੁਣ ਸਰਵਣ ਕਰੀਏ ਕਥਾ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

अगोचर जियो पिंड तेरी रास।

कोट पराद हमारे खंडो।

तुम्हें अपनो बिरद रखावो, तुम्हारी शरण तुम्हारी आशा।

ਵਾਹਿਗੁਰੂ ਜੀਓ, ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸੁ ਨਿਰਾਸ਼।

कबीर सिख शाखा बहुते किए, केसु कियो ना मीत, चाले थे हर मिलन को, बीचे अटक्यो चीत। चाले थे हर मिलन को, बीचे अटक्यो चीत। जुगो जुग टल चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसां पातशाहियां दी जोत, सहब सच्चे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच ਸ਼ਾਮਾ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਆਓ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰਬਾਣੀ ਵਿਚਾਰ ਦਾ, ਜੋ ਕਿ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਚੱਲ ਰਹੀ ਹੈ। ਦੋ ਸਲੋਕਾਂ ਦਾ ਪਾਠ ਮੈਂ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ, 95 ਅਤੇ 96 ਨੰਬਰ। ਤੋ ਆਓ ਸਾਧ ਸੰਗਤ ਜੀ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਇਸ ਪਾਵਨ ਸਲੋਕ ਵਿੱਚ ਜੋ ਵਾਕ ਰੱਖੇ ਨੇ, ਉਹਨਾਂ ਨੇ ਆਖਿਆ, ਜੇ ਤੂੰ ਮਨ ਦਾ ਟਿਕਾ, ਮਨ ਦੀ ਸ਼ਾਂਤੀ ਚਾਹੁੰਦਾ ਏ ਤੇ ਚੰਗੀ ਸੰਗਤ ਹੀ ਹੈ, ਗੁਰੂ ਹੀ ਹੈ ਜਿਹੜਾ ਤੈਨੂੰ ਟਿਕਾ ਦੇ ਸਕਦਾ। ਬਾਕੀ ਟਿਕਾ ਜਿਹੜਾ ਹੈ ਉਹ ਵਕਤੀ ਹੁੰਦਾ ਹੈ। ਸਦੀਵੀ ਟਿਕਾ ਚਾਹੁੰਦਾ ਏ ਤੇ ਆਪਣੀ ਆਸ ਕੇਵਲ ਸਾਧ ਸੰਗਤ ਉੱਤੇ ਰੱਖ ਲਾ। ਭਾਵੇਂ ਕਿ ਤੁਸੀਂ ਕਦੀ ਵੇਖੋ ਵੀ ਬੰਦਾ ਮਨ ਭਾਉਂਦਾ ਜਦੋਂ ਭੋਜਨ ਪ੍ਰਸ਼ਾਦਾ ਵੀ ਛਕਦਾ ਹੈ, ਵਕਤੀ ਤੌਰ ਤੇ ਉਹ ਵੀ ਚੀਜ਼ ਉਹਨੂੰ ਟਿਕਾ ਦਿੰਦੀ ਹੈ। ਬੰਦਾ ਆਪਣੇ ਕਿਸੇ ਸਾਕ ਸੰਬੰਧੀ, ਰਿਸ਼ਤੇਦਾਰ, ਕਰੀਬੀ, ਭੈਣ ਭਰਾ, ਪਰਿਵਾਰ ਵਿੱਚ ਵੀ ਬੈਠਾ ਹੋਵੇ ਤੇ ਉਹ ਵੀ ਚੀਜ਼ ਉਹਨੂੰ ਵਕਤੀ ਤੌਰ ਉੱਤੇ ਟਿਕਾ ਦਿੰਦੀ ਹੈ। ਪਰ ਜਿਹੜਾ ਸੰਗਤ ਦਾ ਟਿਕਾ ਹੁੰਦਾ ਹੈ, ਜਿਹੜੀ ਚੀਜ਼ ਗੁਰੂ ਦੇ ਪਾਸੋਂ ਮਿਲਣੀ ਹੈ, ਉਹ ਟਿਕਾ ਅਸਲੀ ਹੈ। ਉਹ ਸਾਨੂੰ ਹੋਰ ਕਿਤੇੋਂ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਪਰਿਵਾਰ ਵਿੱਚ ਜਾਂ ਰਿਸ਼ਤੇਦਾਰਾਂ, ਭੈਣ ਭਰਾਵਾਂ, ਸਾਕ ਸੰਬੰਧੀਆਂ ਦੇ ਵਿੱਚ ਜਿਹੜਾ ਟਿਕਾ ਸਾਡਾ ਹੁੰਦਾ ਹੈ, ਉਹ ਖਿੰਡਦਾ ਵੀ ਹੈ। ਪਰ ਗੁਰੂ ਜਿਹੜਾ ਹੈ, ਉਹ ਸੱਚਾ ਟਿਕਾ ਸਾਨੂੰ ਦਿੰਦਾ ਹੈ। ਕਈ ਵਾਰ ਕੁਝ ਮਨੁੱਖ ਤੁਹਾਨੂੰ ਖੁਸ਼ ਕਰਨ ਲਈ ਚਾਰ ਸ਼ਬਦ ਬੋਲ ਦਿੰਦੇ ਨੇ, ਉਹ ਵੀ ਚੀਜ਼ ਬੰਦੇ ਨੂੰ ਟਿਕਾ ਦਿੰਦੀ ਹੈ। ਤਾਂ ਹੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਬਚਨ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਰੱਖੇ ਸੀ ਵੀ ਮਨੁੱਖ ਜਿਹੜਾ ਵੀ ਹੈ ਨਾ, ਇਹਦੀ ਟੇਕ ਵਿਅਰਥ ਹੈ। ਜੇ ਤੈਨੂੰ ਸ਼ਾਂਤੀ ਮਿਲਣੀ ਹੈ, ਉਹ ਤੈਨੂੰ ਗੁਰੂ ਦੇ ਪਾਸੋਂ ਹੀ ਮਿਲੇਗੀ। ਰੱਬ ਹੀ ਹੈ ਜਿਹੜਾ ਤੇਰੇ ਅੰਦਰ ਉਹ ਟਿਕਾ ਭਰੇਗਾ, ਕਿਉਂਕਿ ਬਾਕੀਆਂ ਕੋਲ ਤੇ ਆਪਣੇ ਕੋਲ ਨਹੀਂ ਹੈਗਾ। ਜਿਹੜੀ ਚੀਜ਼ ਮਨੁੱਖ ਦੇ ਕੋਲ ਹੁੰਦੀ ਹੈ, ਬੰਦਾ ਉਹੀ ਕਿਸੇ ਦੂਜੇ ਨੂੰ ਦੇ ਸਕਦਾ ਹੈ ਨਾ।
ਕਿਉਂਕਿ ਸਾਡੇ ਸੁਭਾਅ ਬਣੇ ਨੇ ਵੱਖ ਵੱਖ ਤਰ੍ਹਾਂ ਦੇ। ਹੁਣ ਉਹਨਾਂ ਸੁਭਾਵਾਂ ਦੇ ਮੁਤਾਬਕ ਅਸੀਂ ਆਪਣਾ ਜੀਵਨ ਜਿਉਂਦੇ ਹਾਂ। ਗੁਰੂ ਦਾ ਸੁਭਾਅ ਜਿਹੜਾ ਹੈ ਉਹ ਸ਼ਾਂਤੀ ਦਾ ਕੇਂਦਰ ਹੈ, ਉਹ ਟਿਕਾ ਦਾ ਕੇਂਦਰ ਹੈ, ਉੱਥੇ ਉਹ ਚੀਜ਼ਾਂ ਨਹੀਂ ਆਈਆਂ। ਗੁਰੂ ਨੂੰ ਕੋਈ ਲਾਲਚ ਨਹੀਂ ਹੈ, ਉਹਦੇ ਅੰਦਰ ਕੋਈ ਸਵਾਰਥ ਹੀ ਨਹੀਂ ਹੈਗਾ। ਪਰ ਦੁਨੀਆਂ ਦੇ ਜਿੰਨੇ ਰਿਸ਼ਤੇ ਹੁੰਦੇ ਨੇ, ਤਾਂ ਹੀ ਤੇ ਬਾਬੇ ਨੇ ਆਖਿਆ ਜਹ ਮਾਤ ਪਿਤਾ ਸੁੱਤ। ਹੁਣ ਕੋਈ ਛੱਡਿਆ ਬਾਬੇ ਨੇ, ਆਖਿਆ ਮਾਂ ਵੀ ਪਿਓ ਵੀ, ਜਹ ਮਾਤ ਪਿਤਾ ਸੁੱਤ ਪੁੱਤਰ ਵੀ। ਮੀਤ ਦਾ ਅਰਥ ਹੁੰਦਾ ਹੈ ਮਿੱਤਰ ਵੀ। ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਹੇ ਮੇਰੇ ਮਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਤੇਰਾ ਸੰਗੀ ਬਣੇਗਾ, ਤੇਰਾ ਸਾਥੀ ਬਣੇਗਾ। ਗੁਰਦੇਵ ਸਤਿਗੁਰੂ ਮਹਾਰਾਜ ਨੇ ਇੱਕ ਹੋਰ ਬੜਾ ਤੱਤ ਬਾਣੀ ਦੇ ਵਿੱਚ ਰੱਖਿਆ, ਆਖਿਆ ਜਿਹੜੇ ਇਹ ਸੰਸਾਰ ਦਾ ਕੁਟੰਬ ਹੈ, ਇਹ ਆਪਣੇ ਸਵਾਰਥ ਕਰਕੇ ਤੇਰੇ ਲਾਗੇ ਬੈਠਾ ਹੈ। ਜਿਸ ਦਿਨ ਸਵਾਰਥ ਪੂਰਾ ਹੁੰਦਾ ਹੈ, ਉਸ ਦਿਨ ਉਹ ਨੇੜੇ ਨਹੀਂ ਢੁੱਕਦਾ। ਕੀ ਪੁੱਤਰ ਵੱਖਰੇ ਨਹੀਂ ਹੁੰਦੇ, ਹੋ ਜਾਂਦੇ ਨੇ ਨਾ, ਜਿਦਨ ਸਵਾਰਥ ਪੂਰਾ ਹੋ ਜਾਂਦਾ ਹੈ। ਈਵਨ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਪਤਨੀ ਵੀ ਵੱਖਰੀ ਹੋ ਜਾਂਦੀ ਹੈ, ਕਿਉਂਕਿ ਉਹਦਾ ਸਵਾਰਥ ਪੂਰਾ ਹੋ ਗਿਆ। ਹੁਣ ਇਸ ਚੀਜ਼ ਨੂੰ ਭਾਵੇਂ ਬੰਦਾ ਮੰਨੇ ਜਾਂ ਨਾ ਮੰਨੇ, ਗੱਲ ਵੱਖਰੀ। ਹਾਂ ਠੀਕ ਹੈ, ਮੈਂ ਇਹ ਗੱਲ ਜ਼ਰੂਰ ਆਖਾਂਗਾ ਵੀ ਜੇ ਗੁਰਮਤ ਦੀ ਵਿਚਾਰ ਹੈ ਤੇ ਫਿਰ ਇਹ ਗੱਲ ਢੁਕਵੀਂ ਨਹੀਂ ਹੈ। ਪਰ ਜੇ ਗੁਰਮਤ ਦੀ ਗੁਰੂ ਵਾਲੀ ਵਿਚਾਰ ਨਹੀਂ ਹੈਗੀ ਤੇ ਇਹ ਗੱਲ ਬੜੀ ਢੁਕਵੀਂ ਤੇ ਜਾਇਜ਼ ਹੈ। ਉਹ ਹਰ ਪਰਿਵਾਰ ਦੀ ਇਹ ਕੰਡੀਸ਼ਨ ਹੈ। ਤੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਕਬੀਰ ਆਸਾ ਕਰੀਐ ਰਾਮ ਕੀ। ਆਸ ਰੱਖਣੀ ਹੈ ਰਾਮ ਦੀ, ਰੱਖ ਰੱਬ ਦੀ ਰੱਖ। ਦੁਨੀਆਂ ਦੀਆਂ ਆਸਾਂ ਵਿਅਰਥ ਹੁੰਦੀਆਂ ਨੇ, ਕਿਉਂਕਿ ਦੁਨੀਆਂ ਦੀ ਆਸ ਜਿਹੜੀ ਹੈ, ਜਦੋਂ ਤੁਸੀਂ ਕਿਸੇ ਉੱਤੇ ਆਸ ਲਾਉਂਦੇ ਹੋ, ਉਹ ਬਦਲੇ ਵਿੱਚ ਕੁਝ ਚਾਹੁੰਦਾ ਵੀ ਹੈ। ਤੁਸੀਂ ਕਦੀ ਵੇਖਿਓ ਜਦੋਂ ਆਰਗੂਮੈਂਟ ਹੁੰਦੇ ਨੇ, ਉਦੋਂ ਐਸਾ ਹੀ ਵਾਪਰਦਾ ਹੈ ਵੀ ਬੰਦਾ ਕਹਿੰਦੇ ਤੂੰ ਮੈਨੂੰ ਇੱਦਾਂ ਕਿਹਾ ਤੇ ਵਾਪਸ ਵਿੱਚ ਜਵਾਬ ਇਹ ਮਿਲਦਾ ਹੈ ਫਿਰ ਤੂੰ ਹੀ ਤੇ ਇੱਦਾਂ ਕੀਤਾ ਨਾ। ਪਰ ਜਿਹੜਾ ਗੁਰੂ ਹੈ, ਇਹਦੀ ਖੇਡ ਐਸੀ ਨਹੀਂ ਹੈ, ਇੱਥੇ ਵਰਤਾਰਾ ਐਸਾ ਨਹੀਂ ਹੈ। ਗੁਰੂ ਉਹ ਸਵਾਦੀ ਨਿਆਈ ਹੈ, ਉਹ ਹਰ ਇੱਕ ਚੀਜ਼ ਨਾਲ ਖਹਿ ਕੇ ਲੰਘਦਾ ਹੈ, ਬਦਲੇ ਵਿੱਚ ਕੋਈ ਵੀ ਇਹ ਨਹੀਂ ਵੇਖਿਆ ਇਹਦਾ ਰੰਗ ਕਿੱਦਾਂ ਦਾ ਹੈ, ਇਹ ਮੂੰਹ ਤੋਂ ਕਿਹੜੇ ਸ਼ਬਦ ਬੋਲ ਰਿਹਾ ਹੈ। ਗੁਰੂ ਐਸਾ ਹੈ। ਗੁਰੂ ਉਸ ਪਾਣੀ ਦੀ ਨਿਆਈ ਹੈ ਜਿਹਦਾ ਕਿਸੇ ਨੇ ਘੁੱਟ ਭਰਿਆ ਤੇ ਉਹਨੇ ਪਿਆਸ ਬੁਝਾ ਦਿੱਤੀ, ਉਹਨੇ ਇਹ ਨਹੀਂ ਵੇਖਿਆ ਵੀ ਇਹ ਬੰਦਾ ਕੁਝ ਸਮੇਂ ਪਹਿਲਾਂ ਪਾਣੀ ਵਿੱਚ ਪੱਥਰ ਮਾਰ ਰਿਹਾ ਸੀ, ਨਹੀਂ, ਉਹਨੇ ਤ੍ਰਿਪਤ ਕਰ ਦਿੱਤਾ। ਇਸ ਕਰਕੇ ਸਭ ਤੋਂ ਵੱਡੀ ਆਸ ਜੇ ਮਹਾਰਾਜ ਨੇ ਕਿਸੇ ਦੀ ਆਖੀ ਹੈ ਤੇ ਉਹ ਰੱਬ ਦੀ ਆਖੀ ਹੈ। ਬਹੁਤ ਸਾਰੇ ਐਸੇ ਸ਼ਬਦ ਨੇ, ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਆਸਾਂ ਅੰਦਰ ਜੰਮਿਆ, ਬੰਦਾ ਆਸਾਂ ਦੇ ਅੰਦਰ ਹੀ ਜੰਮਦਾ ਹੈ। ਆਸ ਤੇ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਹੋਪ, ਜਿਹਨੂੰ ਆਪਾਂ ਕਹਿੰਦੇ ਹਾਂ, ਆਸਾਂ ਅੰਦਰ ਜੰਮਿਆ। ਬੰਦਾ ਜਨਮ ਵੀ ਕਾਹਦੇ ਵਿੱਚ ਲੈਂਦਾ ਹੈ, ਆਸ ਦੇ ਅੰਦਰ ਹੀ ਲੈਂਦਾ ਹੈ। ਆਸਾਂ ਅੰਦਰ ਜੰਮਿਆ ਆਸਾ ਰਸ ਕਸ ਖਾਏ, ਆਸਾ

ਤੇ ਜੇ ਆਸ ਲਾਈ ਨਾ ਜਾਵੇ ਤੇ ਸਭ ਤੋਂ ਵੱਡਾ ਸਕੂਨ ਉਹਨੂੰ ਮਿਲੇਗਾ। ਜੇ ਬੰਦੇ ਨੇ ਆਸ ਹੀ ਆਪਣੇ ਗੁਰੂ ਤੇ ਲਾਈ ਹੋਵੇ, ਆਪਣੇ ਰੱਬ ਤੇ ਲਾਈ ਹੋਵੇ। ਸਤਿਗੁਰੂ ਮਹਾਰਾਜ ਨੇ ਆਖਿਆ ਆਸਾ ਬੰਧ ਚਲਾਈਏ, ਆਸਾ ਦਾ ਬੱਧਿਆ ਹੋਇਆ ਬੰਦਾ ਚੱਲਦਾ ਏ, ਮੂੰਹੇ ਮੂੰਹ ਚੋਟਾਂ ਖਾਏ ਅਵਗਣ ਬੱਧਾ ਮਰ ਗਿਆ, ਬੰਦਾ ਉਗਣਾ ਦਾ ਬੱਧਾ ਹੋਇਆ ਮਾਰ ਖਾਂਦਾ ਏ। ਮਹਾਰਾਜ ਛੁੱਟੀਏ ਕਿਵੇਂ? ਆਖਿਆ ਛੁੱਟੈ ਗੁਰਮਤ ਨਾਏ। ਆਸਾ ਬੰਦੇ ਨੂੰ ਬੰਨ ਲੈਂਦੀ ਏ। ਆਸਾ ਮਨਸਾ ਬੰਧਨੀ ਭਾਈ, ਹੁਕਮਨਾਮੇ ਵਿੱਚ ਇੱਕ ਬੋਲ ਆਉਂਦਾ, ਆਖਿਆ ਆਸਾ ਇਛਾਵਾਂ ਦਾ ਬੰਦਾ ਬੱਧਾ ਹੋਇਆ ਏ। ਉਹ ਬੱਧਾ ਹੋਇਆ ਹੀ ਬੰਦਾ ਦੁਖੀ ਹੁੰਦਾ ਹੈ। ਕਿੰਨੇ ਐਸੇ ਬੇਅੰਤ ਵਾਕ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਏ, ਤੇ ਇਹ ਵੀ ਗੱਲ ਸਾਨੂੰ ਸਮਝਾਈ ਵੀ ਸਭੇ ਗੱਲਾਂ ਵਿਸਰਨ। ਆਖਿਆ ਤੈਨੂੰ ਬਾਕੀ ਸਾਰੀਆਂ ਗੱਲਾਂ ਵਿਸਰ ਜਾਣ, ਇੱਕੋ ਵਿਸਰ ਨਾ ਜਾਊ, ਇੱਕ ਨੂੰ ਕਦੀ ਜੀਵਨ ਵਿੱਚੋਂ ਵਿਸਾਰੀ ਨਾ, ਬਾਕੀ ਸਾਰਾ ਕੁਝ ਵਿਸਰ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਇਕ ਹੈ, ਬਾਕੀ ਦੁਨੀਆਂ ਦੇ ਸਾਰੇ ਧੰਦੇ ਸਾੜ ਦੇ, ਔਗਣਾਂ ਨਾਲ ਵਧੇ ਹੋਏ। ਧੰਦਾ ਸਭ ਜਲਾਇਕ ਹੈ, ਗੁਰਨਾਮ ਦੀਆ ਸੱਚ ਸਵਾਓ। ਆਸਾਂ ਸਭੇ ਲਾ ਕੇ ਇੱਕਾ ਆਸ, ਆਖਿਆ ਸਾਰੀਆਂ ਆਸਾਂ ਲਾ ਕੇ ਇੱਕ ਦੀ ਆਸ ਰੱਖ। ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਸਬਿਨ ਸਭ ਧੰਦ ਹੈ, ਇੱਕ ਗੁਰੂ ਦੀ ਆਸ ਤੋਂ ਬਿਨਾਂ ਬਾਕੀ ਸਾਰਾ ਧੰਦਾ ਹੀ ਹੋ ਰਿਹਾ ਹੈ ਹਰ ਪਾਸੇ। ਮੇਰੇ ਮਨ ਇੱਕ ਸਿਉਂ, ਇਹ ਸ਼ਬਦ ਪਤਾ ਕਿਵੇਂ ਪ੍ਰਣਾਮ ਹੁੰਦਾ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਹ ਤੋਕ ਆਪਾਂ ਕਈ ਵਾਰ ਵਾਰ ਸੁਣ ਲੈਂਦੇ ਹਾਂ, ਪਰ ਉਹ ਆਉਣੀਆਂ ਕਿਵੇਂ ਨੇ? ਉਹ ਤਾਂ ਸਮਝ ਲੱਗੇਗੀ ਜਦੋਂ ਅਸੀਂ ਇਸ ਪੂਰੇ ਸ਼ਬਦ ਨੂੰ ਪੜ੍ਹਾਂਗੇ, ਅੰਡਰਸਟੈਂਡ ਕਰਾਂਗੇ। ਇਹ ਤੇ ਆਪਾਂ ਪੜ੍ਹ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਤੇ ਉੱਥੇ ਬਾਬੇ ਨੇ ਆਖਿਆ, ਕਿਸੇ ਆਖਿਆ ਮੇਰੇ ਮਨ ਇੱਕ ਸਿਉਂ ਚਿੱਤ ਲਾਏ। ਅੱਛਾ, ਖੁਸ਼ੀ ਤੇ ਤਾਂ ਹੀ ਆਵੇਗੀ ਜੇ ਚਿੱਤ ਇੱਕ ਨਾਲ ਲੱਗਾ ਹੋਵੇਗਾ। ਜੇ ਇੱਕ ਨਾਲ ਚੇਤ ਹੀ ਨਹੀਂ ਲੱਗਾ ਤੇ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਿਵੇਂ ਹੋਣਗੀਆਂ? ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਸਬਿਨ ਸਭ ਧੰਦ ਹੈ। ਆਖੇ ਇੱਕ ਤੋਂ ਬਿਨਾਂ ਇੱਥੇ ਸਾਰਾ ਕੀ ਹੋ ਰਿਹਾ ਹੈ? ਧੰਦਾ ਹੀ ਹੋ ਰਿਹਾ। ਇੱਕ ਰੱਬ ਨਹੀਂ ਹੈ ਜੀਵਨ ਵਿੱਚ, ਫਿਰ ਬਾਕੀ ਕੀ ਰਹਿ ਜਾਂਦਾ? ਧੰਦਾ। ਇੱਕ ਸਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਬਾਬੇ ਨੇ ਆਖਿਆ ਸਾਰੀ ਚੀਜ਼ ਨਾਸ਼ਵੰਤ ਹੋ ਜਾਵੇਗੀ, ਸਾਰਾ ਕੁਝ ਮਿਟ ਜਾਵੇਗਾ। ਇਸ ਕਰਕੇ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਨਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਹਦੀ ਇਹ ਪੰਕਤੀ ਚੇਤੇ ਰੱਖੋ ਵੀ ਉਹ ਮਿਲਦੀਆਂ ਕਿਹਨੂੰ ਨੇ। ਬਾਬੇ ਨੇ ਆਖਿਆ ਜਿਹਦਾ ਚਿੱਤ ਇੱਕ ਵਿੱਚ ਲੱਗ ਗਿਆ ਉਹਦੇ ਲਈ ਲੱਖ ਖੁਸ਼ੀਆਂ ਨੇ, ਉਹਦੇ ਉੱਤੇ ਗੁਰੂ ਦੀ ਨਜ਼ਰ ਹੋਈ ਹੈ। ਮੇਰੇ ਮਨ ਇੱਕ, ਮਨ ਨੂੰ ਮੁਖਾਤਬ ਹੋ ਕੇ ਆਖਿਆ ਨਾ ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਸਬਿਨ ਸਭ ਧੰਦ ਹੈ। ਜੇ ਇੱਕ ਨਹੀਂ ਹੈ ਤੇ ਧੰਦਾ ਹੀ ਹੋ ਰਿਹਾ ਹੈ, ਚਾਹੇ ਘਰ ਵਿੱਚ ਹੈ, ਚਾਹੇ ਗੁਰਦੁਆਰਿਆਂ ਵਿੱਚ ਹੈ, ਚਾਹੇ ਜਿੱਥੇ ਮਰਜ਼ੀ ਹੈ, ਕਿਤੇ ਵੀ ਹੈ, ਸਾਰਾ ਕੁਝ ਕੀ ਹੈ? ਧੰਦਾ ਹੈ। ਜੇ ਇੱਕ ਭੁੱਲ ਗਿਆ ਤੇ ਇੱਕ ਸਬਿਨ ਸਭ ਧੰਦ ਹੈ, ਸਭ ਮਿਥਿਆ, ਮਿਥਿਆ ਦਾ ਅਰਥ ਹੁੰਦਾ ਸਾਧ ਸੰਗਤ ਜੀ ਨਾਸ਼ਵੰਤ। ਆਖਿਆ ਇੱਕ ਤੋਂ ਬਿਨਾਂ ਸਭ ਕੁਝ ਨਾਸ਼ ਹੋ ਜਾਣਾ, ਅੱਛਾ ਦੁਨਿਆਵੀ ਤੌਰ ਤੇ ਬਾਹਰੀ ਤੌਰ ਤੇ ਵੀ ਨਾਸ਼ ਹੋ ਜਾਣਾ, ਤੇ ਇੱਕ ਰੱਬ ਨੂੰ ਭੁਲਾਇਆ ਹੈ, ਜਿਹੜੀ ਚੀਜ਼ ਅੱਜ ਤੇਰੇ ਲਈ ਖੁਸ਼ੀ ਹੈ ਕੱਲ ਨੂੰ ਉਹਨੇ ਨਾਸ਼ ਹੋ ਜਾਣਾ, ਉਹ ਵੀ ਮਿੱਥੀ ਹੈ। ਤੁਸੀਂ ਕੋਈ ਨਵੀਂ ਚੀਜ਼ ਖਰੀਦਦੇ ਹੋ, ਕਿੰਨਾ ਕੁ ਚਿਰ ਉਹਦੀ ਖੁਸ਼ੀ ਰਹਿੰਦੀ ਹੈ? ਬੰਦਾ ਕੋਈ ਨਵੀਂ ਚੀਜ਼ ਵੀ ਖਰੀਦ ਕੇ ਲਿਆਵੇ, ਕਿੰਨਾ ਚਿਰ ਖੁਸ਼ੀ ਹੁੰਦੀ ਹੈ ਜੀ ਉਹਦੀ? ਦੋ ਦਿਨ, ਚਾਰ ਦਿਨ, ਪੰਜ ਦਿਨ, ਪੰਜ ਕੁ ਦਿਨ ਤੇ ਬੰਦਾ ਗੱਡੀ ਖਰੀਦ ਕੇ ਲਿਆਵੇ ਤੇ ਲਾ ਕੇ ਕਿਸੇ ਨੂੰ ਲੱਗਣ ਹੀ ਨਹੀਂ ਦਿੰਦਾ, ਤੇ ਜਦੋਂ ਪੰਜ ਦਸ ਦਿਨ, ਕੋਈ ਪੰਦਰਾਂ ਵੀਹ ਦਿਨ, ਮਹੀਨਾ ਲੰਘ ਜਾਂਦਾ, ਫਿਰ ਉਹ ਗੱਡੀ ਹੁੰਦੀ ਹੈ ਨਾ। ਪੰਜ ਕੁ ਦਿਨ ਘਰ ਵਿੱਚ ਕੋਈ ਚੀਜ਼ ਲਿਆਉਣ ਕੇ ਖਰੀਦੀ, ਉਹ ਡਰ ਜਾ ਰਹਿੰਦਾ, ਉਹ ਵੇਖੀ ਕਿਤੇ ਇਹਦੇ ਵਿੱਚ ਨਾ ਮੱਜੀ, ਖਤਮ ਹੋ ਗਈ ਨਾ ਖੁਸ਼ੀ, ਫਿਰ ਨਵੀਂ ਚੀਜ਼ ਹੋਰ ਲੱਭਦਾ ਹੈ। ਸਤਿਗੁਰ ਨੇ ਕਿਹਾ ਕਿਉਂਕਿ ਸਭ ਮਿੱਥਿਆ ਮੋਹ ਮਾਏ, ਇਹ ਮੋਇਆ ਮਾਇਆ ਦੇ ਮੋਹ ਦੀਆਂ ਖੇਡਾਂ ਨੇ, ਤੇ ਇੱਕੋ ਖੁਸ਼ੀ ਹੈ ਜਿਹੜੀ ਸਦੀਵ ਹੈ, ਉਹ ਕਿਹਦੀ? ਜਿਹਦਾ ਚੇਤੇ ਇੱਕ ਵਿੱਚ ਲੱਗ ਗਿਆ। ਤਾਂ ਬਾਬੇ ਨੇ ਸਾਨੂੰ ਸਮਝਾਇਆ, ਗੁਰਦੇਵ ਨੇ ਕਿਹਾ ਸਭੇ ਗੱਲਾਂ ਵਿਸਰਨ, ਸਾਰੀਆਂ ਗੱਲਾਂ ਜੀਵਨ ਵਿੱਚੋਂ ਵਿਸਾਰ ਦੇ, ਸਾਰੀਆਂ ਹੀ ਗੱਲਾਂ, ਸਭੇ ਗੱਲਾਂ, ਇੱਕੋ ਵਿਸਰ ਨਾ ਜਾਓ, ਇੱਕ ਨਾ ਵਿਸਰੇ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਏ ਕੈ, ਗੁਰਨਾਮ ਦੀਆ ਸੱਚ ਸਵਾਓ। ਗੁਰੂ ਨੇ ਨਾਮ ਦਿੱਤਾ, ਇਹਨੇ ਜੀਵਨ ਦਾ ਆਸਰਾ ਬਣਨਾ। ਫਿਰ ਗੁਰਦੇਵ ਨੇ ਆਖਿਆ ਆਸਾਂ ਸਭੇ ਲਾ ਕੈ, ਸਾਰੀਆਂ ਆਸਾਂ ਲਾ ਦੇ, ਸਾਰੀਆਂ ਆਸਾਂ ਨੂੰ ਜੀਵਨ ਵਿੱਚੋਂ ਦੂਰ ਕਰ। ਅੱਛਾ ਜੀ, ਜੇ ਇਸ ਬੰਦੇ ਨੂੰ ਕਿਸੇ 'ਤੇ ਆਸ ਹੀ ਨਾ ਹੋਵੇ, ਉਹ ਬੰਦਾ ਦੁਖੀ ਹੋ ਸਕਦਾ?

0: ਜਿਹਨੇ ਆਸ ਹੀ ਲਾ ਦਿੱਤੀ ਹੋਵੇ। ਦੁਖੀ ਪਤਾ ਕਿਹੜਾ ਬੰਦਾ ਹੁੰਦਾ ਹੈ? ਜਿਹੜਾ ਕਿਸੇ ਉੱਤੇ ਆਸ ਰੱਖਦਾ। ਜਿਹਨੇ ਆਸ ਛੱਡ ਦਿੱਤੀ ਹੈ ਉਹ ਬੰਦਾ ਜ਼ਿੰਦਗੀ 'ਚ ਕਦੀ ਦੁਖੀ ਨਹੀਂ ਹੁੰਦਾ, ਕਦੀ ਦੁਖੀ ਨਹੀਂ ਹੁੰਦਾ। ਤੇ ਬਾਬੇ ਨੇ ਤੇ ਸਾਨੂੰ ਸਮਝਾਇਆ। ਹੁਣ ਆਪਾਂ ਕਈ ਆਰਾਮ, ਅਸੀਂ ਤੇ ਜੀ ਫਲਾਨੇ ਬੰਦੇ ਕੋਲ ਬੜੀ ਆਸ ਲਾਈ ਸੀ ਪਰ ਆਸਾਂ ਤੇ ਪੂਰਾ ਨਹੀਂ ਉਤਰਿਆ। ਜੇ ਤੂੰ ਨਾ ਲਾਉਂਦਾ ਤੇ ਸ਼ਾਇਦ ਤੂੰ ਅੱਜ ਦੁਖੀ ਨਾ ਹੁੰਦਾ। ਲੋੜੋਂ ਵੱਧ ਆਸਾਂ ਧੀਆਂ ਪੁੱਤਾਂ ਤੇ ਵੀ ਨਹੀਂ ਲਾਉਣੀਆਂ ਚਾਹੀਦੀਆਂ, ਬੱਚਿਆਂ ਤੇ ਵੀ ਨਹੀਂ ਲਾਉਣੀਆਂ ਚਾਹੀਦੀਆਂ, ਫਿਰ ਖੇਡਾਂ ਵਿਗੜ ਜਾਂਦੀਆਂ ਨੇ। ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਰ ਆਸਾਂ ਸਭ ਲਾਹੇ ਕਹਿ। ਮਹਾਰਾਜ ਕੀ ਕਰੀਏ? ਆਖਿਰ ਇੱਕਾ ਆਸ ਕਮਾਓ, ਇੱਕੋ ਹੀ ਆਸ ਕਮਾ ਜੀਵਨ ਵਿੱਚ, ਇੱਕੋ ਹੀ, ਜ਼ਿਆਦੀਆਂ ਕਮਾਉਣ ਦੀ ਲੋੜ ਨਹੀਂ। ਹਾਥੀ ਦੇ ਪੈਰ ਵਿੱਚ ਸਾਰਿਆਂ ਦੇ ਪੈਰ ਹੀ ਆ ਜਾਂਦੇ ਨੇ, ਉਹ 'ਚ ਸਾਰਾ ਕੁਝ ਆ ਜਾਂਦਾ। ਇੱਕੋ ਆਸ ਕਮਾ, ਇੱਕਾ ਆਸ ਕਮਾਓ ਜਿੰਨੀ ਸਤਿਗੁਰ ਸੇਵਿਆ, ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕੀਤੀ। ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਂ। ਭਾਈ ਜੇ ਗੁਰੂ ਨੂੰ ਸੇਵੇਗਾ ਤੇ ਤਾਂ ਹੀ ਲੋਕ ਪ੍ਰਲੋਕ ਸਫਲ ਹੋਵੇਗਾ, ਇਹੋ ਹੀ ਆਸ ਹੈ। ਤੇ ਕਬੀਰ ਨੇ ਅੱਜ ਸਾਨੂੰ ਗੱਲ ਸਮਝਾਈ, ਭਗਤ ਕਬੀਰ ਸਾਹਿਬ ਨੇ, ਉਹਨਾਂ ਆਖਿਆ ਕਬੀਰ ਆਸਾ ਕਰੀਏ ਰਾਮ ਕੀ। ਆਸ ਕਰ ਕੀ ਦੀ? ਰਾਮ ਦੀ, ਰੱਬ ਦੀ। ਅਵਰੈ ਆਸ ਨਿਰਾਸ਼, ਬਾਕੀਆਂ ਦੀ ਆਸ ਪੱਲੇ ਕੀ ਪਾਵੇਗੀ? ਨਿਰਾਸ਼ਤਾ ਪਾਵੇਗੀ। ਅਵਰੈ ਆਸ ਨਿਰਾਸ਼, ਨਰਕ ਪਰੇ ਤੇ ਮਨ ਜੋ ਹਰ ਨਾਮ ਉਦਾਸ। ਜਿਹੜੇ ਰੱਬ ਦੇ ਨਾਮ ਵਾਲੇ ਬੰਨਿਓ ਉਦਾਸ ਹੋਏ ਫਿਰਦੇ ਨੇ, ਜਿਨ੍ਹਾਂ ਦੀ ਸਾਂਝ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਨਹੀਂ ਹੈਗੀ, ਮਹਾਰਾਜ ਕਹਿੰਦੇ ਨੇ ਉਹ ਨਰਕ ਦੀ ਅੱਗ ਵਿੱਚ ਸੜਦੇ ਰਹਿੰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਇੱਕ ਤੇ ਚਲੋ ਮੌਤ ਤੋਂ ਬਾਅਦ ਦੇ ਨਰਕ ਦਾ ਤਾਂ ਨਹੀਂ ਪਤਾ, ਜਿਉਂਦਿਆਂ ਜੀ ਆਸਾਂ ਰੱਖਣ ਵਾਲੇ ਬੰਦੇ ਦੀ ਜ਼ਿੰਦਗੀ ਕੀ ਬਣ ਜਾਂਦੀ ਆ? ਨਰਕ ਬਣ ਜਾਂਦੀ, ਦੁਖੀ ਹੁੰਦਾ ਰਹਿੰਦਾ। ਮਹਾਰਾਜ ਦਾ ਨਾ ਗੁਰੂ ਅਮਰਦਾਸ ਸਾਹਿਬ ਦਾ ਇੱਕ ਬੋਲ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਆਸਾ ਕਰਤਾ ਜੱਗ ਮੂਹਾ। ਸਾਰੀ ਗੱਲ ਹੀ ਆਸ ਦੀ। ਆਖਿਆ ਸੰਸਾਰ ਮਰ ਜਾਂਦਾ ਕੀ ਕਰਦਾ? ਕਰਦਾ ਆਸਾ ਰੱਖਦਾ ਰੱਖਦਾ। ਆਸਾ ਕਰਤਾ ਜੱਗ ਮੂਹਾ, ਆਸਾ ਮਰੇ ਨਾ ਜਾਏ। ਨਾ ਆਸਾ ਮਰਦੀ ਹੈ ਤੇ ਨਾ ਜਾਂਦੀ ਹੈ। ਆਸਾ ਦੇ ਹੱਥੋਂ ਬੰਦਾ ਧੋਖੇ ਵੀ ਖਾ ਲੈਂਦਾ ਪਰ ਫਿਰ ਵੀ ਆਸ ਰੱਖੀ। ਇੱਕ ਸਾਡੇ ਸੰਸਾਰ ਦੀ ਇੱਕ ਬੜੀ ਸਪੈਸ਼ਲ ਜੀ ਗੱਲ ਹੈ, ਕਹਿੰਦੇ ਵੇਖੋ ਜੀ ਆਸਾਂ ਤੇ ਹੀ ਸੰਸਾਰ ਜਿਉਂਦਾ ਹੈ ਤੇ ਫਿਰ ਦੁੱਖ ਵੀ ਤਾਂ ਹੀ ਭੋਗ ਰਿਹਾ ਹੈ ਨਾ। ਹੁਣ ਗੁਰੂ ਅਮਰਦਾਸ ਮਹਾਰਾਜ ਦਾ ਇਹ ਬਚਨ ਹੈ, ਉਹਨਾਂ ਨੇ ਆਖਿਆ ਆਸਾ ਕਰਤਾ ਜੱਗ ਮੂਹਾ। ਜਗਤ ਮਰ ਜਾਂਦਾ ਆਸਾ ਕਰਦਾ ਕਰਦਾ। ਆਸਾ ਮਰੇ ਨਾ ਜਾਏ, ਨਾਨਕ ਆਸਾਂ ਪੂਰੀਆਂ ਸੱਚੇ ਸਿਉਂ ਚਿੱਤ ਲਾਏ। ਹੁਣ ਜਿਹਨੇ ਸੱਚੇ ਨਾਲ ਚਿੱਤ ਲਾ ਲਿਆ ਉਹਦੀਆਂ ਆਸਾਂ ਪੂਰੀਆਂ ਹੋ ਗਈਆਂ। ਇਹਦਾ ਅਰਥ ਇਹ ਹੈ ਵੀ ਉਹਨੂੰ ਹੁਣ ਸੰਸਾਰ ਵਾਲੀ ਆਸ ਰਹੀ ਕੋਈ ਨਹੀਂ, ਜਿਵੇਂ ਉਹ ਪੂਰਿਆ ਗਿਆ, ਭਰ ਗਿਆ ਉਹ। ਤੇ ਮਹਾਰਾਜ ਗੁਰੂ ਅਮਰਦਾਸ ਨੇ ਇਸ ਤੋਂ ਅਗਲੀ ਗੱਲ ਇੱਕ ਹੋਰ ਰੱਖੀ ਸੀ, ਇੱਕ ਹੋਰ ਬਚਨ ਵੀ ਉਹਨਾਂ ਰੱਖਿਆ। ਆਖਿਆ ਆਸਾ ਮਨਸਾ ਮਰ ਜਾਏ ਸੀ। ਹੇ ਬੰਦਿਆ, ਤੂੰ ਆਸਾ ਵਿੱਚ, ਮਨਸਾ ਤਾਂ ਹੁੰਦਾ ਹੈ ਮਨ ਦੇ ਫੁਰਨਿਆਂ ਦੇ ਵਿੱਚ ਮਰ ਜਾਵੇਂਗਾ। ਆਸਾ ਮਨਸਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ। ਜਿਹਨੇ ਕੀਤੀ, ਜਿਹਨੇ ਆਸਾ ਰੱਖੀ, ਜਿਹਨੇ ਮਨ ਦੇ ਫੁਰਨਿਆਂ ਉੱਤੇ ਕਾਬੂ ਨਹੀਂ ਕੀਤਾ, ਉਹਨੂੰ ਨਾਲ ਹੀ ਲੈ ਜਾਂਦੇ ਨੇ ਉਹ ਫੁਰਨੇ। ਤੇ ਕਬੀਰ ਸਾਹਿਬ ਸਾਨੂੰ ਹਦਾਇਤ ਦਿੱਤੇ ਨੇ, ਆਖਿਆ ਨਰਕ ਪਰੇ ਤੇ ਮਨ ਹੀ। ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਉਦਾਸ ਹੋ ਜਾਂਦੇ ਨੇ, ਉਦਾਸ ਹੋਣਾ ਹੈ ਸੰਸਾਰ ਦੀਆਂ ਆਸਾਂ ਵਾਲੇ ਬੰਨਿਓ, ਰੱਬ ਦੇ ਨਾਂ ਵਾਲੇ ਬੰਨਿਓ ਉਦਾਸ ਨਹੀਂ ਹੋਣਾ। ਨਰਕ ਪਰੇ ਤੇ ਮਨ ਨਹੀਂ, ਆਖਿਆ ਉਹ ਨਰਕਾਂ ਵਿੱਚ ਪੈ ਜਾਣਗੇ, ਸਦਾ ਹੀ ਨਰਕਾਂ ਵਿੱਚ ਪੈ ਰਹਿੰਦੇ ਨੇ। ਇਹਦਾ ਅਰਥ ਇਹ ਹੈ ਵੀ ਉਹ ਸਦਾ ਹੀ ਦੁਖੀ ਰਹਿੰਦੇ ਨੇ। ਨਰਕ ਪਰੇ ਤੇ ਮਨ ਹੀ ਜੋ ਹਰ ਨਾਮ ਉਦਾਸ। ਜਿਹੜਾ ਗੁਰੂ ਦੇ ਸਬਕ ਤੋਂ ਉਦਾਸ ਹੋ ਗਿਆ ਸੀ ਨਾ, ਹੁਣ ਗੁਰੂ ਦੇ ਸਬਕ ਤੋਂ ਉਦਾਸ ਹੋ ਕੇ, ਗੁਰੂ ਸਬਕ ਦਿੰਦਾ ਸੀ ਲਾਲਚ ਨਾ ਕਰੀ ਜੀਵਨ ਵਿੱਚ, ਬੰਦੇ ਨੇ ਲਾਲਚ ਕਰ ਲਿਆ, ਪੈ ਗਿਆ ਨਰਕ ਵਿੱਚ। ਕਿਉਂ ਪਿਆ? ਕਿਉਂਕਿ ਗੁਰੂ ਦੇ ਸ਼ਬਦ ਉੱਤੇ ਆਪਣਾ ਕੰਨ ਧਰਿਆ ਨਹੀਂ ਸੀ। ਗੁਰੂ ਨੇ ਇਹ ਸਮਝਾਇਆ ਸੀ, ਮੈਸੇਜ ਇਹ ਦਿੱਤਾ ਸੀ ਭਾਈ ਆਹ ਕੰਮ ਨਾ ਕਰੀ। ਬੰਦਾ ਉਦਾਸ ਹੋ ਗਿਆ ਉਸ ਵਾਲੇ ਪਾਸਿਓਂ, ਬੰਦਾ ਸੁਣ ਲੱਗ ਪਿਆ ਦੁਨੀਆਦਾਰੀ ਦੀ, ਦੁਨੀਆ ਦੀ ਸੁਣਨ ਲੱਗ ਪਿਆ ਨਾ। ਹੁਣ ਦੁਨੀਆ ਦੀ ਜਦੋਂ ਸੁਣਨ ਲੱਗ ਪਿਆ ਤੇ ਫਿਰ ਕੀ ਹੋਇਆ? ਅੱਛਾ, ਗੁਰੂ ਗੁਰੂ ਦੇ ਵੈਸੇ ਇੱਕ ਤੇ ਚਲੋ ਸਾਡਾ ਤੇ ਗੁਰੂ ਹੀ ਗਿਆਨ ਹੈ, ਅਸੀਂ ਤੇ ਮੈਨੂੰ ਲੱਗਾ ਭਾਗਾਂ ਵਾਲੀ ਕੌਮ ਆ, ਦੁਨੀਆਂ ਵਿੱਚ ਐਸਾ ਕਦੀ ਨਹੀਂ ਹੁੰਦਾ। ਵੈਸੇ ਜੇ ਤੁਸੀਂ ਸਮਝੋਗੇ ਤੇ ਗੁਰ ਦਾ ਅਰਥ ਟੈਕਨੀਕ ਵੀ ਹੁੰਦਾ ਹੈ, ਗੁਰੂ ਦਾ ਅਰਥ ਉਹ ਵੀ ਹੈ ਜਿਹੜੀ ਚੀਜ਼ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਕਿਧਰ ਲੈ ਜਾਵੇ, ਚਾਨਣ ਵਾਲੇ ਮੰਨਿਓ। ਹੁਣ ਇੱਥੇ ਦੋ ਰਾਹ ਨੇ, ਇੱਕ ਰਾਹ ਹੈ ਸੰਸਾਰ ਵਾਲਾ ਦੁਨੀਆਂ ਵਾਲਾ, ਇੱਕ ਰਾਹ ਹੈ ਗੁਰੂ ਵਾਲਾ। ਗੁਰੂ ਨੂੰ ਇੱਦਾਂ ਸਮਝੋ ਵੀ ਇੱਕ ਰਾਹ ਵਿਵੇਕ ਵਾਲਾ ਹੈ, ਸਮਝ ਵਾਲਾ ਹੈ, ਅੱਗਾ ਪਿੱਛੇ ਵਿਚਾਰ ਕੇ ਫੈਸਲੇ ਕਰਨ ਵਾਲਾ ਹੈ, ਇੱਕ ਰਾਹ ਹੈ ਸੰਸਾਰ ਵਾਲਾ। ਤੇ ਜਦੋਂ ਸੰਸਾਰ ਵਾਲੇ ਬੰਦੇ ਕਈ ਨਾ ਕਹਿੰਦਾ ਨਾ ਵੀ ਇਹ ਤਾਂ ਮੈਨੂੰ ਫਲਾਨੇ ਨੇ ਸਲਾਹ ਦੇ ਦਿੱਤੀ, ਭਾਈ ਤੂੰ ਸਲਾਹ ਹੀ ਫਲਾਨੇ ਦੀ ਮੰਨੀ ਸੀ, ਫਿਰ ਦੁਖੀ ਹੋਣਾ। ਜੇ ਗੁਰੂ ਦੀ ਮੰਨੀ ਹੁੰਦੀ ਤੇ ਫਿਰ ਆਪੇ ਹੀ ਮੁਕਤ ਹੁੰਦਾ, ਉਹਨੇ ਤੈਨੂੰ ਦੁਖੀ ਕਰ ਦਿੱਤਾ, ਸੁੱਟ ਦਿੱਤਾ। ਉਹ ਜਿਵੇਂ ਬਾਬੇ ਨੇ ਕਹਿਣਾ ਦੇਖਾ ਦੇਖੀ ਸਭ ਕਰੈ, ਬੰਦਾ ਕੀ ਕਰਦਾ ਹੈ ਫਲਾਨੇ ਨੇ ਇੱਦਾਂ ਕੀਤਾ ਹੁਣ ਮੈਂ ਵੀ ਇੱਦਾਂ ਕਰ ਲਵਾਂ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਆਖਿਆ ਮਨ ਪਿੱਛੇ ਚੱਲਣ ਵਾਲਾ ਗੁਰੂ ਨੂੰ ਥੋੜ੍ਹਾ ਬੁੱਝਦਾ, ਗੁਰੂ ਨੂੰ ਥੋੜ੍ਹਾ ਸਮਝਦਾ, ਉਹ ਲੱਗਦਾ ਫਲਾਨਾ ਵੀ। ਤੁਸੀਂ ਵੇਖਿਓ ਸਾਡੇ ਆਰਗਿਓ ਕਿੱਦਾਂ ਦੇ ਹੁੰਦੇ ਨੇ, ਫਲਾਨੇ ਬੰਦੇ ਨੇ ਵੀ ਇੱਦਾਂ ਕੀਤਾ, ਉਹਨੇ ਵੀ ਇੱਦਾਂ ਕੀਤਾ, ਉਹਨੇ ਵੀ ਇੱਦਾਂ ਕੀਤਾ। ਇੱਕ ਬਚਨ ਕਹਿ ਕੇ ਸਮਾਪਤੀ ਕਰਾਂਗਾ। ਬਾਬੇ ਨੇ ਕਿਹਾ ਦੇਖਾ ਦੇਖੀ ਸਵਾਂਗ ਧਰ, ਭੋਲੇ ਭਟਕਾ ਖਾਏ। ਸਵਾਂਗ ਕਿਹਨੂੰ ਕਹਿੰਦੇ ਨੇ ਜੀ, ਭੇਖ ਕਰਨਾ, ਉਹਨੂੰ ਸਵਾਂਗ ਕਹਿੰਦੇ ਨੇ। ਆਖਿਆ ਬੰਦੇ ਨੇ ਵੀ ਵੇਖਾ ਵੇਖੀ ਸਵਾਂਗ ਧਰ ਲਿਆ, ਮਤਲਬ ਜਿੱਦਾਂ ਦਾ ਕੋਈ ਦੂਜਾ ਜੀਵਨ ਜਿਉਂਦਾ ਸੀ ਉਹਦੀ ਕਾਪੀ ਆਪ ਕਰ ਲਈ, ਸਵਾਂਗ ਧਰ ਲਿਆ। ਸਵਾਂਗ ਦਾ ਮਤਲਬ ਕਹਿੰਦਾ ਭੇਖ ਕਰਨਾ, ਉੱਦਾਂ ਦਾ ਐਟੀਟਿਊਡ ਰੱਖਣਾ, ਉੱਦਾਂ ਦਾ ਵਰਤਾਰਾ ਰੱਖਣਾ। ਤੇ ਫਿਰ ਕੀ ਹੁੰਦਾ ਹੈ, ਬਾਬੇ ਨੇ ਕਿਹਾ ਭੁੱਲ ਗਿਆ ਤੇ ਭਟਕਦਾ ਫਿਰਦਾ, ਦੁਖੀ ਹੁੰਦਾ ਫਿਰਦਾ, ਕਿਉਂਕਿ ਦੇਖਾ ਦੇਖੀ ਕੀਤਾ ਸੀ ਨਾ, ਫਲਾਨੇ ਨੇ ਇੱਦਾਂ ਕੀਤਾ ਮੈਂ ਵੀ ਇੱਦਾਂ ਕੀਤਾ। ਸੋ ਜਿੰਨੇ ਸਾਡੇ ਦੁਨੀਆਂ ਦੇ ਆਰਗਿਊ ਨੇ ਉਹਨਾਂ ਦੇ ਪਿੱਛੇ ਇਹੋ ਹੀ ਗੱਲ ਖਲੋਤੀ ਹੁੰਦੀ ਹੈ, ਬੰਦਾ ਦੁਨੀਆਂ ਦੀਆਂ ਐਗਜ਼ਾਮਪਲਾਂ ਦਿੰਦਾ ਹੈ। ਤੇ ਜੇ ਗੁਰੂ ਦੀ ਐਗਜ਼ਾਮਪਲ ਵਾਲੇ ਮੰਨੇ ਪਾਓਗੇ ਤੇ ਫਿਰ ਸੁਖੀ ਹੋਗੇ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਲੜੀਵਾਰ ਜੋ ਸ਼ਾਮ ਦੇ ਸਮੇਂ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਦੇ ਤਹਿਤ ਸਲੋਕ ਭਗਤ ਕਬੀਰ ਜੀ ਓਕੇ ਦੇ ਸਿਰਲੇਖ ਹੇਠਾਂ ਜੋ ਭਗਤ ਕਬੀਰ ਸਾਹਿਬ ਜੀ ਦੇ ਮੁਬਾਰਕ ਪਵਿੱਤਰ ਸਲੋਕ ਨੇ, ਉਹਨਾਂ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ, ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਸਨ। ਤੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਗੁਰੂ ਚਰਨਾਂ 'ਚ ਗੁਰੂ ਸਾਏ ਹੋਏ ਸੇਵਕ ਪਰਿਵਾਰ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਵੱਲੋਂ ਹੋ ਰਹੀਆਂ ਨੇ। ਇਸ ਤਰ੍ਹਾਂ 3 ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋਣਗੇ ਗੁਰੂ ਚਰਨਾਂ 'ਚ ਗੁਰੂ ਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ, ਨਗਰਾਂ ਦੀਆਂ ਸੰਗਤਾਂ ਵੱਲੋਂ। 3 ਦਿਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਅਤੇ ਉਹ ਆਪ ਸੰਗਤਾਂ ਨੂੰ, ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਦਰਸ਼ਨ ਦੀਦਾਰੇ ਬਖਸ਼ਿਸ਼ ਕਰਨੇ ਤੋਂ ਆਓ। ਗੁਰਬਾਣੀ ਕਥਾ ਜਿੱਥੇ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਗੁਰਬਾਣੀ ਕੀਰਤਨ ਦਾ। ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ। ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बोलना जी। सतनाम श्री वाहिगुरु, एक ओंकार वाहिगुरु जी की फतेह। श्री भगवती जी सहाय, वार श्री भगवती जी की पातशाही दसवीं। प्रथम भगवती सिमर कै गुरु नानक लई ध्याए, फिर अंगद गुर ते अमरदास रामदास हुई सहाय। अर्जन हर गोबिंदनो सिमरों श्री हर राय। श्री हर कृष्ण ते आइए जिस जिठे है सब दुख जाए, तेग बहादुर सिमरै घर नौने दयावै ताए। सबथई हुए सहाय, सबथई हुए सहाय, दसवां पातशाह धन धन गुरु गोबिंद सिंह साहिब जी महाराज। सबथई हुए सहाय, दसा पातशाहियां की जोत। श्री गुरु ग्रंथ साहिब जी के पाठ दीदार दा ध्यान धरके बोलो जी। पंजा प्यारिया चौहान साहबजाद्या 40 मुक्तियां हटियां जपियां तपियां, जिन्ना नाम जपया वंड छकिया, देख चलाई ते गवाही देख के अणडिट कीता। तिना प्यारिया सचारिया जी की ने कमाई दा ध्यान धरके खालसा जी साहिब बोलो जी। जिन्हां संगा संगणियां ने धर्म हित सीस दित्ते, बंद बंद कटवाए, खोपरियां लोहाइयां चरखड़ियां ते चढ़े तानारिया नाल चरवाए, गुरद्वारियां दी सेवा लई कुर्बानियां कीतियां, धर्म नहीं हारिया। सिक्खी केसां स्वासां संग नवाही, भाणे नूं मिठा करके मन्निया, तिना सतकबाना समूह शहीद सिंघां संगणियां जी की ने कमाई दा ध्यान धरके खालसा जी साहिब बोलो जी। पंजां तख्तां सरबत गुरुद्वारिआं दा ध्यान धरके बोलो जी। प्रथमे सरबत खालसा जी की अरदास, सरबत खालसा जी को वाहिगुरु वाहिगुरु वाहिगुरु। चेतावे चेतावन का सदका सर्व सुख होवे, जहां जहां खालसा जी साहिब तहां तहां रचिआ रियायत। देग तेग फतेह बिरध की पैद, पंथ की जीत श्री साहिब जी सहाय। खालसा जी के बोलबाले बोलो जी। सिखां नूं सिक्खी दान, केस दान, रहत दान, विवेक दान, विसा दान, भरोसा दान, दाना सरदाना, नाम दान, श्री अमृतसर जी के इशनान। चौंकियां झंडे वंगे जुगो जुग अटल धर्म का जयकार बोलो जी। सिखां दा मन नीवा, मत उच्ची, मत दा रखा आप। वाहिगुरु हे अकाल पुरख अंतरजामी, पंथ दे सदा सहाई दातार जीओ। श्री ननकाणा साहिब ते और गुरद्वारियां गुरधामां तों जिन्हां तों पंथ नूं मछोड़िया गया है, तिन्हां दे खुले दर्शन दीदार ते सेवा संभाल दा दान प्यारे खालसा जी नूं बख्शो जी। हे निमाण्या दे माण, ने ताण्या दे ताण, ਨਿਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਤਰ ਦਾਸ। ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਰਕਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਇਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮੱਤ ਬੁੱਧ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦੇ ਅਰਥ ਭਾਵਾਈਆਂ ਹੋਈਆਂ, ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ, ਸੇਵਕਾਂ ਦੇ ਅਰੰਭੇ ਕਾਰਜਾਂ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ,
ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ, ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਬਾਪ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ। ਖਵਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ,

ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰਿ।

ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਾਂ ਹਰ ਸਿਮਰਨ ਪਇਆ ਤਹਾਂ ਉਪਾਦਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਜਹਾਂ ਹਰ ਸਿਮਰਨ ਪਇਆ ਤਹਾਂ ਉਪਾਦਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਸਜੇ ਦੀਵਾਨ ਦੀਆਂ ਹਾਜ਼ਰੀਆਂ ਆਪ ਜੀ ਪਾ ਰਹੇ ਸੀ। ਧੰਨਵਾਦ ਹੈ ਗੁਰੂ ਸਵਾਰੇ ਸਤਿਕਾਰਤ ਕੀਰਤਨ ਜਥੇ ਦਾ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ, ਜੋ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਰ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਸੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ ਸਰੂਪ ਪਵਿੱਤਰ ਮੁੱਖ ਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ, ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਹੋਇਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਹੈ ਔਰ ਉਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਤੋ ਗੁਰੂ ਪਿਆਰਿਓ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ, ਉਪਰੰਤ ਗੁਰੂ ਕਾ ਲੰਗਰ ਆਈ ਹੋਈ ਸਮੁੱਚੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਜਾਣ ਦੀ ਕਿਰਪਾਲਤਾ ਕਰਨੀ। 3 ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋ ਰਹੇ ਨੇ, ਸੇਵਕ ਪਰਿਵਾਰਾਂ ਵੱਲੋਂ, ਗੁਰੂ ਚਰਨਾਂ 'ਚ ਵਰਸਾਈਆਂ ਹੋਈਆਂ ਸੰਗਤਾਂ ਵੱਲੋਂ, ਅਤੇ ਅਖੰਡ ਪਾਠ ਸਾਹਿਬਾਨ ਦੀ ਸੇਵਾ ਹੋਣੀ ਹੈ। 3 ਦਿਨ ਪ੍ਰਵਾਹ ਚੱਲ ਰਹੇ ਨੇ ਗੁਰਬਾਣੀ 'ਤੇ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਲਾਹੇ ਪ੍ਰਾਪਤ ਕਰਨੇ ਤੋਂ ਆਓ। ਹੁਣ ਇਹਦੇ ਨਾਲ ਹੀ ਸਮੁੱਚੇ ਸਮਾਗਮਾਂ ਦੀ ਸੰਪੂਰਨਤਾ ਹੈ, ਸੁਖਾਸਨ ਦੀ ਸੇਵਾ ਹੋਵੇਗੀ, ਨਾਲ ਦੀ ਨਾਲ ਸੋਹਿਲਾ ਬਾਣੀ ਜੀ ਕਾ ਪਾਠ ਹੋਵੇਗਾ। ਗੁਰੂ ਸਾਹਿਬ ਜੀ ਨਿੱਜ ਸਥਾਨਾਂ ਵੱਲ ਜਾਣਗੇ, ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨਾ। ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ, ਤਿਤਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਣ ਸ਼ੁਮਾਰ, ਸੰਭਵ ਸਾਹ ਲਿਖਿਆ ਮਿਰ ਕਰ ਪਾਵੋ ਤੇਲ, ਦੇ ਸਜਣੀ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਘਰ ਘਰ ਇਹੋ ਪਾਵਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸਿਆਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚੱਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਬੇਸ, ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮਹਿ ਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਧੂਪ, ਮਹਲਿਆਂ ਲੋ ਪਾਵਨ ਚਵਰੂ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਾਂ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸਤਾ ਨੈਨ ਨਨ ਨੈਨ ਹੈ ਤੋਹਿ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਾਤ ਬਿਮਾਲ ਨਾਨੇਕ ਪਾਦ ਗੰਧ ਬਿਨ, ਸਹਿਸਤਵ ਗੰਧ ਵਿੱਚ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਹਨ ਦਿਨੋ ਮੋਹਿਆ ਹੀ ਪਿਆਸਾ,
ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂਦੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡੌਤ ਪੁਨ ਵੱਡਾ ਹੀ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉ ਜਿਉ ਚੱਲੈ ਚੁਭੈ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਕੰਡਾ ਹੀ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸ਼ੋਭ ਖੰਡ ਬ੍ਰਹਿ ਮੰਡਾ ਹੀ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਅੱਗੇ ਬਸਨ ਸੁਹੀਲਾ ਆਉਦ ਕਟੈ ਦਿਨ ਸਰੈਣ ਹਾਰੀ ਮਨ ਗੁਰਮਿਲ ਕਾਜ ਸਵਾਰੀ ਰਹਾਓ ਇਹ ਸੰਸਾਰ ਬੇਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹ ਰਸ ਅਕਥ ਕਥਾ ਤ੍ਰਿਣ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ।

ये बंदे तो

ਧੰਨਵਾਦ ਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਧਾਰੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਧੰਨ ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ।

जन्म पदार्थ जीत हार शरणी रहा।

ਭਾਰਣ ਪੋਖਣ ਸੰਗ ਔਤ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰਥ ਅਗੋਚਰ ਸਵਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੇ ਸ਼ਰਨ ਸਮਰਥ ਅਗੋਚਰ ਸਵਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਧਵੇ ਭਜ ਤਿੰਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਹਲੇ ਬਸਤ ਕਢਾਈ ਤਾਕੋ ਪਿੰਨ ਨ ਕਹਿ ਨਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਵਾਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ।

ਜਾਂਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋ ਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੇ ਤਿਸਕੇ ਦਰਸ਼ ਸਪਾ ਮਿਟਾਵੇ ਅਵਰ ਸਿਆਨਬ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖੀ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰ ਮਤ ਮਲ ਹਿਰੈ ਗੁਰ ਬਚਨੀ ਹਰਨਾਮੀ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਕਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤ ਗੁਰੂ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਪਰਮ ਸਹਿਸ ਸਿਆਨਪ ਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਵਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਸਲੈ ਮਿਲਾਏ ਜੇ ਬਾਏਕ ਉਸਤ ਅਨੇਕ ਸਤ ਪੁਰਖ ਪੂਰਨ ਬੇਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਆਗਾਮੇ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਵੈਸਾ ਪ੍ਰਭ ਜਪਨੇ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸ਼ੇ ਨਾਨਕ ਪਰਮ ਮੋਹ ਦੁਖ ਤਾਂ ਤੇ ਨਸੇ ਤਪਤ ਮਾਇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਪੌਜੂ ਕਾ ਨਿਰਭਉ ਹੋਏ ਵਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਜੂਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ਼ਰਵਣ

ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀਂ ਕੋਏ, ਸਰਬ ਨਿਰੰਤਰ ਕੋ ਸੋਏ। ਉਤ ਪੋਤਰ ਵਿਆ ਰੂਪ ਰੰਗ, ਭੈ ਪ੍ਰਗਾਸ ਸਾਧਕੈ ਸੰਗ। ਰਚ ਰਚਨਾ ਆਪਣੇ ਕਲ ਧਾਰੀ, ਅਨਕ ਵਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਏ ਤਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਮੀਤ ਵਿਸਾਰੋ, ਚਰਨ ਕਮਲ ਰਿਤ ਮੈਂ ਉਤਾਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਕਹੋ ਨਾਮ ਹਰ ਵਤ। ਵੇਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟੀ ਉਠਤਾਵੇ, ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕੋ ਨਿਤ ਮਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸ਼ੋਭਾ ਕੋ ਕਰੇ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਣੀ। ਅਨ ਕਿਉ ਪਾਵੀ ਰੋਗ ਨਾ ਜਾਏ, ਰੋਗ ਮਿਟੇ ਹਰਿ ਔਖਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦੁਰਗਾ ਪ੍ਰਵਾਨ। ਮਨ ਪ੍ਰਬੁੱਧ ਹਰ ਕੈ ਨਾਏ, ਦਹਦ ਸ਼ਤਾਵਤ ਆਵੇ ਠਾਏ। ਤਾਕੋ ਬਿਘਨ ਨ ਲਾਗੇ ਕੋਏ, ਜਾਕੇ ਹਿਰਦੇ ਬਸੇ ਹਰ ਸੋਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਪਉ ਬਿਨ ਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ਼। ਤਿਤ ਘਰ ਜਾਏ ਬਸੈ ਅਵਿਨਾਸ਼ੀ, ਕੋ ਨਾਨਕ ਕਾਟੀ ਜੁਮ ਫਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ। ਆਵਾਗਮਨ ਮਿਟੇ ਪ੍ਰਭ ਸੇਵ, ਆਪਤੇ ਆਗ ਸ਼ਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਮਰ ਪ੍ਰਾਣ ਆਧਾਰ। ਅਨਕਿਉ ਪਾਵਨਾ ਛੂਟਨ ਹਾਰੇ, ਸਿਮਰਤ ਸ਼ਾਸਤਰ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇਂ ਮੂਰਖ ਮਨਾ। ਸੁਤ ਮੀਤ ਕੁਟਾਂਬ ਵਰ ਬਨਿਤਾ, ਇੰਤੇ ਕਹੋ ਤੁਮ ਕਵਨ ਸਨਾਥਾ।

pavec, kele kelave. ਬੇਸ਼ੁਮਾਰ ਅਥਾਹ ਅਗਣ ਤੇ ਤੋਲੇ ਜੁੰਬਲਾ ਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਵੇਖੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਟਪਦੀ ਆਪ ਕਥੇ ਆਪ ਸੁਣੈ ਹਾਰ ਆਪੇ ਕਿਆ ਵਿਸਥਾਰ ਜਾਤ ਸਪਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੇਸ਼ੋਏ ਆਪਣ ਸੂਤ ਸਭ ਜਗਤ ਭਰੋਏ ਜਾਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਇਸ ਮਨੋ ਵਿਸਾਰੈ ਤਿਸ ਤਾ ਜਵਰ ਕਹਾਂ ਕੋ ਜਾਏ ਸਬਸੇ ਰੇਖ ਨਿਰੰਜਨ ਰਾਏ ਜੀ

0: सकल समग्री जा का तना आपन जासे आप ही सुना आपन जाने खेल बनाया आज्ञाकारी कीनी माया। सब कै मध्य लिप तो रहै जो किश कहना सो आपे कह आग्या आवे आग्या जाए नानक जा पावे तां लै समाए। इस ते होए सुनाई बुरा और कहो कने कछ करा आप भला कर तू ते अतनी की आपे जाने अपने जी की आप साच धारी सब साच ओत पोते अपन संगराच।
1: ਜਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਨਾ ਤੇ ਸਦਾ ਸੁਖ ਹੋਈ ਆਪ ਮਿਲਾਏ ਲਏ ਪ੍ਰਭ ਸੋਈ ਉਹ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਆਉ ਜਨ ਕਹਿ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਨਿਤਿਆ ਗੁਤ ਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੂ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗਪੋ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋ ਤੇ ਉਧਾਰ ਆਪ ਤਰ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕਾ ਮਨ ਰਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਰਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਪੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਤਸੰਗ ਲੈਨ ਸੁਭ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਪੌਰ ਨਾ ਹੋਵੇ ਆਵਣ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਪਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕਾ ਮਨ ਬਿਸਰਾਮ ਕੋਟਿ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁਟਾ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰਿ ਭਵ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰਾ ਦੁਰਲਭ ਦੇ ਤਤਕਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੀ ਦੁਖ ਰੋਗ ਬਿਨਸੇ ਪਏ ਪਰਮਾ ਸਦ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਤਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਭਰੋ ਹਰਿ ਰਾਏ ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕਛੁ ਹੋਏ ਚਾਰ ਕੁੰਟ ਦਾ ਦਿਸ ਭਰਮਿਓ ਤਿਸ ਬਿਨ ਅਵਰ ਨਾ ਕੋਈ ਵੇਦ ਪੁਰਾਣ ਸਿਮਰਤ ਸੁਣੇ ਬਹੁ ਵਿਧ ਕਰੋ ਵਿਚਾਰ ਪਤਿਤ ਉਧਾਰਨ ਭਏ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨਾ ਜਾਏ ਜੋ ਚਾਹ ਸੋਈ ਮਿਲਾ ਨਾਨਕ ਹਰਿ ਗੁਣ ਗਾਏ ਗੋਬਿੰਦ ਜਸ ਗਾਈਐ ਹਰਨੀਥ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਣਕ ਵਾਰ ਸਰਨ ਭਰੋ ਹਰਿ ਰਾਏ ਰਾਮ ਕਟੀਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਰਾਮ ਰਤਨ ਮਨ ਤਨ ਵਸਾ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲ ਬਿਨਸ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੈ ਤੋਟਾ ਹਿਰ ਹਰ ਦਰਗਹ ਪਤਵੰਤ ਰਾਮ ਨਾਮ ਤਨ ਸੰਚਵ ਸਾਚ ਸਾਹ ਭਗਵੰਤ ਉਠਦ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬੰਬ ਬਸੇ ਚੀਤ ਸਲੋਕ ਤੀਨ ਬਿਆਪੈ ਜੁਗਤ ਕਉ ਤੁਰਿਆ ਪਾਵੈ ਕੋਈ ਨਾਨਕ ਸੰਤ ਨਿਰਮਲ ਭੇ ਜਿਨ ਮਨ ਵਸਿਆ ਸੂਹਿ ਪੌੜੀ ਤ੍ਰਿਤੀਆ ਤ੍ਰੈ ਗੁਣ ਬਿਖੈ ਫਾਲ ਕਬ ਉੱਤਮ ਕਬ ਨੀਚ ਨਰਕ ਸੁਰਗ ਭ੍ਰਮ ਤੋ ਕਣੋ ਸਦਾ ਸੰਘਾਰ ਅੰਬੀਚ ਹਰਖ ਸੋਗ ਸਹਿਸਾ ਸੰਸਾਰ ਹਉ ਹਉ ਕਰਤ ਵਿਹਾਇ ਜਿਨ ਕੀਏ ਤਿਸ ਨ ਜਾਣਨੀ ਚਿਤ ਵੈਨ ਕਿਉ ਪਾਇ ਆਦਿ ਵਿਆਦ ਉਪਾਦ ਰਸ ਕਬੂ ਨ ਤੂਟ ਤਾਪ ਪਾਰ ਬ੍ਰਹਮ ਪੂਰਨ ਧਨੀ ਨਹਿ ਬੂਚ ਪ੍ਰਤਾਪ ਨੋਹ ਪਰਮ ਬੂਡਤ ਕਨੋ ਮਹਾ ਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲੇਹ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਿ ਨਾਮ ਪੌੜੀ ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰਾ ਤੂਠੈ ਅਨਕ ਕਲੇਸ਼ ਮੀਚ ਹੁਟੈ ਜਮਤੇ ਛੁਟਾ ਹਾਰ ਕੀਰਤਨ ਪਰਵੇਸ਼ ਪਉ ਬਿਨਸੈ ਅੰਮ੍ਰਿਤ ਰਸ ਰੰਗ ਰਤਿ ਨਿਰੰਕਾਰ ਦੁਖ ਦਾਰਿਦ ਅਪਵਿੱਤਰਤਾ ਨਸ ਹੈ ਨਾਮ ਅਧਾਰ ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਦਰ ਵਾਲ ਸਲੋਕ ਪੰਚ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਤ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜਿਸ ਜਾਣੋ ਪ੍ਰਪੰਚ ਕੁਸਮ ਬਾਸ ਬਹੁ ਰੰਗ ਕਨੋ ਸਭ ਮਿਥਿਆ ਬਲਵੰਚ ਨਾ ਜਾਪਾ ਨਾ ਬੁਝੀਆ ਨਾ ਕਸ਼ ਕਰਤ ਵਿਚਾਰ ਸਵਾਦ ਮੋਹ ਰਸ ਵੇਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮਾਂ ਨੇਕ ਰਚਨ ਹਾਰ ਨਹ ਸਿਮਰਿਓ ਮਨ ਨਾ ਵਿਚਾਰ ਵਿਵੇਕ ਪਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨ ਰਚੈ ਪ੍ਰਪੰਚ ਸਲੋਕ ਖਟ ਸ਼ਾਸਤਰ ਉਚੋ ਕਹ ਅੰਤ ਨ ਪਾਰਾ ਵਾਰ ਭਗਤ ਸੁਹਹਿ ਗੁਣ ਗਵਤੇ ਨਾਨਕ ਪ੍ਰਭ ਕੈ ਦੁਆਰ ਪੌੜੀ ਖਟ ਸਖਸ਼ਟਮੀ ਖਟ ਸ਼ਾਸਤਰ ਕਹ ਸਿਮਰਤ ਕਥਾ ਅਨੇਕ ਉੱਤਮ ਊਚੋ ਪਾਰ ਬ੍ਰਹਮ ਗੁਣ ਅੰਤਰ ਜਾਣ ਹਸੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਹਰਸੁ ਬੀਦੇ ਭਗਤ ਦਾਸ ਗੀਤੇ ਹਰਸੁ ਬੀਦੇ ਭਗਤ ਰਚੇ ਭਗਵੰਤ ਮੋਹ ਮਾਣ ਭ੍ਰਮ ਬਿਨ ਬਿਨ ਸਿਉ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ ਬਸ ਦਰਸ਼ਨ ਦੇਖ ਨਿਹਾਲਾ ਮਿਲੇ ਤੋਟਾ ਹਿਰ ਸਾਧ ਸੰਗ ਲਿਵ ਲਾਇ ਖਟ ਖਟ ਖਜਾਨਾ ਗੁਣ ਨਿਧ ਹਰਿ ਨਾਨਕ ਨਾਮ ਧਿਆਏ ਪਉ ਸਲੋਕ संत मंडल हर जस कथा बोले सत सुपाय नानक मन संतोखी है एक सुमलिव लाए पौड़ी सप्तम संचो नाम धान टूट न जाहे पंडहार संत संगत मैं पाई है अंत ना पारा वार आप तजो गोबिंद भजो शरण परो हर राय दुख हर पव जल तरा मन चिंदिया फल पाए आठ पैर मन हर जपा सफल जन्म प्रवान अंतर बाहर सदा संग करण हार पछाण सो साजन सो सखा मीत जो हर की मात दे नानक तिस बल हर न हर हर नाम जपे सलोक आठ पैर गुण गाइए तजिय ब्रजन जाल चमकंकर जोहि न सकई नानक प्रभु दयाल पौड़ी अष्टमी अष्ट सिद्ध नव निद सगल पदार्थ पूर्ण बुद्ध कबल प्रगास सदा आनंद निर्मल रीत नरोधर मंत ठगल तरम पवित्र स्नान समय उच्च विशेख ज्ञान हर हर भजन पूरे गुर संग जब तरिया नानक नाम हर रंग सलोक नारायण नह सिमरिय मोह स्वाद विकार नानक नाम बिसारे नरक सुरग अवतार पौड़ी नौमी नवे शिद्र पवीत हर नाम ना जपे करत विपरीत परत्रे रमै बक सद निंद कर ना सुने ही हर जस बिंद हिरे पर दर अवधर कह ताई अगर ना निवरे तिसना ना बुझाई हर सेवा बिन ए फल लागे हर के नानक प्रभु बिसरत मर जम है भागे सलोक दास दस को जित मैं फिरियो जात देखो तत सोए मन बस आवा नानका जे पूरन कृपा हुए सलोक मन बस आवा नानका जे पूरन कृपा हुए पौड़ी दसवीं दस द्वार बस किन्ने मन संतोख नाम जप लीने करनी सुनिया जास गोपाल रैनी पेख सा दयाल रसना गुण गावे बेअंत मन मै चित वै पूर्ण भगवंत हास्त चरण संत टल कमाइय नानक संजो प्रभ कृपा पाइय सलोक एको एक बखानिया बिरला जाना स्वाद गुण गोबिंद न जानिए नानक सब समाध पौड़ी एकादशी एक निकट पेखो हर राम इंद्री बस का सुनो हर नाम मन संतोख सर्व जी दया इन विद वर्त संपूर्ण भया ता उत्तम रख एक ठाई मन तन सुध जपत हर नाए सब मैं पूर रहे पार ब्रह्म नानक हर कीर्तन कर टल एह धर्म सलोक दुर मत हरि सेवा करी भेट सद कृपाल नानक प्रभ सब मिल रहे बिनसे सगल जंजाल पौड़ी द्वादशी दान नाम स्नान हर की भगत करो तजमान हर मत पान करो सत्संग मन तिपतासा कीर्तन प्रभ रंग कोमल बाणी सब कुछ संतोख पंचभू आत्मा हर नाम रस भुख गुरपुरे ते नेचो पाइय नानक राम रमत फिर जोड़ना आइय सलोक तीन गुना मैं व्यापिया पूर्ण होत न काम पथ तो धारण मन बस नानक छूट नाम पौड़ी त्रोदसी तीन ताप संसार आवत जात नरके अवतार हर हर भजन न मन मैं आयो सुख सागर प्रभ निमख न गायो हर सुख का देह कर बाद्यो दीर्घ रोग माया असाध्यो दिन बिकार कर श्रम पायो नैनी नींद सुपरम बरड़ायो हर बिसरत हो बते हाल शरण नानक प्रभुरख दयाल सलोक चार कुंट चौदह पवन सगल व्यापत राम नानक उन्ना देखिए पूर्णता के काम पौड़ी चौदह चार कुंट प्रभ आप सगल पवन पूर्ण प्रताप दसे जिसा की प्रभ्या प्रभ एक तरन का सब में प्रपेक जल थल बाण पर्वत पाताल परमेश्वर तय बस दयाल सूखम स्थूल सगल भगवान नानक गुरमुख ब्रह्म पछाण श्लोक आत्म जीता गुरमति गुण गाय गोबिंद संत प्रसादी भय मेरे मिटे स नानक बिनसी चिंद पौड़ी अमावस आत्म सुखी भय संतोख दिया गुरदेव मन तन शीतल सांत सहज लागा प्रभ की सेव टूटे बंधन भव विकार सफल पूर्ण ताके काम दुर्मत मिटी होमै छुट्टी सिमरत हर को नाम सरन गही परबम की मिटिया आवागमन आप तरह कुटुंब स्यों गुरु गोबिंद प्रभ रवन हर की टहल कमावनी जपिया प्रभ का नाम गुरपुरे ते पाया नानक सुख बिसराम हर की टहल कमावनी जपिया प्रभ का नाम गुरपुरे ते पाया नानक सुख बिसराम वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਨਿਤਨਿਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दास जह पिखत अत होए रहस मन सोई संत सहार गुरु रामदास हम

0: ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਦੇ ਆਖਿਆ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੈ ਸੋ ਕਾਚਨ ਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨੇਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੂਝੇ ਸਭ।

ਦੇਖਣਾ ਵਿਤਨ ਬਹਾਲਿਆ ਉਥੇ ਸੱਚੇ ਹੀ ਸੱਜ ਬੜੈ ਝੁਣਵਖੜ ਜਜਮਾਲਿਆ ਥਾਉ ਨਾ ਪੈਨ ਕੂੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾ ਏ ਰੱਤੇ ਸਿੱਜਣ ਗਏ ਹਾਰ ਕਿਸ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਲਿਆ ਲਿਖਣਾ ਵੇ ਧਰਮ ਬਹਲਿਆ।

ਖਾਣੇ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲਗਹਿ ਪ੍ਰਾਣੇ ਵਿਸਮਾਦ ਸੰਜੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਤ

ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵਾਕਾਰ, ਕੁਦਰਤ ਵੇਦ ਪੁਰਾਣ ਕਦੇਵਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬਿਆਰ, ਕੁਦਰਤ ਜਾਤੀ ਜਿਨ ਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ।

0: ਭੈ ਵਿੱਚ ਪੌਣ ਹੈ ਸਦਵਾਉ, ਭੈ ਵਿੱਚ ਚੱਲੇ ਲਖ ਦਰਿਆਉ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੇ ਸਿਰ ਪਾਰ, ਭੈ ਵਿੱਚ ਰਾਜਾ ਤਰੁਣ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਅੰਤ ਕੋ ਕਰੋੜੀ ਚਲਤਨਾਦ, ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਮਲਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲੇ ਆਪੋ ਲਿਖਿਆ ਸਿਰ ਲਈ, ਨਾਨਕ ਨਿਰਭਉ ਨਿਰੰਕਾਰ ਸੱਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਬਿੰਦ ਵਿਚਾਰ, ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੰਡੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ।

ਪੌੜੀ ਨਦਰ ਕਰੇ ਜੀ ਆਪਣੀ ਤੇ ਨਦਰੀ ਸਤਿਗੁਰੂ ਪਾਇਆ ਜੀ ਬਹੁਤ ਜਨਮ ਭਰਮਿਆ ਤੇ ਸਤਿਗੁਰੂ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ ਰਾਵਾ ਝਟ ਹੈ ਬਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀ

ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਈ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਾਰੋ ਲੈ ਬਹੁਤ ਅਨੰਤ। ਲਾਟੂ ਮਧਾਣੀਆਂ ਅਨਗਾਹਾ, ਪੰਖੀ ਪਾਉਂਦੀਆਂ ਲੈ ਨਸਾ। ਸੂਹੇ ਚੜ ਪਵਾਈਏ ਜੰਤ, ਨਾਨਕ ਪੌਦਿਆਂ ਗਣਤਨਾਂਤ। ਬੰਧਨ ਬੰਦ ਪਵਾਏ ਸੋਏ, ਪਿਆ ਕੀਰਤਨ ਚੈ ਸਭ ਕੋਏ। ਨੱਚ ਨੱਚ ਹੱਸੈ ਚੱਲੈ ਸਿਰ, ਉਡ ਨਾ ਜਾਈ ਸਿੱਧ ਨਾ ਹੋਏ। ਨੱਚਣ

ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੇ ਆਹ ਗਵਾਈਐ ਜੇ ਲੋੜਾ ਚੰਗਾ ਆਪਣਾ ਕਰਪਨੋ ਨੀ ਸਦਾਈਆ ਜੇ ਜਵਾਣਾ ਪਰ ਹਰੈ ਜਰਵੇਸ ਕਰਿੰਦੀ ਆਈ ਹੈ ਕੋਰ।

0: ਸਾਕਾਰ ਉਹ ਜੇ ਆਖੈ ਸੋ ਤੂੰ ਹੈ ਜਾਣੈ ਤਿਨਾਂ ਪਿ ਤੇਰੀ ਸਾਧ ਨਾਨਕ ਭਗਤਾ ਭੁਖ ਸਲਾਣ ਸਚ ਨਾਮਾ ਦਾ ਸਦਾ ਅਨੰਤ ਰਹਿ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ, ਕੜ ਭਾਂਡੇ ਟਾਂਕੀ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਓਨ ਕਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ

0: ਵਿੱਚ ਮਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੋ ਪਾਇਆ ਹੋਂ ਮੈਂ ਬੁਝੈ ਤਾਂ ਦਰ ਸੂਜੈ ਗਿਆਨ ਵਿਹੂਣਾ ਕਦ ਕਤ ਲੂਜੈ ਨਾਨਕ ਹੁਕਮੀ ਲਿਖਿਆ ਲਈ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹੀ ਵੰਦਨਾ ਫਿਰ ਜੋਨੀ ਪਾਈ

ਕੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸਤਿਆਇਆ ਓਨੀ ਮੰਦੇ ਪੈ ਨਾ ਰੱਖਿਓ ਓਨ ਕਰਸ ਕੇ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਦਿੱਦੇ ਵੈਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ, ਤਿੰਨੇ ਸੱਚ ਕਮਾਇਆ। ਸਤਿਗੁਰ ਮਿਲੀਐ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।
1: ਆਸਾ ਮਹੱਲਾ ਚੌਥਾ, ਹਰ ਅੰਮ੍ਰਿਤ

0: ਸ਼ਲੋਕ ਮਹਲਾ ਪਹਿਲਾ। ਪੜਪੜ ਗੱਡੀ ਲੱਦੀ ਆਏ ਪੜਪੜ ਭਰੀਐ ਸਾਥ, ਪੜਪੜ ਬੇੜੀ ਪਾਈ ਆਏ ਪੜਪੜ ਗੱਡੀਐ ਕਾਥ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਯਾਰ ਜਾ, ਪੜੀਐ ਜੇਤੇ ਸਾਸ। ਨਾਨਕ ਲਿਖਿਆ ਇੱਕ ਗੱਲ ਹੋਰ ਹੂੰ ਮੈਂ ਚੱਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਕੀਆ ਦੇ ਦੁੱਖ ਦੀਆ, ਸੋਵੇ ਜੀ ਆਪਣਾ ਕੀਆ। ਅੰਨ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੈ ਐਨਸ ਕਹਿਰੈ, ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉਪਤਾਣਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੈ ਕਿਸ ਥਾਏ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ

ਗਲਤ ਲਿਖਾ ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਗ ਤੇ ਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ।

0: ਸਕਲ ਕਲ ਗੁਵੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗੁਵੈ ਦਾਲ ਜੇ ਕਹੋਏ ਤਾਂ ਉਗਵੈ ਰੁਤੂ ਹੂੰ ਰੁਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਕੁੰਭ ਚੜਾਈ ਐਸਨ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਵਦ ਰਾਜਾ ਮਹੱਤਾ ਕੂੜ ਹੋਆ ਸਿਕਦਾਰ ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੂਕੇ ਵਾਦਾਂ ਗਾਵੇ ਜੋ ਦਾਂਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁੰਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੈ ਮੋਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੇ ਮਹੱਲਾ ਪਹਿਲਾ ਵਧੀ

ਕੋੜੀ ਤੁਰ ਕਰਮ ਜਨਾ ਗੁਰੂ ਪਾਇਆ ਤੇ ਤਿੰਨੀ ਖਸਮ ਤਿਆਇਆ ਇਹਨਾਂ ਜਨਤਾ ਕਿਆ ਵਸ ਕਿਛ ਨਾਹੀ ਤੁਦ ਵੇਖੀ ਜਗਤ ਪਾਇਆ ਇੱਕ ਨਾਲ ਤੁਮੇ ਲੈ ਕੱਪ ਦੁੱਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦੇ ਆ ਬੁਝਾਇਆ ਸਹਿਜ ਹੀ ਸਜ ਸਮਾਇਆ ਸਹਿਜ ਹੀ ਸਜ ਸਮਾਇਆ।

ਕੌੜੀ ਪੜਿਆ ਹੋਵੇ ਗੁਨੇਗਾਰ ਤਾਂ ਮਿਸਾਲ ਨਾ ਮਾਰੀਐ ਜਿਹਾ ਕੱਲ ਕਲਣਾ ਤਿਵੇਂ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਸ ਦਰਗਹਿ ਗਿਆ ਹਾਰੀਆ ਪੜਿਆ ਤਿਉਂ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋਗੇ ਮਾਰੀਐ ਮੋਹ ਚੱਲੇ ਸੋਗੇ ਮਾਰੀਐ।

0: ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਉ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੂਝੈ ਤਾਏ ਸਤਿਗੁਰਖ ਸੰਤੋਖ ਕਾ ਧਰਮ ਗੈ ਰਥ ਵਾਉ ਤ੍ਰਿਤੇ ਰਥ ਜਤੇ ਕਾ ਜੂਰ ਗੈ ਰਥ ਵਾਉ ਦੁਆਪਰ ਰਥ ਪੇ ਕਾ ਸਤ ਗੈ ਰਥ ਵਾਉ ਕਾਲ ਯੁਗ ਰਥ ਅਗਨ ਕਾ ਕੂੜ ਅਗੇ ਰਥਵਾਉ ਮਹੱਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਛੇ ਸਾਚ ਰਹੇ ਸਭ ਕੋ ਸਾਜ ਸਮਾ ਵੈਰੇ ਕਹਿ ਰਹੇ ਆ ਪ੍ਰਭੂਰ ਰਾਮ ਨਾਮ ਦੇਵਾ ਮਹਿਸੂਰ ਨਾਏ ਲਿਆ ਪ੍ਰਾਸ਼ਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲਿਆਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬਣ ਹੁਆ ਨਾਉ ਖੁਦਾਈ ਅਲ ਹੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ

ਪੌੜੀ ਸਤਿਗੁਰ ਵਿਟੋ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਈ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰ ਹੈ ਬੋਝਾ ਵੇਲਾ ਕਿਨਾ ਵਿਚਾਰਿਆ ਕਰ ਕਿਰਪਾ ਪਾਰੀ ਉਤਾਰਿਆ ਕਰ ਕਿਰਪਾ ਪਾਰੀ ਉਤਾਰਿਆ।

0: ਨਿਰਾਸ ਕਰ ਜਾਇ ਨਿਰਾਸੇ ਕਿਤ ਹਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ ਮਿੱਠਤ ਨੇਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨਾ ਕੋਏ ਤਰਤ ਰਾਜੂ ਤੋਲੀ ਐ ਨਿਵੈ ਸੁਗੋਰਾ ਹੋਏ ਅਪਰਾਧੇ ਦੂਣਾ ਨਿਵੈ ਜੋ ਹੰਤਾ ਮਿਰਗਾਏ ਸ਼ੇਸ਼ ਨਿਵਾਇਆ ਕਿਆ ਥੀ ਐ ਜਾਂ ਹਿਰਦੈ ਕਸੂਦੈ ਜਾਏ ਮਹੱਲਾ ਪਹਿਲਾ
1: ਹੜ ਪੁਸਤਕ ਸੰਧਿਆ ਬਾਦੰ ਸਿਰ ਪੂਜ ਬਗਲ ਸਮਾਦੰ ਮੁਖ ਝੂਠ ਵੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕ ਨੇਚੋ ਕਰਮੰ ਕਉ ਨਾਨਕ ਨੇਚੋ ਧਿਆਵੇ ਵਿਣ ਸਤਿਗੁਰ ਵਾਟ ਨ ਪਾਵੇ।

0: ਮਹੱਲਾ ਪਹਿਲਾ। ਦਿਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾਲ ਹਜ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਈ, ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕਨ ਚੜਾਈਆਂ ਗੁਰ ਬ੍ਰਾਹਮਣ ਥੀਆ, ਉਹ ਮੁਆ ਉਹ ਚੜ ਪਿਆ ਵੇ ਧਾਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ, ਲੱਖ ਠਗੀਆਂ ਪੈਨਾ ਮੀਆਂ ਰਾਤ ਦਿਨ ਜੀ ਨਾਲ, ਤਗ ਕਪਾਹੋ ਕਤੀਏ ਬਾਹਮਣ ਵੱਡੇ ਆਏ, ਕੋਹੇ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਈ, ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ।

0: ਅੰਦਰ ਪਾਈਐ ਤਗਨਾ ਤੁਰ ਸਪੂਤ ਮਹਲਾ ਪਹਿਲਾ।
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ। ਵਿਤਗਾ ਪੇਵਤੈ ਵੜਤਾਗੇ ਵਰਾ ਕਤੈ ਲੈ ਪਹਾੜ ਕਰੇ ਵੇ ਆਹੋ ਕੜਕਾ ਗਲ ਦੱਸੇ ਰਾਹੋ। ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਦਰ।

ਔੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ, ਸੋ ਫਲ ਪਾਏ ਸੀ।

ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਪ੍ਰਭੂਰ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਲ ਵਸਤਰ ਪੈਰ ਹੋਵੇ ਪ੍ਰਵਾਣ, ਮਲੇਸ਼ ਧਾਲੇ ਪੂਜ ਹੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ। ਤਨ ਫਿੱਟੈ ਫੇਟ ਕਰੇ, ਮਨ ਜੂਠੈ ਚੁਲੀ ਪਰੇਨ। ਕਹੋ ਨਾਨਕ ਸੱਚ ਧਿਆਈਏ।

ਔੜੀ ਤੁਰੇ ਪੁਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਲ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਮਣ ਪਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮੈਸ ਖਾਇਆ ਵੇਖ ਬੈਲਤ ਮਨ ਵਿਸਾਰਿਆ ਜਰੇ ਆਈ ਜੋ ਬਨ ਹਾਰਿਆ ਜਰੇ ਆਈ ਜੋ ਬਨ ਹਾਰਿਆ।

0: ਪਹਿਲਾ ਜੇਕਰ ਸੂਤਕ ਮੰਨਿਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤਕੇ ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਊੜ ਅੱਖੀ ਸੂਤਕ ਵੇਖਣਾ ਪਰਤਰੀਐ ਭਰਤਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸ ਆਦਮੀ ਬੱਦੇ ਜੰਪੁਰ ਜਾਏ ਮਹੱਲਾ ਪਹਿਲਾ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਨ ਵਿੱਚੋਂ ਮਾਰ ਕੱਢੀਆਂ ਵਰਿਆਈਆਂ

ਕੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਬ ਹੰਢੀਐ ਮੰਦਾ ਕਿਸੇ ਨਾ ਆਖੀਐ ਪੜ

ਪੌੜੀ ਜਿੱਥੇ ਵੀ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਆ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨੱਖੀ ਚਾਹੀਦੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੇ ਉੱਪਰ ਘਾਲੀਐ ਕਿਛਲਾ ਹੇ ਉੱਪਰ ਘਾਲੀਐ।

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਐਗ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ ਕੂਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ।
1: ਆਪੇ ਸਜ ਕਰੇ ਆਪ ਜਾਏ ਪੇ ਰੱਖੇ ਆਪ, ਤਿਸ ਵਿੱਚ ਜੰਤੋ ਪਾਏ ਕਹਿ ਦੇਖੇ ਥਾਪੂ ਥਾਪ,

विसर नाही दातार, अपना नाम देहो गुण।

करो किश मेहर उपावो, डोबदे पत्थर तारे

ਪਛਾਣੈ ਸੁਖ ਹੋਵੇ ਦਿਨ ਰਾਤੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ।

जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहिथ अमृत के दाते, वालिये कुल आलम, दसां पातशाहियां दी जोत, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवानां दीआं हाजरियां भर रहे सत्कारयोग सन्मानयोग सतसंगी जनों, सतगुरां दी बड़ी अपार बख्शिश रहमत होई है, आप सब गुरदेव दी पावन हजूरी विच जुड़ बैठ के सतगुरां दी अमृतमई बाणी दे कीर्तन गुरु करके रागी जथे पासों श्रवण कर रहे सी। उपरंत गुरु चरणा विच ज्ञानी जी ने सरबत दे भले दी अरदास करके अज दा जो पावन उपदेश मुखवाक आवाजा है वो आप संगत नूं श्रवण कराया है। तो आओ बने प्रोग्राम मुताबक इस पावन मुखवाक की विचार नूं आरंभण तों पहलां दर घर की मर्यादा नूं मुख रखदिआं फतेह की सांझ पाईए जी। वाहिगुरु जी का खालसा, वाहिगुरु जी की फतेह। राग सूई विच पंचम गुरदेव पंजवें पातशाह गुरु अर्जन साहब ने ये वाक दर्ज किया है जो गुरु ग्रंथ साहब जी दे अंक 743 अते 44 दे उत्ते सुभायमान है। धन गुरु अर्जन साहब महाराज ने रहाओ वाली पंक्ति विच जो विचार अंकित किए ने, महाराज कहिंदे ने माधवे भज दिन नित रैणी। माधव दा अर्थ हुंदा है माया दा पति, वह अकाल पुरख वाहिगुरु। जिहड़ी रचना असीं रची वेखदे हाँ इहनूं माया भी कहा जांदा है। जिन्हें इहनूं रचिया है वह अकाल पुरख वाहिगुरु आप है, जिहड़ा अपनी रचना दे विच आप ही समाधि ला के बैठा है। गुरदेव कहिंदे ने जिन्हें ये रचन रचिया है तू उस अकाल पुरख वाहिगुरु नूं भजया कर, उन्हूं चेते करिया कर, भावें दिन होवे ते भावें रहण होवे कोई समा ऐसा नहीं होना चाहिदा जदों तेरी सुरत उस अकाल पुरख दी पै भावनी विच ना होवे। बंदे दी एक बड़ी वड्डी मुश्किल ये है, ज्ञान तो सखना बंदा सोझी तो सखना बंदा जो ये रचिया है इहदे नाल ते बहुत चित लाउंदा है, पर जिन्हें रचिया है उहदे नाल कोई उहदा चित नहीं हुंदा। जिहड़ा सिरजिया गया है जो दिस रहा है उहदे नाल चित गड्डिया होया है, पर जिन्हें सिरजिया है सतगुरु महाराज कहिंदे ने उहदे नालों इहने अपना नाता तोड़िया है। तुसीं वेखो बाणी सुखमणी दी तुसीं पढ़दे हो उत्थे भी गुरदेव गल इहो समझाउंदे ने भी मोह छत्ती प्रकार दे पदार्थां नाल नहीं बल्कि जिन्हें तेनूं पदार्थ खाण भोगण दे समर्थ कीता है उहदे नाल होना चाहीदा है। पदार्थ मन विच नहीं होना चाहीदा बल्कि जिन्हें उस पदार्थ नूं सिरजिया है मन विच उह होना चाहीदा है। जिवें प्रसाद छत्ती अमृत खाए तिस ठाकुर को रख मन माहे, आख्या उस ठाकुर नूं ठाकुर दा अर्थ हुंदा है मालक, उस मालक नूं मन विच रखना है पदार्थ नूं मन विच नहीं रखना। साडी बड़ी वड्डी वैसे मुश्किल है, असीं दुनियावी तौर उत्ते भी समाजिक तौर उत्ते भी पदार्थ नूं इन्नी तरजीह दिंदे आ, पदार्थ वाले नाल सानूं कोई बहुता जिहड़ा है वह संबंध रखण की लोड़ नहीं पैंदी ना आपां रखदे। गुरदेव महाराज ने बड़ी सोहणी एक तुलना दे के गल समझाई भी जिवें कोई बंदा किसी के हाथ वल ते वेखे पर हाथ किहदा है उहदे वल ना वेखे। हुण
ਹੁਣ ਹੱਥ ਵੱਲ ਕੀ ਵੇਖਿਆ ਜਾਂਦਾ ਹੈ ਵੀ ਹੱਥ ਵਿੱਚ ਚੀਜ਼ ਕਿਹੜੀ ਹੈ, ਇਹਦੇ ਹੱਥ ਵਿੱਚ ਕੀ ਹੈ। ਪਰ ਜਿਹਦੇ ਹੱਥ ਵਿੱਚ ਉਹ ਸਾਰਾ ਕੁਝ ਹੈ ਉਹਦੇ ਵੱਲ ਨਿਗਾਹ ਨਹੀਂ ਜਾਂਦੀ ਬੰਦੇ ਦੀ। ਮਹਾਰਾਜ ਸੁੰਦਰ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾਉਂਦੇ ਨੇ, ਆਖਿਆ ਇਹ ਚਿੱਤਰ ਹੈ, ਸੰਸਾਰ ਕੀ ਹੈ, ਇੱਕ ਚਿੱਤਰ ਹੈ, ਇੱਕ ਤਸਵੀਰ ਹੈ। ਤਜ ਚਿੱਤਰੋ ਚੇਤੋ ਚਿਤਕਾਰੀ। ਜਿਹਨੇ ਇਹ ਰਚਨ ਰਚਿਆ ਹੈ, ਜਿਹਨੇ ਚਿੱਤਰ ਬਣਾਇਆ ਹੈ ਨਾ, ਤੂੰ ਹਮੇਸ਼ਾ ਉਹਦੀ ਭੈ ਭਾਵਨੀ ਵਿੱਚ ਰਹਿ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜ, ਕਿਉਂਕਿ ਚਿੱਤਰ ਰਚਨ ਵਾਲਾ ਵੱਡਾ ਹੈ, ਚਿੱਤਰ ਆਪਣੇ ਆਪ ਵਿੱਚ ਵੱਡਾ ਨਹੀਂ ਹੈ। ਇਹ ਤੋਂ ਰਚਨ ਰਚਿਆ ਕਰਤਾਰ, ਇਹ ਤੇ ਰਚਨਾ ਹੈ ਕਰਤੇ ਦੀ, ਉਸ ਕਰਤਾਰ ਵਾਹਿਗੁਰੂ ਦੀ। ਮਹਾਰਾਜ ਦੀ ਬਾਣੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਸਤਿਗੁਰੂ ਬਖਸ਼ਿਸ਼ ਕਰਦੇ ਕਹਿੰਦੇ ਨੇ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਮੰਦਰ ਦਾ ਅਰਥ ਹੁੰਦਾ ਸਾਧ ਸੰਗਤ ਘਰ, ਆਖਿਆ ਮਿੱਟੀ ਦੇ ਮੰਦਰ, ਮਿੱਟੀ ਦੇ ਘਰ, ਮੰਦਰ ਮਿੱਟੀ ਸੰਦੜੇ। ਸੰਦੜੇ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਂਦਾ ਜਿਵੇਂ ਆਪਾਂ ਸੰਦ ਕਹਿੰਦੇ ਹਾਂ ਨਾ, ਕਿ ਘਰ ਦੇ ਵਿੱਚ ਵਾਹੀ ਕਰਨ ਵਾਲੇ, ਖੇਤੀ ਕਰਨ ਵਾਲੇ, ਜਾਂ ਹੋਰ ਜਿਹੜੇ ਘਰ ਦੇ ਵਿੱਚ ਜਿਹੜੇ ਇਕੁਪਮੈਂਟ ਨੇ, ਜਿਹੜੇ ਬੜੇ ਕੀਮਤੀ ਸੰਦ ਨੇ। ਮਹਾਰਾਜ ਨੇ ਆਖਿਆ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਭੁੱਲੀ ਫਿਰਦੀ ਹਾਂ, ਮੈਨੂੰ ਸੋਹਣਾ ਘਰ, ਸੋਹਣਾ ਮਕਾਨ, ਮੰਦਰ ਚੰਗਾ ਲੱਗਦਾ ਹੈ, ਮੈਨੂੰ ਮਿੱਟੀ ਚੰਗੀ ਲੱਗਦੀ ਹੈ, ਮੈਨੂੰ ਪੱਥਰ ਚੰਗੇ ਲੱਗਦੇ ਨੇ, ਮੈਨੂੰ ਉਹ ਸੰਦ ਚੰਗੇ ਲੱਗਦੇ ਨੇ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਰਾਸ ਦਾ ਅਰਥ ਹੁੰਦਾ ਹੈ ਸਾਧ ਸੰਗਤ ਦੀ ਪੂੰਜੀ। ਆਖਿਆ ਮੇਰੀ ਜ਼ਿੰਦਗੀ ਦੀ ਅਸਲੀ ਪੂੰਜੀ ਕੀ ਬਣੀ ਪਈ ਹੈ, ਇਹ ਮਿੱਟੀ ਦੇ ਘਰ, ਇਹ ਦਾਤਾਂ। ਹੋਇਨੀ ਟੋਲੀ ਭੁੱਲੀਅਸ, ਇਹਨਾਂ ਦਾਤਾਂ ਦੇ ਵਿੱਚ ਮੈਂ ਐਸੀ ਖੁੰਝੀ ਪਈ ਹਾਂ, ਐਸੀ ਭੁੱਲੀ ਪਈ ਹਾਂ, ਤਿਸ ਕੰਤ ਨਾ ਬੈਠੀ ਪਾਸ ਜੀਓ। ਜਿਹੜਾ ਉਹ ਕੰਤ ਹੈ, ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਮੈਂ ਉਹਦੇ ਕੋਲ ਨਹੀਂ ਬੈਠੀ, ਬਲਕਿ ਜਿਹਨੇ ਇਸ ਸੰਸਾਰ ਨੂੰ ਰਚਿਆ ਹੈ, ਜਿਹਨੇ ਮੰਦਰ ਰਚੇ ਨੇ, ਜਿਹਨੇ ਘਰ ਰਚੇ ਨੇ, ਜਿਹਨੇ ਮਾਇਆ ਰਚੀ ਹੈ, ਮੇਰੀ ਸੁਰਤ ਤੇ ਉਹਦੇ ਵਿੱਚ ਲੱਗੀ ਪਈ ਹੈ। ਮੈਂ ਆਪਣੀ ਜ਼ਿੰਦਗੀ ਦੀ ਪੂੰਜੀ ਸਮਝਿਆ ਹੀ ਇਹਨਾਂ ਚੀਜ਼ਾਂ ਨੂੰ ਹੈ। ਸਾਰੀ ਜ਼ਿੰਦਗੀ ਬੰਦਾ ਘਰ ਮਕਾਨ ਪਦਾਰਥਾਂ ਨੂੰ ਆਪਣੀ ਪੂੰਜੀ ਸਮਝਦਾ ਰਹਿੰਦਾ, ਬਲਕਿ ਇਹ ਪੂੰਜੀ ਨਹੀਂ ਹੈ। ਗੁਰਦੇਵ ਦੀ ਬਾਣੀ ਵਿੱਚੋਂ ਤੁਸੀਂ ਹਰ ਰੋਜ਼ ਇਹ ਵਾਕ ਪੜ੍ਹਦੇ ਹੋ, ਉੱਥੇ ਸਤਿਗੁਰੂ ਨੇ ਸਾਨੂੰ ਬੜੀ ਪਿਆਰੀ ਬਾਤ ਸਮਝਾਈ। ਮਹਾਰਾਜ ਕਹਿਣ ਲੱਗੇ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਦਾ ਅਰਥ ਹੁੰਦਾ ਹੈ ਰਸਤੇ ਦੀ ਪੂੰਜੀ। ਰੱਬ ਦੀ ਸਿਫਤ ਸਲਾਹ ਹੀ ਮੇਰੀ ਅਸਲੀ ਪੂੰਜੀ ਸੀ, ਪਰ ਨਹੀਂ, ਮੈਂ ਉਸ ਸਿਫਤ ਸਲਾਹ ਨੂੰ ਜੀਵਨ ਵਿੱਚੋਂ ਭੁਲਾ ਕੇ ਤੇ ਮੈਂ ਆਪਣੀ ਅਸਲੀ ਪੂੰਜੀ ਕਿਹਨੂੰ ਮੰਨਿਆ, ਘਰ ਨੂੰ, ਪਰਿਵਾਰ ਨੂੰ, ਇਹਨਾਂ ਨੂੰ ਅਸਲੀ ਪੂੰਜੀ ਸਮਝ ਲਿਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਇਨੀ ਟੋਲੀ ਭੁੱਲੀਅਸ, ਤਿਸ ਕੰਤ ਨਾ ਬੈਠੀ ਪਾਸ ਜੀਓ। ਮੈਂ ਇਹਨਾਂ ਚੀਜ਼ਾਂ ਵਿੱਚ ਖਚਤ ਰਹੀ, ਉਹ ਜਿਹੜਾ ਕੰਤ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਕੋਲ ਹੀ ਨਾ ਬੈਠੀ। ਮਹਾਰਾਜ ਕਹਿਣ ਲੱਗੇ, ਦਾਤ ਪਿਆਰੀ ਵਿਸਰਿਆ ਦਾਤਾਰਾ। ਆਖਿਆ ਦਾਤ ਪਿਆਰੀ ਹੋ ਗਈ, ਪਰ ਜਿਹੜਾ ਦਾਤਾਰ ਸੀ, ਜਿਹੜਾ ਦਾਤ ਨੂੰ ਦੇਣ ਵਾਲਾ ਸੀ, ਉਹ ਭੁੱਲ ਗਿਆ। ਚੇਤਾ ਰੱਖਣਾ ਕਿਹਨੂੰ? ਉਸ ਠਾਕੁਰ ਨੂੰ, ਜਿਹਦੀ ਕਿਰਪਾ ਦੇ ਨਾਲ ਤੁਸੀਂ 36 ਪਦਾਰਥ ਭੋਗਣ ਜੋਗੇ ਹੋ ਗਏ, ਜਿਹਦੀ ਕਿਰਪਾ ਦੇ ਨਾਲ ਤਨ ਉੱਤੇ ਸੁੰਦਰ ਸ਼ਿੰਗਾਰ ਕਰਨ ਜੋਗੇ ਹੋ ਗਏ। ਜੇ ਪ੍ਰਸਾਦ ਪਾਠ ਪੰਡੰਬਰ ਹੰਡਾਵੈ, ਪਾਠ ਪੰਡੰਬਰ ਦਾ ਅਰਥ ਹੁੰਦਾ ਹੈ ਪਾਟੰਬਰ, ਰੇਸ਼ਮ ਵਰਗੇ ਕੱਪੜੇ ਤਨ ਉੱਤੇ ਪਹਿਣ ਦਾ ਏ, ਸੁੰਦਰ ਵਸਤਰ ਪਾਉਣਾ ਏ। ਉਸ ਅਕਾਲ ਪੁਰਖ ਨੂੰ ਚੇਤੇ ਰੱਖਿਆ ਕਰ, ਉਸ ਰੱਬ ਦੀ ਭੈ ਭਾਵਨੀ ਦੇ ਵਿੱਚ ਰਿਹਾ ਕਰ। ਤੇ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ ਗੁਰੂ ਅਰਜਨ ਸਾਹਿਬ, ਉਹਨਾਂ ਆਖਿਆ ਮਾ ਦਵੇ। ਮਾ ਦਵੇ ਦਾ ਅਰਥ ਹੈ ਮਾਂ ਕਹਿੰਦੇ ਨੇ ਮਾਇਆ ਨੂੰ, ਦਵੇ ਦਾ ਅਰਥ ਹੈ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ। ਮਾ ਦਵੇ ਭਜ, ਭਜ ਦਾ ਅਰਥ ਚੇਤੇ ਕਰਨਾ, ਨਿਤ ਹਰ ਰੋਜ਼ ਦਿਨ ਰਹਿਣੀ। ਆਖਿਆ ਹਰ ਵੇਲੇ ਦਿਨ ਰਾਤ ਕੋਈ ਸਮਾਂ ਐਸਾ ਨਹੀਂ ਹੋਵੇ ਜਦੋਂ ਤੈਨੂੰ ਰੱਬ ਭੁੱਲ ਜਾਵੇ। ਜਿਸ ਮੂਮੈਂਟ ਉੱਤੇ ਬੰਦੇ ਨੂੰ ਰੱਬ ਭੁੱਲਦਾ ਹੈ ਨਾ, ਉਹ ਬੜੀ ਖਤਰਨਾਕ ਹੈ। ਜਿੱਥੇ ਬੰਦੇ ਨੂੰ ਗੁਰੂ ਦੀ ਵਿਚਾਰ ਭੁੱਲਦੀ ਹੈ, ਉਹ ਬੜੀ ਖਤਰਨਾਕ ਚੀਜ਼ ਹੈ। ਮਹਾਰਾਜ ਨੇ ਆਖਿਆ ਮੈਂ ਤੇ ਮਰ ਜਾਣਾ ਉਦੋਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਹਰ ਵੇਲੇ ਤੇਰੀ ਸੁਰਤ ਵਿੱਚ ਉਹਦੀ ਭੈ ਭਾਵਨੀ ਹੁੰਦੀ। ਇੱਕ ਤੇ ਹੁੰਦਾ ਜੀ ਚੇਤੇ ਕਰਨਾ, ਤੁਸੀਂ ਗੁਰਦੁਆਰੇ ਆਏ, ਧਾਰਮਿਕ ਸਥਾਨ ਤੇ ਗਏ, ਚੇਤੇ ਕੀਤਾ,
ਇੱਕ ਹੈ ਕਿਸੇ ਨੇ ਮੂੰਹ ਤੋਂ ਕੋਈ ਬਾਣੀ ਦਾ ਗਾਇਨ ਕਰ ਲਿਆ, ਕੋਈ ਵਾਹਿਗੁਰੂ ਕਹਿ ਲਿਆ, ਕੋਈ ਸਤਨਾਮ ਕਹਿ ਲਿਆ, ਉਹਨੂੰ ਚੇਤੇ ਕੀਤਾ, ਇਹ ਵੀ ਚੰਗੀਆਂ ਗੱਲਾਂ ਨੇ। ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੇਤੇ ਰੱਖਣ ਦਾ ਅਰਥ ਹੈ ਵੀ ਉਹਦੀ ਭੈ ਭਾਵਨੀ ਵਿੱਚ ਹੀ ਰਹਿਣਾ 24 ਘੰਟੇ 24 ਆਵਰ। ਇਹਨੂੰ ਫਿਰ ਬਾਬੇ ਨੇ ਆਖਿਆ ਸੁੱਤਿਆਂ ਵੀ ਉਹਨੂੰ ਗਾਉਣਾ, ਉੱਠਦਿਆਂ ਬਹਿੰਦਿਆਂ ਉਹਨੂੰ ਗਾਉਣਾ। ਗਾਉਣ ਦਾ ਅਰਥ ਹੈ ਉਹਦੇ ਨਿਯਮ ਨੂੰ ਮੰਨਣਾ, ਉਹਦੇ ਹੁਕਮ ਦੇ ਵਿੱਚ ਰਹਿਣਾ। ਇਹਨੂੰ ਕਹਿੰਦੇ ਨੇ ਰੱਬ ਨੂੰ ਚੇਤੇ ਰੱਖਣਾ। ਮਾਧਵੇ ਭਜ ਦਿਨ ਨਿਤ ਰਹਿਣੀ, ਹੋਵੇਗਾ ਕਿ ਜਨਮ ਪਦਾਰਥ ਜੀਤ ਹਰ ਸ਼ਰਨੀ। ਗੁਰਦੇਵ ਨੇ ਆਖਿਆ ਫਿਰ ਇਹ ਜਿਹੜਾ ਜਨਮ ਦਾ ਕੀਮਤੀ ਪਦਾਰਥ ਤੈਨੂੰ ਮਿਲਿਆ ਏ, ਇਹਨੂੰ ਤੂੰ ਜਿੱਤ ਲਵੇਂਗਾ। ਜਿੱਤਣ ਦਾ ਭਾਵ ਹੈ ਇਹ ਜਿਹੜਾ ਜੀਵਨ ਹੈ ਇਹ ਸਫਲ ਹੋ ਜਾਵੇਗਾ ਤੇਰਾ। ਅਸੀਂ ਜੀਵਨ ਦੀ ਸਫਲਤਾ ਕਿੱਥੋਂ ਮਿਣਦੇ ਹਾਂ? ਅਸੀਂ ਜੀਵਨ ਦੀ ਸਫਲਤਾ ਮਾਇਆ ਤੋਂ ਮਿਣਦੇ ਹਾਂ, ਪਦਾਰਥ ਤੋਂ ਮਿਣਦੇ ਹਾਂ। ਪਰ ਗੁਰਦੇਵ ਨੇ ਆਖਿਆ ਨਹੀਂ, ਜੀਵਨ ਦੀ ਸਫਲਤਾ ਦਾ ਮਿਆਰ ਇਹ ਹੈ ਵੀ ਜਿਸ ਬੰਦੇ ਨੂੰ ਗੁਰੂ ਚੇਤੇ ਹੈ, ਗੁਰੂ ਦਾ ਸ਼ਬਦ ਚੇਤੇ ਹੈ, ਜਿਹੜਾ ਰੱਬ ਦੀ ਭੈ ਭਾਵਨੀ ਵਿੱਚ ਹੈ, ਉਹਨੇ ਸਹੀ ਮਾਨਿਆਂ ਦੇ ਵਿੱਚ ਆਪਣੇ ਜੀਵਨ ਨੂੰ ਇਸ ਜਨਮ ਦੇ ਪਦਾਰਥ ਨੂੰ ਸਫਲ ਕਰ ਲਿਆ। ਅਦਰਵਾਈਜ਼ ਧਨ ਦੌਲਤ ਪਦਾਰਥਾਂ ਨਾਲੋਂ ਸਫਲਤਾ ਮਿਲੀ ਨਹੀਂ ਜਾਂਦੀ। ਵੀ ਜੇ ਪਦਾਰਥਾਂ ਨਾਲ ਸਫਲਤਾ ਮਿਲਣ ਦੀ ਗੱਲ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਕਬੀਰ ਸਾਹਿਬ ਕੋਈ ਸਫਲ ਜੀਵਨ ਵਾਲੇ ਸਨ ਪਦਾਰਥਕ ਤੌਰ ਤੇ। ਜੇ ਅਸੀਂ ਕਹੀਏ ਵੀ ਕੋਈ ਬੰਦਾ ਜਿਹੜਾ ਇਹ ਸਫਲ ਜੀਵਨ ਵਾਲਾ ਹੈ, ਹੁਣ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਛੰਨ ਵਿੱਚ ਹੀ ਕੱਢ ਦਿੱਤੀ ਪਰ ਜੀਵਨ ਸਫਲ ਕਰ ਲਿਆ। ਇਸ ਕਰਕੇ ਜਿੰਨੇ ਭਗਤ ਸਨ, ਧੰਨੇ ਵਰਗੇ ਸਨ, ਆਪਾਂ ਨਹੀਂ ਕਹਿ ਸਕਦੇ ਵੀ ਇਹ ਸਫਲ ਜੀਵਨ ਵਾਲੇ ਨਹੀਂ। ਉਹਨਾਂ ਦਾ ਜੀਵਨ ਸਫਲ ਹੋ ਗਿਆ ਕਿਵੇਂ? ਜਦੋਂ ਉਹਨਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨੇ ਉਹ ਪਟਵਾਰੀ ਦੇ ਪੁੱਤਰ ਸਨ, ਅਮੀਰ ਦੇ ਪੁੱਤਰ ਸਨ, ਜਨਮ ਉਹਨਾਂ ਨੇ ਵੀ ਸਫਲ ਕੀਤਾ। ਪਰ ਉਹਨਾਂ ਦੇ ਜਨਮ ਦੇ ਸਫਲ ਹੋਣ ਦਾ ਆਧਾਰ ਇਹ ਨਹੀਂ ਹੈ, ਬੇਸ ਇਹ ਨਹੀਂ ਹੈ ਵੀ ਮੈਂ ਪਟਵਾਰੀ ਦਾ ਪੁੱਤਰ ਹਾਂ, ਮੇਰੇ ਘਰ ਦੇ ਵਿੱਚ ਤੇ ਘੋੜੀਆਂ ਖਲੋਤੀਆਂ ਨੇ, ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਿਸਮ ਦੀ ਕਮੀ ਨਹੀਂ ਹੈਗੀ। ਬਾਬੇ ਨੇ ਆਖਿਆ ਨਹੀਂ, ਇੱਦਾਂ ਜਨਮ ਸਫਲ ਨਹੀਂ ਹੁੰਦਾ। ਜਨਮ ਸਫਲ ਹੋਵੇਗਾ ਜਦੋਂ ਮੈਂ ਆਪਣੀ ਸੁਰਤ ਨੂੰ ਰੱਬ ਦੇ ਵਿੱਚ ਜੋੜਾਂਗਾ। ਇਹ ਵੀ ਨਹੀਂ ਹੈ ਵੀ ਗੁਰੂ ਸਾਹਿਬ ਨੇ ਉਹ ਚੀਜ਼ਾਂ ਤਿਆਗੀਆਂ ਨੇ, ਛੱਡ ਦਿੱਤੀਆਂ ਨੇ, ਨਹੀਂ, ਹੈ ਸਾਰਾ ਕੁਝ ਉੱਥੇ। ਹੁਣ ਇੱਦਾਂ ਨਹੀਂ ਹੋਇਆ ਵੀ ਗੁਰੂ ਨਾਨਕ ਸਾਹਿਬ ਜੇ ਇਸ ਵਕਤ ਘਰੋਂ ਧਰਮ ਪ੍ਰਚਾਰ ਲਈ ਗਏ ਨੇ, ਉਦਾਸੀਆਂ ਲਈ ਗਏ ਨੇ, ਤੇ ਉਹ ਕੋਈ ਆਪਣੀਆਂ ਘੋੜੀਆਂ ਵੇਚ ਗਏ, ਉਹਨਾਂ ਨੇ ਘਰ ਬੂਹਾ ਸਾਰਾ ਕੁਝ ਵੇਚ ਦਿੱਤਾ, ਨਹੀਂ, ਐਸਾ ਨਹੀਂ ਉਹਨਾਂ ਨੇ ਕੀਤਾ। ਹਾਂ, ਖਰਚ ਜ਼ਰੂਰ ਉਹਨਾਂ ਨੇ ਥੋੜ੍ਹਾ ਬਹੁਤਾ ਪੱਲੇ ਬੰਨਿਆ ਹੋਵੇਗਾ ਰਸਤੇ ਦਾ। ਪਰ ਅਗਲਾ ਖਿਆਲ ਇਹ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਮੰਨਦੇ ਨੇ ਵੀ ਸਫਲ ਜੀਵਨ ਦਾ ਆਧਾਰ ਜਿਹੜਾ ਹੈ, ਹੁਣ ਕਿੰਨੀਆਂ ਸਾਖੀਆਂ ਅਸੀਂ ਗੁਰੂ ਨਾਨਕ ਸਾਹਿਬ ਦੇ ਬਾਰੇ ਸੁਣਦੇ ਹਾਂ ਵੀ ਮਹਾਰਾਜ ਨੇ ਉਹਨਾਂ ਨੂੰ ਆਖਿਆ, ਮਹਾਰਾਜ ਦੇ ਪਿਤਾ ਉਹਨਾਂ ਨੂੰ ਕਹਿੰਦੇ ਨੇ ਵੀ ਜਾ ਕੇ ਤੁਸੀਂ ਸੱਚਾ ਸੌਦਾ ਕਰਨਾ ਹੈ, ਸਾਖੀ ਹੈ ਨਾ ਜੀ। ਹੁਣ ਸੱਚਾ ਸੌਦਾ ਤੇ ਫਿਰ ਬਾਬੇ ਨੂੰ ਜਿਹੜਾ ਲੱਗਾ ਉਹਨੇ ਕਰ ਦਿੱਤਾ, ਸੱਚਾ ਸੌਦਾ ਕਿਹੜਾ ਹੋ ਸਕਦਾ? ਜਿੱਥੇ ਕੋਈ ਲੋੜਵੰਦ ਹੈ ਉਹਦੀ ਮਦਦ ਕਰ ਦਿੱਤੀ, ਇਹੋ ਹੀ ਸੱਚਾ ਸੌਦਾ ਹੈ, ਇਹਦੋਂ ਵੱਡਾ ਸੱਚਾ ਸੌਦਾ ਕਿਹੜਾ? ਹੁਣ ਲੱਗਦਾ ਹੈ ਪਿਤਾ ਨੂੰ ਵੀ ਸੌਦਾ ਤੇ ਉਹ ਹੁੰਦਾ ਹੈ ਵੀ ਹੱਟੀ ਖੋਲਦਾ, ਦੁਕਾਨ ਖੋਲਦਾ, ਉਹ ਵੀ ਬਾਬੇ ਨੇ ਕੀਤੀ ਹੈ, ਹੱਟੀ ਵੀ ਕੀਤੀ ਹੈ, ਚਾਕਰੀ ਵੀ ਕੀਤੀ ਹੈ, ਉਹਨਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਨੌਕਰੀ ਵੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਐਸਾ ਨਹੀਂ ਵੀ ਨੌਕਰੀ ਨਹੀਂ ਕੀਤੀ ਉਹਨਾਂ ਨੇ। ਪਰ ਨੌਕਰੀ ਕਰਦਿਆਂ ਕਰਦਿਆਂ ਵੀ ਉਹਨਾਂ ਦਾ ਬੋਲ ਇਤਿਹਾਸ ਵਿੱਚ ਇਹ ਪ੍ਰਸਿੱਧ ਹੋਇਆ ਵੀ ਬਾਬੇ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਉਹਨੇ ਸਾਰਿਆਂ ਦਾ ਕਲਿਆਣ ਕੀਤਾ, ਭਲਾ ਕੀਤਾ। ਸੋ ਉਹਨਾਂ ਨੇ ਆਪਣੀ ਕਿਰਤ, ਜਦੋਂ ਅਖੀਰਲਾ ਸਮਾਂ ਆਇਆ ਗੁਰੂ ਸਾਹਿਬ ਕਰਤਾਰਪੁਰ ਦੀ ਧਰਤੀ ਦੇ ਉੱਤੇ ਜਾ ਕੇ ਵੀ ਬੈਠ ਗਏ, ਉੱਥੇ ਜਾ ਕੇ ਉਹ ਬੈਠੇ, ਉੱਥੇ ਜਾ ਕੇ ਉਹਨਾਂ ਨੇ ਖੇਤੀ ਕੀਤੀ, ਸਾਰੇ ਕੰਮ ਹੀ ਕਰ ਲਏ, ਮੱਝਾਂ ਵੀ ਚਾਰ ਲਈਆਂ, ਗੁਰੂ ਨਾਨਕ ਸਾਹਿਬ ਨੇ ਮੱਝਾਂ ਵੀ ਚਾਰੀਆਂ, ਗੁਰੂ ਨਾਨਕ ਸਾਹਿਬ ਨੇ ਦੁਕਾਨਦਾਰੀ ਵੀ ਕਰ ਲਈ। ਪਰ ਨਾਲ ਦੁਕਾਨਦਾਰੀ ਇਕੱਲੀ ਦੁਨੀਆਂ ਦੀ ਨਹੀਂ, ਸੱਚਾ ਸੌਦਾ ਵੀ ਉਹਨਾਂ ਨੇ ਕੀਤਾ। ਇੱਦਾਂ ਉਹਨਾਂ ਨੇ ਨੌਕਰੀ ਵੀ ਕਰ ਲਈ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ, ਪਰ ਇਕੱਲੀ ਨੌਕਰੀ ਨਹੀਂ ਕੀਤੀ ਉਹਨਾਂ ਨੇ।

ਸਫਲ ਜੀਵਨ ਵਾਲਾ ਹੋਇਆ। ਉਦਾਂ ਆਇਆ ਬਾਬੇ ਨੇ ਆਖਿਆ ਆਇਆ ਗਿਆ ਮੋਇਆ ਨਾਉ, ਬਾਕੀ ਤੇ ਸਾਰਾ ਸੰਸਾਰ ਇਦਾਂ ਹੀ ਚੱਲਦਾ ਏ ਵੀ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਦੁਨੀਆਂ ਦੀ ਖੇਡ ਤੇ ਇੱਦਾਂ ਹੀ ਆ ਨਾ ਵੀ ਪਹਿਲਾਂ ਬੱਚੇ ਦਾ ਜਨਮ ਹੋਇਆ, ਪਹਿਲੇ ਮਾਏ ਬਾਪ ਕੀ, ਪਹਿਲੇ ਪਿਆਰ ਲੱਗਾ ਥਣ ਦੁੱਧ, ਉਦੋਂ ਮਾਂ ਦੇ ਥਣ ਦੁੱਧ ਨਾਲ ਉਹਦਾ ਪਿਆਰ ਲੱਗ ਗਿਆ, ਮੁਹੱਬਤ ਲੱਗ ਗਈ ਉਹਦੀ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਦੂਜੀ ਅਵਸਥਾ ਆਈ ਤੇ ਹੁਣ ਇਹ ਪਤਾ ਲੱਗਿਆ ਵੀ ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ। ਸਾਰੇ ਸੰਸਾਰ ਦੇ ਜੀਵਨ ਚੱਕਰ ਇੱਦਾਂ ਹੀ ਚੱਲ ਰਿਹਾ, ਦੂਜੇ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਤੀਜੀ ਅਵਸਥਾ ਆਈ ਤੇ ਉਹ ਕਹਿਣ ਲੱਗਾ ਵੀ ਇਹ ਮੇਰੀ ਮੇਰਾ ਭਰਾ ਹੈ, ਇਹ ਮੇਰੀ ਭਰਜਾਈ ਹੈ, ਇਹ ਮੇਰੀ ਭੈਣ ਹੈ। ਇੰਨੀ ਕੁ ਸੋਝੀ ਆ ਗਈ, ਪਹਿਲਾਂ ਮਾਂ ਪਿਓ ਦੀ ਸੋਝੀ ਆਈ, ਫਿਰ ਭੈਣ ਭਰਾਵਾਂ ਦੀ ਆ ਗਈ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਹ ਪੰਨੀ ਖੇਡ। ਹੁਣ ਚੌਥਾ ਜਿਹੜਾ ਅਵਸਥਾ ਆਈ ਵੀ ਖੇਡਣ ਕੁੱਦਣ ਦੇ ਵਿੱਚ ਜ਼ਿਆਦਾ ਲੱਗ ਗਿਆ, ਚੌਥੇ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਹੁਣ ਪੰਜਵੀਂ ਅਵਸਥਾ ਆਈ ਵੀ ਹੁਣ ਖਾਣ ਪੀਣ ਵਾਲੇ ਬੰਦੇ ਦਾ ਧਿਆਨ ਹੋ ਗਿਆ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ। ਆਖਿਆ ਛੇਵੀਂ ਅਵਸਥਾ ਕਾਮਕ ਪ੍ਰਵਿਰਤੀਆਂ ਵਿੱਚ ਐਸਾ ਅੰਨਾ ਹੋਇਆ, ਹੁਣ ਜਾਤ ਪਾਤ ਵੀ ਨਹੀਂ ਵੇਂਦਾ, ਕਾਮੀ ਬੰਦਾ ਵੀ ਜਾਤ ਪਾਤ ਕਿੱਥੇ ਵੇਂਦਾ। ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ। ਬਾਬੇ ਨੇ ਆਖਿਆ ਹੁਣ ਸੱਤਵੀਂ ਅਵਸਥਾ ਆਈ, ਆਪਣਾ ਘਰ ਬਾਰ ਵਸਾ ਲਿਆ। ਅੱਠਵੇਂ ਕ੍ਰੋਧ ਹੋਇਆ ਤਾਂ ਨਾਸ, ਹੁਣ ਅੱਠਵੀਂ ਆਈ ਤੇ ਤਨ ਜਿਹੜਾ ਹੈ ਉਹ ਕ੍ਰੋਧ ਨਾਲ ਨਾਸ ਹੋਇਆ ਪਿਆ, ਕ੍ਰੋਧ ਜੀਵਨ ਵਿੱਚ ਕ੍ਰੋਧ ਭਰਿਆ ਪਿਆ। ਇਹ ਦੁਨੀਆਂ ਦਾ ਵਰਤਾਰਾ ਇੱਦਾਂ ਹੀ ਚੱਲਦਾ ਹੈ। ਅੱਠਵੇਂ ਕ੍ਰੋਧ ਹੋਇਆ ਤਨ ਨਾਸ, ਬਾਬੇ ਨੇ ਆਖਿਆ ਨਾਵੇਂ ਧੌਲੇ ਉੱਭੇ ਸਾਹ। ਨੌਵੀਂ ਅਵਸਥਾ ਆਈ ਤੇ ਹੁਣ ਧੌਲੇ ਆ ਗਏ। ਦਸਵੇਂ ਦੱਦਾ ਹੋਆ ਸੁਆਹ, ਆਖਿਆ ਦਸਵੀਂ ਅਵਸਥਾ ਆਈ ਤੇ ਹੁਣ ਸੜ ਕੇ ਸੁਆਹ ਹੋ ਗਿਆ। ਦਸਵੇਂ ਦੱਦਾ ਹੋਆ ਸੁਆਹ, ਗਏ ਸੰਗੀਤ ਪੁਕਾਰੀ ਧਾ। ਹੁਣ ਉਹ ਸੰਗੀਤ ਉੱਡ ਗਏ, ਧਾਹਾਂ ਵੱਜ ਰਹੀਆਂ ਨੇ, ਬਾਬਾ ਬੋਲਤੇ ਤੇ ਕਹਾਂ ਗਏ, ਉਹ ਸੰਗੀਤ ਜਿਹੜੇ ਅੰਦਰ ਵੱਜ ਰਹੇ ਸੀ ਉੱਡ ਗਏ ਸਾਰੇ। ਗਏ ਸੰਗੀਤ ਪੁਕਾਰੀ ਧਾ, ਬਾਬਿਆ ਆਖਿਆ ਉੱਡਿਆ ਹੰਸ ਦਸਾਏ ਰਾਹ। ਆਇਆ ਗਿਆ, ਆਇਆ ਤੇ ਚਲਿਆ ਗਿਆ, ਆਇਆ ਗਿਆ ਮੋਇਆ ਨਾਉ, ਮਰ ਗਿਆ ਪਿੱਛੇ ਪੱਤਲ ਸੱਦਿਓ ਕਾਂ। ਘਰਦਿਆਂ ਨੇ ਛੱਡ ਕੇ ਸ਼ਰਾਧ ਕਰਾ ਦਿੱਤਾ ਤੇ ਉਹ ਕਾਵਾਂ ਕੁੱਕਰਾਂ ਨੇ ਉਹ ਸ਼ਰਾਧ ਖਾ ਲਿਆ। ਆਹ ਬੰਦੇ ਦੀ ਜ਼ਿੰਦਗੀ ਦੀ ਖੇਡ ਬਣ ਗਈ। ਹੁਣ ਇਹਦੇ ਵਿੱਚ ਸਫਲ ਜੀਵਨ ਕਿੱਥੇ ਆਇਆ? ਇਹਨਾਂ ਜਿਹੜੀਆਂ 10 ਅਵਸਥਾ ਦੇ ਵਿੱਚ ਕੋਈ ਸਫਲ ਜੀਵਨ ਵਾਲੀ ਗੱਲ ਬਣੀ? ਨਹੀਂ ਬਣੀ। ਵੀ ਸਾਰੇ ਅੱਛਾ, ਫਿਰ ਪਸ਼ੂ ਨਾਲੋਂ ਵੀ ਕੁਝ ਵੱਖਰਾ ਨਹੀਂ, ਪਸ਼ੂ ਵੀ ਇੱਦਾਂ ਕਰਦੇ, ਪਸ਼ੂ ਵੀ ਆਪਣੇ ਬੱਚਿਆਂ ਦਾ ਮੋਹ ਕਰਦੇ, ਪਸ਼ੂ ਦਾ ਵੀ ਕੰਮ ਹੈ ਵੀ ਉਹਨੇ ਖੁਰਲੀ ਤੇ ਖਾ ਪੀ ਲਿਆ ਤੇ ਚਲੋ ਕੰਮ ਨਿਬੜਿਆ, ਉਹਦੀ ਵੀ ਖੇਡ ਇੰਨੀ ਕੀ ਹੈ, ਉਹਨੇ ਵੀ ਕੁਝ ਉਸਾਰੂ ਨਹੀਂ ਕਰਨਾ। ਹਾਲਾਂਕਿ ਇੱਕ ਥਾਂ ਉੱਤੇ ਜਾ ਕੇ ਤੇ ਭਾਵੇਂ ਮਹਾਰਾਜ ਬੇਸ਼ੱਕ ਕਹਿੰਦੇ ਨੇ ਵੀ ਮਨਮੁਖ ਦੇ ਨਾਲੋਂ ਤੇ ਪਸ਼ੂ ਵੀ ਚੰਗਾ, ਕੰਮ ਸੇ ਕੰਮ ਉਹਦਾ ਦੁੱਧ ਤੇ ਕੰਮ ਆਉਂਦਾ, ਬੰਦਿਆ ਤੇਰਾ ਤੇ ਕੱਖ ਵੀ ਕੰਮ ਨਹੀਂ ਆਉਂਦਾ। ਹੁਣ ਉਸੇ ਖੇਡਾਂ ਵਿੱਚ ਉਸੇ ਸੁਰਤ ਉੱਥੇ ਫਸੀ ਹੋਈ ਹੈ। ਸਾਰੀ ਜ਼ਿੰਦਗੀ ਬੰਦੇ ਦੀ ਇੱਦਾਂ ਲੰਘ ਜਾਂਦੀ ਹੈ, ਇੱਦਾਂ ਜੀਵਨ ਭੱਜਾ ਜਾਂਦਾ ਹੈ। ਤੇ ਮਹਾਰਾਜ ਨੇ ਅੱਜ ਸਾਨੂੰ ਇਹ ਗੱਲ ਸਮਝਾਈ, ਆਖਿਆ ਜਨਮ ਦਾ ਪਦਾਰਥ ਇਹ ਜਨਮ ਜਿੱਤਣਾ ਹੈ ਤੇ ਰੱਬ ਦੀ ਸ਼ਰਨ ਵਿੱਚ ਜਾ ਤੇ ਨਿਗਾਹ ਮਾਰ। ਪਹਿਲਾ ਬਚਨ ਹੈ, ਆਖਿਆ ਬਹਿਤੀ ਜਾਤ ਤੇਰੀ ਉਮਰ ਵੇਹ ਵਹਿੰਦੀ ਜਾਂਦੀ ਹੈ, ਜਿਵੇਂ ਪਾਣੀ ਦਰਿਆਵਾਂ ਵਿੱਚੋਂ ਵਹਿੰਦਾ ਜਾਂਦਾ ਨਾ, ਉਮਰਾਂ ਵੀ ਵਹਿੰਦੀਆਂ ਜਾਂਦੀਆਂ ਨੇ, ਹਰ ਰੋਜ਼ ਵਹਿ ਜਾਂਦੀ ਹੈ ਹਰ ਰੋਜ਼। ਹੁਣ ਆਪਾਂ ਅੱਜ ਉੱਠੇ ਹਾਂ, ਸ਼ਾਮਾਂ ਨੂੰ ਸੌਂ ਜਾਣਾ, ਉਮਰ ਵਹਿ ਗਈ ਨਾ, ਅਗਲਾ ਪਲ ਫਿਰ ਆ ਗਿਆ। ਬਹਿਤੀ ਜਾਤ, ਕਦੀ ਨਿਗਾਹ ਹੀ ਨਹੀਂ ਮਾਰਦਾ ਤੂੰ, ਕਦੇ ਦ੍ਰਿਸ਼ਟ ਨਾ ਧਾਰ। ਏਦਾਂ ਕਦੀ ਦਰਿਆ ਵਗਦਾ ਹੋਵੇ, ਕਦੀ ਨਦੀ ਵਗਦੀ ਹੋਵੇ, ਦ੍ਰਿਸ਼ਟੀ ਮਾਰ ਕੇ ਵੇਖੀ ਵੀ ਜਿਹੜਾ ਪਾਣੀ ਇੱਕ ਰਾਂ ਪੁਲਾਂ ਦੇ ਹੇਠੋਂ ਦੀ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ। ਜਿਹੜਾ ਜੀਵਨ ਲੰਘਦਾ ਜਾ ਰਿਹਾ ਇਹਨੇ ਵਾਪਸ ਨਹੀਂ ਆਉਣਾ, ਪਰ ਤੂੰ ਈਰਖਾ ਨਫ਼ਰਤ ਬੁਰਾਈਆਂ ਦੇ ਵਿੱਚ ਜੀਵਨ ਨੂੰ ਕੱਢੀ ਜਾ ਰਿਹਾ, ਤੂੰ ਆਪਣੇ ਹੰਕਾਰ ਹੋਮੇ ਵਿੱਚ ਜੀਵਨ ਨੂੰ ਕੱਢੀ ਜਾ ਰਿਹਾ, ਸਮਾਂ ਨਹੀਂ ਨਾ ਉਹ ਨਹੀਂ ਲੰਘਣਾ। ਜਿਹੜਾ ਦਿਨ ਲੰਘ ਗਿਆ ਨਾ, ਜਿੱਦਾਂ ਦਾ ਵੀ ਲੰਘ ਗਿਆ, ਉਹ ਮਾੜਾ ਲੰਘ ਗਿਆ, ਚੰਗਾ ਲੰਘ ਗਿਆ, ਉਹ ਵਾਪਸ ਥੋੜ੍ਹਾ ਆਉਣਾ। ਕਿੰਨਾ ਕੀਮਤੀ ਦਿਨ ਸੀ ਤੁਹਾਨੂੰ ਰੱਬ ਨੇ ਦਿੱਤਾ, ਤੁਸੀਂ ਸਾੜ ਕੇ ਰੱਖ ਦਿੱਤਾ, ਤੁਸੀਂ ਗਰਕ ਕਰਕੇ ਰੱਖ ਦਿੱਤਾ। ਆਖਿਆ ਇੱਦਾਂ ਦਿਨ ਤੇ ਪਹਿਰ, ਵੇਖੋ ਕਿੰਨੀ ਵਾਰ ਬਾਬੇ ਨੇ ਦਿਨ ਤੋਂ ਗੱਲ ਪਹਿਰਾਂ ਤੇ ਆ ਗਈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਪਹਿਰਾਂ ਤੋਂ ਗੱਲ ਘੜੀਆਂ ਤੇ ਆ ਗਈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸ਼ੀਜੈ। ਮਹਾਰਾਜ ਕਹਿੰਦੇ ਆਰਜਾ ਘਟਦੀ ਜਾ ਰਹੀ ਹੈ, ਕਿੱਦਾਂ ਦਿਨ ਤੋਂ ਪਹਿਰਾਂ ਤੇ ਗੱਲ ਆ ਗਈ, ਪਹਿਰਾਂ ਤੋਂ ਘੜੀਆਂ ਤੇ ਆ ਗਈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ, ਆਪ ਦਾ ਅਰਥ ਹੁੰਦਾ ਆਰਜਾ, ਔਧ ਘਟੈ ਦਿਨ ਸਰੈਣਾਰੇ, ਮਨ ਗੁਰ ਮਿਲ ਕਾਹ ਸਵਾਰੇ।

0: ਕਹਿੰਦੇ ਪੈਰ ਪੈਰ ਤੇ ਘਰੀਆਂ ਆਪ ਘਟੈ ਤਨ ਸ਼ਿਜੈ ਤਨ ਸ਼ਿਜੇ ਦਾ ਅਰਥ ਹੈ ਜਿਵੇਂ ਕੱਪੜਾ ਸ਼ਿਜ ਜਾਂਦਾ ਨਾ ਖਰਾਬ ਹੁੰਦਾ ਨਵਾਂ ਕੱਪੜਾ ਹੁੰਦਾ ਪਹਿਲਾ ਧੋ ਪੈਂਦਾ ਦੂਜਾ ਪੈਂਦਾ ਤੀਜਾ ਪੈਂਦਾ ਹੌਲੀ ਹੌਲੀ ਉਹਦੀ ਹੁਣ ਕੱਪੜੇ ਦੀ ਉਹਦਾ ਉਹ ਰੋਬ ਨਹੀਂ ਰਹਿੰਦਾ ਕੱਪੜੇ ਦਾ ਏਦਾਂ ਹੀ ਸਰੀਰ ਦਾ ਹੈ ਆਪ ਘਟੈ ਤਨ ਸ਼ਿਜੈ ਮਹਾਰਾਜ ਕਹਿੰਦੇ ਨੇ ਬੰਦਾ ਇਸ ਗੱਲ ਨੂੰ ਬੁੱਝਦਾ ਨਹੀਂ ਇਸ ਗੱਲ ਨੂੰ ਸਮਝਦਾ ਨਹੀਂ ਤੇ ਗੁਰੂ ਅਰਜਨ ਸਾਹਿਬ ਨੇ ਸਾਨੂੰ ਅੱਜ ਲੁਣਿਆ ਉਹਨਾਂ ਕਿਹਾ ਬਹਿਤੀ ਜਾਤ ਵੇਖ ਜ਼ਿੰਦਗੀ ਵਹਿੰਦੀ ਜਾ ਰਹੀ ਹੈ ਲੰਘਦੀ ਜਾ ਰਹੀ ਹੈ ਇਹ ਦਰਿਆ ਲੰਘਦੇ ਜਾ ਰਹੇ ਨੇ ਜਵਾਨੀ ਲੰਘ ਗਈ ਹੁਣ ਬੁਢੇਪੇ ਦੀ ਕਗਾਰ ਤੇ ਆ ਗਿਆ ਇਹ ਵੀ ਲੰਘ ਜਾਣਾ ਅਖੀਰ ਮਰ ਜਾਣਾ ਪਰ ਤੁਸੀਂ ਮਰਨਾ ਕਿਵੇਂ ਆ ਜੀਵਨ ਨੂੰ ਸਫਲ ਕਰਕੇ ਮਰਨਾ ਕਿੱਦਾਂ ਮਰਨਾ ਇਹ ਇਹ ਤੁਹਾਡੇ ਉੱਤੇ ਡਿਪੈਂਡ ਹੈ ਗੱਲ ਮਹਾਰਾਜ ਨੇ ਬਖਸ਼ਿਸ਼ ਕੀਤੀ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਕਦੇ ਤੂੰ ਇੱਦਾਂ ਚਿੰਤਨ ਨਹੀਂ ਕਰਦਾ ਕਦੀ ਕਿਸੇ ਬੰਦੇ ਨੇ ਚਿੰਤਨ ਕੀਤਾ ਹੋਵੇ ਸ਼ਾਮਾਂ ਨੂੰ ਜਦੋਂ ਬੰਦਾ ਬੈੱਡ ਉੱਤੇ ਡਿੱਗਦਾ ਵੀ ਅੱਜ ਸਾਰਾ ਦਿਨ ਕੀ ਕਰ ਬੈਠਾ ਕੀ ਕੀਤਾ ਕਦੀ ਕਰਦਾ ਬੰਦਾ ਚਿੰਤਨ ਨਹੀਂ ਕਰਦਾ ਅੱਛਾ ਜਿਹੜਾ ਗੁਨਾਹ ਇੱਕ ਦਿਨ ਪਹਿਲਾਂ ਕਮਾਇਆ ਹੁੰਦਾ ਹੈ ਬਾਰ ਬਾਰ ਉਹੋ ਹੀ ਗੁਨਾਹ ਕਮਾਈ ਚ ਰਿਹਾ ਹੁੰਦਾ ਜਿਹੜੀ ਗਲਤੀ ਇੱਕ ਵਾਰ ਕੀਤੀ ਹੁੰਦੀ ਹੈ ਬਾਰ ਬਾਰ ਉਹ ਗਲਤੀਆਂ ਦੁਹਰਾਈ ਤੁਰਿਆ ਆਉਂਦਾ ਮੈਂ ਤੇ ਇਹ ਵੀ ਕਹਿੰਦਾ ਹੁੰਦਾ ਵੀ ਚਲੋ ਗਲਤੀ ਹੋਣੀ ਵੀ ਸੁਭਾਵਿਕ ਹੈ ਗਲਤੀ ਕਰੋ ਪਰ ਬਾਰ ਬਾਰ ਇੱਕੋ ਨਾ ਕਰੋ ਬਦਲ ਕੇ ਕਰ ਲਓ ਬਦਲ ਕੇ ਕਰ ਲਓ ਜੇ ਤੁਹਾਨੂੰ ਪਤਾ ਹੈ ਵੀ ਆਹ ਗਲਤੀ ਇੱਕ ਵਾਰ ਮੈਂ ਕਰ ਲਈ ਹੈ ਤੇ ਜੇ ਸਿਆਣਾ ਹੋਵੇ ਤੇ ਬਦਲ ਕੇ ਗਲਤੀ ਕਰ ਲਓ ਹੁਣ ਹੋਰ ਕੋਈ ਕਰ ਲਓ ਜ਼ਰੂਰੀ ਥੋੜ੍ਹਾ ਹੈ ਹੁਣ ਉਹ ਗਲਤੀਆਂ ਜ਼ਿਆਦੀਆਂ ਖਤਰਨਾਕ ਹੁੰਦੀਆਂ ਨੇ ਜਿਹੜੀਆਂ ਵਾਰ ਵਾਰ ਇੱਕੋ ਹੁਣ ਇੱਕ ਬੱਚਾ ਹੈ ਆਪਾਂ ਇਹਨੂੰ ਇੱਦਾਂ ਸਮਝ ਗਏ ਉਹਨੇ ਇੱਕ ਨਾ ਪੈਰ ਤੇ ਸੱਟ ਲਵਾਈ ਤੁਸੀਂ ਉਹਨੂੰ ਸਮਝਾ ਦਿੱਤਾ ਵੀ ਪੁੱਤ ਇੱਦਾਂ ਆਪਣੇ ਪੈਰ ਨੂੰ ਕਵਰ ਕਰਨਾ ਇੱਦਾਂ ਆਪਣੀ ਸੱਟ ਤੋਂ ਬਚਣਾ ਹੁਣ ਅਗਲੇ ਦਿਨ ਫਿਰ ਉਹ ਪੈਰ ਤੇ ਸੱਟ ਲਵਾ ਰਿਹਾ ਅਗਲੇ ਦਿਨ ਫਿਰ ਆਪਣੇ ਆਪ ਦੇ ਹੱਥ ਤੇ ਮਤਲਬ ਉਹਨੂੰ ਸੇਫਟੀ ਕਰਨ ਦਾ ਉਹਨੇ ਤਰੀਕਾ ਸਿੱਖਿਆ ਨਹੀਂ ਹੁਣ ਐਸੀਆਂ ਗਲਤੀਆਂ ਦਾ ਕੀ ਕਰੋਗੇ ਇਹ ਤੇ ਖਤਰਨਾਕ ਗੱਲ ਹੈ ਨਾ ਹਾਂ ਉਹਨੂੰ ਇਹ ਕਹਿ ਦਿਓ ਵੀ ਨਵੀਂ ਗਲਤੀ ਕਰ ਲਈ ਕੋਈ ਗੱਲ ਨਹੀਂ ਇੱਕ ਵਾਰ ਉਹਦੇ ਕੋਲ ਕੋਈ ਗਲਤੀ ਹੋ ਗਈ ਤੁਸੀਂ ਉਹਨੂੰ ਸਮਝਾਇਆ ਵੀ ਪੁੱਤ ਆਹ ਗਲਤੀ ਨਹੀਂ ਕਰਨੀ ਦੁਬਾਰਾ ਹੁਣ ਆਪਾਂ ਤੇ ਜਿਹੜਾ ਸਿਆਣਾ ਹੁੰਦਾ ਹੈ ਉਹ ਤੇ ਗੱਲ ਨੂੰ ਸਮਝ ਜਾਂਦਾ ਪਰ ਜਿਹੜਾ ਅਣਜਾਣ ਹੈ ਉਹ ਵਾਰ ਵਾਰ ਉਹਨਾਂ ਗੁਨਾਹਾਂ ਨੂੰ ਦੁਹਰਾਉਂਦਾ ਰਹਿੰਦਾ ਮਹਾਰਾਜ ਨੇ ਬਖਸ਼ਿਸ਼ ਕੀਤੀ ਆਖਿਆ ਤੇਰੀ ਸੁਰਤ ਕਿੱਥੇ ਗੱਡੀ ਹੋਈ ਹੈ ਸੁਰਤ ਤੇਰੀ ਗੱਡੀ ਹੈ ਵੀ ਜਿਹੜੀਆਂ ਚੀਜ਼ਾਂ ਨਾਸ਼ਵੰਤ ਨੇ ਨਾ ਉਹਨਾਂ ਨਾਲ ਤੈਨੂੰ ਮੋਹ ਵੜਾਏ ਮਿਥਿਆ ਮੋਹ ਮਿਥਿਆ ਦਾ ਅਰਥ ਹੁੰਦਾ ਨਾਸ਼ਵੰਤ ਜਿਹੜੀ ਚੀਜ਼ ਖਤਮ ਹੋ ਜਾਣੀ ਹੈ ਅੱਛਾ ਉਹਦੇ ਨਾਲ ਮੋਹ ਵੜਾਏ ਤੇਰਾ ਉਹਦੇ ਨਾਲ ਅਟੈਚਮੈਂਟ ਨਾਲੇ ਬੰਦਾ ਐਗਜ਼ਾਮਪਲਾਂ ਦੇਈ ਜਾਂਦਾ ਫਲਾਨੇ ਬੰਦੇ ਦਾ ਇਸ ਚੀਜ਼ ਨਾਲ ਮੋਹ ਵੜਾ ਸੀ ਉਹ ਗਰਕ ਗਿਆ ਉਹ ਭਾਈ ਤੂੰ ਹੀ ਤੇ ਇਸ ਗੱਲ ਨੂੰ ਸਮਝਣਾ ਫਲਾਨੇ ਬੰਦੇ ਨੇ ਇੰਨੀ ਧਨ ਦੌਲਤ ਕਮਾ ਲਈ ਉਹਦਾ ਬੇੜਾ ਗਰਕ ਹੋ ਗਿਆ ਫਿਰ ਤੂੰ ਹੀ ਸਮਝ ਇਸ ਗੱਲ ਨੂੰ ਤੂੰ ਕਿਉਂ ਨਹੀਂ ਸਮਝਦਾ ਤੈਨੂੰ ਤੇ ਜ਼ਿਆਦਾ ਸਮਝਣਾ ਚਾਹੀਦਾ ਤੂੰ ਜ਼ਰੂਰ ਆਪਦਾ ਗਰਕ ਕਰਵਾ ਕੇ ਹਟਣਾ ਸਮਝ ਗਏ ਨਾ ਬੇਨਤੀ ਨੂੰ ਬਾਬੇ ਨੇ ਆਖਿਆ ਜਿਹੜੀਆਂ ਚੀਜ਼ਾਂ ਮਿਥੀਆਂ ਹੋਈਆਂ ਨੇ ਨਾ ਜਿਹੜੀਆਂ ਚੀਜ਼ਾਂ ਨੇ ਨਾਸ਼ਵੰਤ ਹੋ ਜਾਣਾ ਤੂੰ ਉਹਨਾਂ ਦੇ ਨਾਲ ਮੋਹ ਲਾ ਕੇ ਬੈਠਾ ਉਹ ਮੋਹ ਹੀ ਤੇਰੇ ਦੁੱਖ ਦਾ ਕਾਰਨ ਹੈ ਮੋਹ ਕਰਕੇ ਤੂੰ ਦੁਖੀ ਆ ਮੈਂ ਇੱਕ ਬੇਨਤੀ ਹੋਰ ਕਰਾਂ ਵੈਸੇ ਗੀਤਾ ਦੀ ਗੱਲ ਹੈ ਕ੍ਰਿਸ਼ਨ ਦੀ ਵੀ ਜਦੋਂ ਅਰਜਨ ਹਥਿਆਰ ਸੁੱਟਣ ਲੱਗਾ ਨਾ ਤੇ ਜਿਹਨਾਂ ਨਾਲ ਅਰਜਨ ਨੇ ਲੜਨਾ ਸੀ ਉਹ ਵੀ ਉਹਦੇ ਆਪਣੇ ਸਨ ਜਿਹੜੇ ਦੇ ਸਾਹਮਣੇ ਖਲੋਤੇ ਉਹਦੇ ਭਰਾ ਹੀ ਸੀ ਸਾਰੇ ਉਹ ਬਗਾਨੇ ਥੋੜਾ ਸੀ ਉਹਦੇ ਕੋਈ ਸਾਰੇ ਉਹਦੇ ਆਪਣੇ ਉਹਦਾ ਆਪਣਾ ਖੂਨ ਦਾ ਬਲੱਡ ਦਾ ਰਿਸ਼ਤਾ ਸੀ ਤੇ ਉਹਨੇ ਨਾ ਅਰਜੁਨ ਨੇ ਕ੍ਰਿਸ਼ਨ ਨੂੰ ਇਹ ਗੱਲ ਆਖੀ ਵੀ ਮੈਂ ਉਹਨਾਂ ਨੂੰ ਕਿਵੇਂ ਮਾਰਾਂ ਵੀ ਮੇਰੇ ਉਹ ਭਰਾ ਨੇ ਅੰਮਾ ਜਾਏ ਨੇ ਮੈਂ ਉਹਨਾਂ ਨੂੰ ਮਾਰ ਨਹੀਂ ਸਕਦਾ ਇਸ ਕਰਕੇ ਉਹਨੇ ਹਥਿਆਰ ਜਿਹੜੇ ਸੀ ਉਹ ਸੁੱਟ ਦਿੱਤੇ ਤੇ ਕ੍ਰਿਸ਼ਨ ਨੇ ਉਹਨੂੰ ਇਹ ਗੱਲ ਆਖੀ ਸੀ ਕਹਿਣ ਲੱਗੇ ਅਸਲ ਵਿੱਚ ਅਰਜਨ ਚੱਕਰ ਪਤਾ ਕੀ ਹੈ ਜੇ ਤੇਰੇ ਆਪਣੇ ਹੁੰਦੇ ਤੇ ਤੇਰੇ ਸਾਹਮਣੇ ਨਾ ਖਲੋਤੇ ਹੁੰਦੇ ਜੇ ਤੇਰੇ ਆਪਣੇ ਹੁੰਦੇ ਤੇ ਤੇਰੇ ਸਾਹਮਣੇ ਧਿਰ ਬਣ ਕੇ ਉਹ ਨਾ ਖਲੋਤੇ ਹੁੰਦੇ ਹੁਣ ਇਸ ਗੱਲ ਨੂੰ ਸਮਝਿਓ ਥੋੜਾ ਜਿਹਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਇਹਦੇ ਵਿੱਚੋਂ ਅਰਜਨ ਨੂੰ ਕਿਹੜੀ ਚੀਜ਼ ਤੰਗ ਕਰ ਰਹੀ ਸੀ ਕਿਹੜੀ ਚੀਜ਼ ਉਹਨੂੰ ਕਹਿ ਰਹੀ ਸੀ ਵੀ ਮੈਂ ਇਹਨਾਂ ਉੱਤੇ ਵਾਰ ਨਹੀਂ ਕਰਨਾ ਉਹਦਾ ਮੋਹ ਸਮਝ ਕੇ ਬੇਨਤੀ ਨੂੰ ਉਹਦਾ ਜਿਹੜਾ ਮੋਹ ਸੀ ਨਾ ਉਹਨੂੰ ਉਹ ਕਹਿ ਰਿਹਾ ਸੀ ਵੀ ਮੈਂ ਇਹਨਾਂ ਦੇ ਉੱਤੇ ਵਾਰ ਨਹੀਂ ਕਰਨਾ ਇਹਨਾਂ ਦਾ ਮੈਂ ਬੁਰਾ ਨਹੀਂ ਕਰਨਾ ਪਰ ਜਿਨ੍ਹਾਂ ਦੇ ਬਾਰੇ ਉਹ ਸੋਚ ਰਿਹਾ ਸੀ ਵੀ ਇਹਨਾਂ ਦਾ ਮੈਂ ਬੁਰਾ ਨਹੀਂ ਕਰਨਾ, ਉਹ ਬੁਰਾ ਕਰਨ ਲਈ ਖਲੋਤੇ ਨੇ ਸਾਹਮਣੇ, ਉਹ ਬੁਰਾ ਕਰਨ ਲਈ ਖਲੋਤੇ ਨੇ। ਉਹਨਾਂ ਨੇ ਵਾਰ ਕਰਕੇ ਅਰਜਨ ਨੂੰ ਮਾਰ ਦੇਣਾ ਹੈ, ਖਤਮ ਕਰ ਦੇਣਾ ਹੈ। ਪਰ ਅਰਜਨ ਭੋਲਾ ਉਹ ਕ੍ਰਿਸ਼ਨ ਨੂੰ ਕੀ ਕਹਿ ਰਿਹਾ ਉਸ ਵਕਤ? ਕਹਿੰਦੇ ਉਹਨੂੰ ਗਿਆਨ ਦਿੱਤਾ, ਗਿਆਨ ਬੜੀ ਵੱਡੀ ਚੀਜ਼ ਹੈ, ਸਮਝ ਬੜੀ ਵੱਡੀ ਚੀਜ਼ ਹੈ। ਜੇ ਕਿਤੇ ਕ੍ਰਿਸ਼ਨ ਅਰਜਨ ਦੇ ਨਾਲ ਨਾ ਹੁੰਦਾ ਤੇ ਅਰਜਨ ਨੇ ਮਰ ਜਾਣਾ ਸੀ ਉਸੇ ਮੈਦਾਨ ਦੇ ਵਿੱਚ। ਕ੍ਰਿਸ਼ਨ ਨੇ ਉਹਨੂੰ ਗਿਆਨ ਇਹ ਦਿੱਤਾ, ਪਹਿਲੀ ਗੱਲ ਉਹਨੇ ਇਹ ਆਖੀ ਵੀ ਜੇ ਤੇਰੇ ਆਪਣੇ ਹੁੰਦੇ ਤੇ ਤੇਰੇ ਸਾਹਮਣੇ ਧਿਰ ਬਣ ਕੇ ਖਲੋਤੇ ਨਾ ਹੁੰਦੇ। ਤੇ ਦੂਜੀ ਗੱਲ ਵੀ ਅਸਲ ਵਿੱਚ ਕ੍ਰਿਸ਼ਨ ਉਹਨੂੰ ਕਹਿੰਦਾ ਏ ਵੀ ਤੈਨੂੰ ਮੋਹ ਤੰਗ ਕਰ ਰਿਹਾ, ਤੈਨੂੰ ਉਹ ਜ਼ਿਆਦਾ ਤੰਗ ਕਰ ਰਹੀਆਂ ਨੇ। ਜੇ ਤੂੰ ਇਸ ਜੰਜਾਲ ਵਿੱਚੋਂ ਨਿਕਲਣਾ ਚਾਹੁੰਦਾ ਹੈ ਤੇ ਤੈਨੂੰ ਆਪਣੇ ਤੀਰ ਪੱਥੇ ਵਿੱਚੋਂ ਕੱਢਣੇ ਪੈਣੇ ਨੇ, ਤੈਨੂੰ ਵਾਰ ਕਰਨਾ ਪੈਣਾ, ਤਾਂ ਤੂੰ ਜਿਉਂਦਾ ਰਹਿ ਸਕਦਾ। ਹੁਣ ਦੁਖੀ ਹੋ ਰਿਹਾ ਸੀ ਬੈਠਾ ਉਹ ਅਰਜਨ। ਗੁਰਦੇਵ ਮਹਾਰਾਜ ਨੇ ਵੀ ਗੱਲ ਇਹ ਆਖੀ, ਆਖਿਆ ਤੇਰੇ ਦੁੱਖ ਦਾ ਕਾਰਨ ਪਤਾ ਕੀ ਹੈ? ਜਿਹੜੀ ਚੀਜ਼ ਮਿੱਥੀ ਹੈ ਨਾ ਜੀ, ਉਹਦੇ ਨਾਲ ਤੂੰ ਕੀ ਪਾ ਬੈਠਾ? ਮੋਹ ਪਾ ਬੈਠਾ, ਨਾਸ਼ਵੰਤ ਹੈ, ਮੋਹ ਪਾ ਲਿਆ ਤੂੰ ਉਹਦੇ ਨਾਲ, ਤੇਰੀ ਅਟੈਚਮੈਂਟ ਉਹਦੇ ਨਾਲ ਇੰਨੀ ਜ਼ਿਆਦਾ ਹੋ ਗਈ। ਮਿੱਥਿਆ ਮੋਹ, ਚੀਜ਼ ਮਿੱਥੀ ਹੋਈ ਹੈ, ਮੋਹ ਹੈ ਤੇਰਾ, ਬਸ ਉਹ ਮੋਹ ਤੈਨੂੰ ਤੰਗ ਕਰ ਰਿਹਾ। ਤੂੰ ਆਪਣੇ ਵੱਲ ਝਾਤੀ ਕਦੀ ਨਹੀਂ ਮਾਰਦਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਮਹਾਰਾਜ ਕਹਿੰਦੇ ਨੇ ਬੰਧੈ ਨਿਤ ਪਾਰਚ। ਸਤਿਗੁਰ ਨੇ ਆਖਿਆ ਮੋਹ ਦੇ ਬੰਨ ਨੂੰ ਹੀ ਬੰਨਦਾ ਰਹਿਣਾ ਸਦਾ ਹੀ, ਮੋਹ ਦੇ ਬੰਨ, ਮੋਹ ਦੇ ਵੱਸ ਪਿਆ ਹੋਇਆ ਬੰਦਾ ਬੁਰਾਈ ਕਮਾਉਂਦਾ ਰਹਿੰਦਾ, ਬੁਰਾਈ ਆਪਣੇ ਆਪ ਨੂੰ ਕਈ ਵਾਰ ਬੰਦਾ ਖਤਮ ਕਰ ਪੈਂਦਾ। ਕਿਉਂ ਬੁਰਾਈ ਕਮਾ ਰਿਹਾ? ਵੀ ਇਹਦੇ ਨਾਲ ਮੇਰਾ ਕੀ ਹੈ? ਮੋਹ ਬੜੀ ਖਤਰਨਾਕ ਚੀਜ਼ ਹੈ, ਬੜੀ ਖਤਰਨਾਕ, ਬਹੁਤ ਭੈੜੀ ਚੀਜ਼ ਹੈ। ਇਹਦੇ ਚੋਂ ਕੋਈ ਸੂਰਮਾ ਹੀ ਉੱਪਰ ਉੱਠ ਸਕਦਾ ਹੈ ਗੁਰੂ ਕਲਗੀਧਰ ਵਰਗਾ? ਇਹਦੇ ਲਈ ਤੁਸੀਂ ਵੇਖੋ ਪਹੁੰਚ ਕਿੱਡੀ ਵੱਡੀ ਚਾਹੀਦੀ ਹੈ ਵੀ ਕੋਈ ਸੂਰਮਾ ਹੋਵੇ ਗੁਰੂ ਗੋਬਿੰਦ ਸਿੰਘ ਵਰਗਾ, ਉਹ ਚਾਰ ਪੁੱਤਰਾਂ ਦੇ ਮੋਹ ਤੋਂ ਉੱਪਰ ਉੱਠ ਜਾਵੇ। ਨਹੀਂ ਤੇ ਸਾਰਾ ਸੰਸਾਰ ਮੋਹ ਦਾ ਵੱਧਾ ਹੋਇਆ ਅਪਰਾਧ ਗੁਨਾਹ ਕਮਾਈ ਹੀ ਜਾ ਰਿਹਾ ਹੈ। ਇਹਦੇ ਵਰਗੇ ਇਹਦੇ ਕੋਈ ਵਿਰਲਾ ਹੈ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਜਿਹੜਾ ਮੋਹ ਤੋਂ ਉੱਪਰ ਉੱਠ ਸਕੇ? ਬੰਦਾ ਪਰਿਵਾਰ ਵਿੱਚ ਜਾਂਦਾ ਹੈ, ਪਤੀ ਕਹਿ ਦਿੰਦਾ ਹੈ ਤੇਰਾ ਮੇਰੇ ਨਾਲ ਮੋਹ ਨਹੀਂ, ਮੇਰੀ ਖਾਤਰ ਤੂੰ ਆਹ ਨਹੀਂ ਕਰ ਸਕਦੀ। ਪਤਨੀ ਕਹਿ ਦੇਵੇਗੀ, ਬੱਚੇ ਕਹਿ ਦੇਣਗੇ ਵੀ ਪਾਪਾ ਤੂੰ ਸਾਡਾ ਸਵਾਰੇ ਕੱਖ ਨਹੀਂ ਸਾਰੀ ਜ਼ਿੰਦਗੀ। ਸਮਝ ਲੱਗੇ ਬੇਨਤੀ? ਹੁਣ ਪਾਪੇ ਨੇ ਇਹ ਸਿੱਖਿਆ ਤੇ ਦਿੱਤੀ ਨਾ ਵੀ ਪੁੱਤ ਸਵਾਰਨਾ ਕੀ ਹੁੰਦਾ ਹੈ? ਤੁਹਾਨੂੰ ਸਕੂਲ ਵਿੱਚ ਪੜ੍ਹਾ ਦਿੱਤਾ, ਤੁਹਾਨੂੰ ਕਦੀ ਮਾੜੀ ਸਿੱਖਿਆ ਨਹੀਂ ਦਿੱਤੀ, ਇਹ ਸਵਾਰਨਾ ਹੀ ਤੇ ਹੈ। ਨਹੀਂ ਪਰ ਉੱਥੇ ਸਵਾਰਨ ਦਾ ਅਰਥ ਕੀ ਹੈ ਵੀ ਪਾਪਾ ਤੂੰ ਸਾਡੇ ਲਈ ਇੰਨੇ ਘਰ ਨਹੀਂ ਬਣਾਏ, ਤੂੰ ਸਾਡੇ ਲਈ ਇੰਨਾ ਪਦਾਰਥ ਇਕੱਠਾ ਨਹੀਂ ਕੀਤਾ, ਲੋਕਾਂ ਦਿਆਂ ਪਿਓਵਾਂ ਨੇ ਤੇ ਇੰਨਾ ਕੁਝ ਕਰ ਦਿੱਤਾ, ਇਹ ਕੀ ਹੈ? ਫਿਰ ਬੰਦਾ ਜਿੱਤ ਥੋੜਾ ਜਿਹਾ ਹੋਵੇ ਗੁਰੂ ਦੀ ਮੱਤ ਵਾਲਾ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉਠਾਵੇ, ਨਹੀਂ ਤੇ ਫਿਰ ਵਾਪਰਦੀ ਬਿਲਕੁਲ ਗੱਲ ਉਲਟਾ। ਬੰਦਾ ਕਹਿੰਦਾ ਫਿਰ ਕੋਈ ਨਹੀਂ ਤੁਹਾਡਾ ਸਵਾਰਦਾ, ਮੈਂ ਸਵਾਰਦਾ, ਸਵਾਰਨ ਲਈ ਕੀ ਕਰਾਂ ਵੀ ਦੂਜਿਆਂ ਦੇ ਘਰਾਂ ਵਿੱਚੋਂ ਹੁਣ ਮੈਂ ਲੁੱਟ ਕੇ ਲਿਆਵਾਂ ਤੁਹਾਡਾ ਸਵਾਰਨ ਦੇ ਲਈ, ਵੀ ਜਿਹੜੇ ਬੱਚੇ ਮੇਰੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਕੋਈ ਦੋ ਦੋ ਚਾਰ ਚਾਰ ਡਾਲਰ ਮਾਰਾਂ ਤੁਹਾਡਾ ਸਵਾਰਨ ਲਈ। ਮੋਹ ਹੀ ਹੈ ਨਾ ਜੀ। ਘਰ ਵਾਲੀ ਕਹਿੰਦੀ ਹੈ ਮੈਂ ਤੇ ਰੁਲ ਗਈ, ਮੇਰੇ ਤੇ ਸ਼ੌਂਕ ਹੀ ਪੂਰੇ ਨਹੀਂ ਹੋਏ। ਹੁਣ ਠੀਕ ਹੈ ਫਿਰ ਤੇਰੇ ਸ਼ੌਂਕ ਪੂਰੇ ਕਰਨੇ ਨੇ ਕਿਉਂਕਿ ਜਿੰਨਾ ਵੱਲ ਤੂੰ ਵੇਖ ਰਹੀ ਹੈ। ਉਹ ਕਹਿੰਦੀ ਮੇਰੇ ਸ਼ੌਂਕ ਪੂਰੇ ਨਹੀਂ ਹੋਏ। ਉਹ ਕਹਿੰਦਾ ਠੀਕ ਹੈ ਤੇਰੇ ਸ਼ੌਂਕ ਪੂਰੇ ਕਰਦਾ ਮੈਂ ਆਪਣੇ ਆਪ ਨੂੰ ਮਾਰ ਕੇ। ਮਰਿਆ ਹੀ ਹੁੰਦਾ ਨਾ ਬੰਦਾ। ਹੁਣ ਇਹ ਗੱਲ ਹੈ, ਉਹ ਜਿਹੜਾ ਮੋਹ ਹੈ, ਉਹ ਜਿਹੜੀ ਅਟੈਚਮੈਂਟ ਹੈ, ਬਸ ਇਹ ਬੰਦੇ ਦੇ ਰਾਹ ਨੂੰ ਉਲਝਾ ਕੇ ਰੱਖ ਦਿੰਦੀ ਹੈ, ਉਹਦਾ ਰਾਹ ਜਿਹੜਾ ਹੈ ਉਹ ਡੁਲਾ ਕੇ ਰੱਖ ਦਿੰਦੀ ਹੈ। ਬਾਬੇ ਨੇ ਆਖਿਆ ਨਹੀਂ ਛੱਡ, ਠੀਕ ਹੈ ਰਿਸ਼ਤੇ ਆਪਣੀ ਥਾਂ ਉੱਤੇ ਹੋ ਸਕਦੇ ਨੇ, ਪਰ ਤੂੰ ਆਪਣਾ ਜੀਵਨ ਗਰਕ ਨਾ ਕਰ। ਵੀ ਤੇਰੇ ਵਿੱਚ ਉਹ ਚੀਜ਼ ਇੱਦਾਂ ਹੋਣੀ ਚਾਹੀਦੀ ਹੈ ਵੀ ਜਿਵੇਂ ਦੁੱਧ ਵਿੱਚ ਮੱਖੀ ਡਿੱਗੇ ਤੇ ਤੂੰ ਮੱਖੀ ਕੱਢ ਕੇ ਬਾਹਰ ਸੁੱਟ ਦੇਵੇਂ। ਪਰ ਮੁਸ਼ਕਲ ਇਹ ਹੈ, ਸਾਡਾ ਸਮਾਜ ਹੈ, ਆਲਾ ਦੁਆਲਾ ਹੈ, ਆਪਾਂ ਕਹਿੰਦੇ ਨਹੀਂ ਮੱਖੀ ਮੜੀ ਜੀ ਕੋਈ ਗੱਲ ਨਹੀਂ, ਆ ਗਈ ਨਾਲ ਹੀ ਨਿਕਾਲੋ। ਨਹੀਂ ਲੰਘਦੀ ਕਈਆਂ ਨੂੰ, ਕਈ ਕਹਿੰਦੇ ਨੇ ਮੱਖੀਆਂ ਪਈਆਂ ਹੋਈਆਂ ਨੇ ਦੁੱਧ ਦੇ ਵਿੱਚ, ਪੀ ਲਓ ਕੋਈ ਗੱਲ ਨਹੀਂ। ਕਈਆਂ ਨੂੰ ਨਹੀਂ ਲੰਘਦੀ, ਉਹ ਕਹਿੰਦੇ ਨਹੀਂ। ਕਈ ਤਾਂ ਫਿਰ ਦੁੱਧ ਹੀ ਸੁੱਟ ਦਿੰਦੇ ਨੇ, ਕਹਿੰਦੇ ਨੇ ਛੱਡੋ। ਹੁਣ ਸਤਿਗੁਰੂ ਨੇ, ਖੈਰ ਮੇਰਾ ਵਿਸ਼ਾ ਜਿਹੜਾ ਹੈ, ਬਾਬੇ ਨੇ ਆਖਿਆ ਤੂੰ ਮਿੱਥੀਆਂ ਚੀਜ਼ਾਂ ਨਾਲ ਮੋਹ ਪਾ ਰਿਹਾ, ਮਿੱਥੀਆਂ ਚੀਜ਼ਾਂ ਨਾਲ, ਜਿਹੜੀ ਚੀਜ਼ ਨਾਸ਼ਵੰਤ ਹੈ। ਅੱਛਾ, ਕਦੀ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, ਮੈਨੂੰ ਤਾਂ ਬੜੀ ਪਿਆਰੀਆਂ ਲੱਗਦੀਆਂ ਨੇ ਇਤਿਹਾਸ ਦੀਆਂ ਗੱਲਾਂ, ਆਪਾਂ ਸੁਣਦੇ ਵਿਚਾਰਦੇ ਨਹੀਂ ਕਦੀ ਵੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛੱਡ ਕੇ, ਆਪਣੀ ਪਤਨੀ ਨੂੰ ਛੱਡ ਕੇ ਤੱਤੀ ਤਵੀ ਵਾਲੇ ਬੰਨੇ ਤੁਰੇ। ਕਦੇ ਗੁਰੂ ਹਰਗੋਬਿੰਦ ਸਾਹਿਬ ਦੀ ਬਾਂਹ ਫੜ ਕੇ ਉਹਦੀ ਪਤਨੀ ਅੱਗੇ ਆਣ ਕੇ ਖਲੋ ਗਈ ਹੋਵੇ ਵੀ ਤੂੰ ਕਿੱਧਰ ਚੱਲਿਆ, ਛੱਡ। ਕਿੰਨੀਆਂ ਦਲੀਲਾਂ ਦੇ ਸਕਦੀ ਸੀ ਉਹ ਪਤਨੀ ਵੀ ਤੇਰਾ ਇੱਕ ਛੋਟਾ ਜਿਹਾ ਬੱਚਾ ਏ, ਤੈਨੂੰ ਤੇ ਸਾਡੀ ਫਿਕਰ ਕੋਈ ਨੀ, ਤੂੰ ਤੇ ਹੋਰ ਹੀ ਗੱਲਾਂ ਕਰੀ ਜਾਂਦਾ। ਪਰ ਉਹ ਮੋਹ ਵੀ ਜਿਹੜਾ ਹੈ ਗੁਰੂ ਅਰਜਨ ਸਾਹਿਬ ਦੇ ਰਸਤੇ ਦਾ ਰੋੜਾ ਨਹੀਂ ਬਣਿਆ, ਤੇ ਪਤਨੀ ਦੇ ਵੀ ਸਦਕੇ, ਵੈਸੇ ਬੱਚੇ ਦੇ ਵੀ ਸਦਕੇ। ਤੇ ਉਹ ਬੱਚਾ ਹੈ ਨਾ ਜਿਹਦੇ ਬਾਰੇ ਬਾਅਦ ਚ ਫਿਰ ਭਾਈ ਗੁਰਦਾਸ ਨੇ ਲਿਖਿਆ ਵੀ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਦਕੇ। ਹੁਣ ਜਿਸ ਵਕਤ ਮਾਤਾ ਸਾਹਿਬ ਕੌਰ ਨੇ ਇਹ ਵੇਖਿਆ ਹੋਵੇਗਾ ਵੀ ਗੁਰੂ ਗੋਬਿੰਦ ਸਿੰਘ ਕਿਹੜੇ ਰਾਹਾਂ ਤੇ ਚੱਲਿਆ ਹੋਇਆ, ਜਿੰਨੇ ਵੀ ਗੁਰੂ ਕੇ ਮਹਿਲ ਨੇ, ਗੁਰੂ ਹਰਗੋਬਿੰਦ ਸਾਹਿਬ ਜਿਹੜੇ ਨੇ ਉਹ ਚਾਰ ਜੰਗਾਂ ਲੜਦੇ ਨੇ, ਉਹਨਾਂ ਕਿਹਾ ਤੁਸੀਂ ਕੀ ਲੈਣਾ, ਕਿਹੜੇ ਰਾਹ ਤੇ ਤੁਰੇ ਹੋ। ਅੱਛਾ, ਇਹ ਮੋਹ ਨੂੰ ਤੋੜੇ ਤੋਂ ਬਿਨਾਂ ਇਹ ਚੀਜ਼ਾਂ ਹੁੰਦੀਆਂ ਨਹੀਂ, ਮੋਹ ਨੂੰ ਤੋੜੇ ਤੋਂ ਬਿਨਾਂ ਇਹ ਕਦੀ ਵੀ ਪੋਸੀਬਿਲਿਟੀ ਨਹੀਂ ਹੈ, ਕਦੀ ਵੀ ਸੰਭਾਵਨਾ ਨਹੀਂ ਹੈ। ਹੁਣ ਮੰਨ ਲਓ, ਮਤਲਬ ਇੱਕ ਇਗਜ਼ਾਮਪਲ ਹੀ ਹੈ, ਆਪਾਂ ਗੱਲ ਕਰ ਰਹੇ ਹਾਂ ਵੀ ਗੁਰੂ ਕਲਗੀਧਰ ਮਹਾਰਾਜ ਦੇ ਚਾਰੇ ਬੱਚੇ ਹੀ ਜਿਹੜੇ ਨੇ ਉਹ ਕੁਰਬਾਨ ਹੋ ਗਏ, ਸਤਿਗੁਰੂ ਦੀ ਆਪਣੀ ਕੁਰਬਾਨੀ ਕਿੱਡੀ ਵੱਡੀ ਹੈ, ਪਰ ਮਾਤਾ ਗੁਜਰੀ ਦੀ ਕੁਰਬਾਨੀ ਵੀ ਕਿੱਡੀ ਵੱਡੀ ਹੈ, ਤੇ ਗੁਰੂ ਕਲਗੀਧਰ ਮਹਾਰਾਜ ਦੀ ਪਤਨੀ ਦੀ ਕੁਰਬਾਨੀ ਕਿੱਡੀ ਵੱਡੀ ਹੈ, ਇਹਦਾ ਅੰਦਾਜ਼ਾ ਤੁਸੀਂ ਲਾ ਕੇ ਵੇਖ ਲਓ। ਹੁਣ ਨਹੀਂ ਤੇ ਮਾਤਾ ਕਹਿੰਦੀ ਚਾਰ ਸੀ, ਤੂੰ ਕਿਹੜੇ ਰਾਹਾਂ ਤੇ ਤੁਰਿਆ ਫਿਰਦਾ, ਇਹਨਾਂ ਰਾਹਾਂ ਤੇ ਚੱਲ ਕੇ ਤੇ ਮੌਤ ਹੀ ਮੌਤ ਹੈ, ਇਹਨਾਂ ਚੋਂ ਨੂੰ ਮਿਲ ਗਈ ਆਪ ਤੇ ਤੂੰ, ਮੈਂ ਮਾਫੀ ਚਾਹੁੰਦਾ, ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਆਪ ਤੇ ਤੂੰ ਉਸ ਰਾਹ ਤੇ ਤੁਰੇ ਹੀ, ਆਪ ਤੇ ਤੂੰ ਮੌਤ ਨੂੰ ਗੜ ਲਾ ਹੀ ਰਿਹਾ, ਤੂੰ ਬੱਚੇ ਵੀ ਉਸੇ ਰਾਹ ਤੇ ਤੋਰ ਦਿੱਤੇ। ਪਰ ਨਹੀਂ, ਉਹਨਾਂ ਵਿੱਚ ਇੰਨਾ ਇਤਫਾਕ ਹੈ, ਇਤਫਾਕ ਹੈ ਵੀ ਕੋਈ ਗੱਲ ਨਹੀਂ, ਜੋ ਗੁਰੂ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ, ਜੋ ਗੁਰੂ ਕਰ ਰਿਹਾ ਹੈ ਨਾ ਉਹ ਬਿਲਕੁਲ ਠੀਕ ਕਰ ਰਿਹਾ ਹੈ, ਕੋਈ ਗਲਤ ਨਹੀਂ ਹੈ, ਉਹ ਮੇਰੇ ਤੋਂ ਸਿਆਣਾ ਹੈ, ਉਹ ਭਲਾ ਹੀ ਕਰੇਗਾ। ਪਰ ਅੱਜ ਖੇਡਾਂ ਉਲਟ ਹੋ ਗਈਆਂ, ਅੱਜ ਉਲਟ ਵਾਪਰਦੀਆਂ ਨੇ। ਸੋ ਖੈਰ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਝਾਤੀ ਮਾਰ, ਜੀਵਨ ਨੂੰ ਜਿੱਤਣਾ ਹੈ, ਇਹਨੂੰ ਸਫਲ ਬਣਾਉਣਾ ਹੈ, ਤੂੰ ਚਾਹੁੰਦਾ ਹੈ ਇਸ ਸਫਲਤਾ ਦਾ ਆਧਾਰ ਕੋਈ ਦੁਨੀਆਂ ਦੀ ਤਰੱਕੀ, ਕੋਈ ਦੁਨੀਆਂ ਦਾ ਪਦਾਰਥ ਹੋਵੇ। ਮੈਂ ਕਹਿੰਦਾ ਵੀ ਭਾਈ, ਜਿਨ੍ਹਾਂ ਨੇ ਰੱਬ ਦੇ ਨਾਮ ਨੂੰ, ਜਿਹੜੇ ਰੱਬ ਦੇ ਹੁਕਮ ਵਿੱਚ ਚੱਲਣ ਲੱਗ ਪਏ, ਜਿਹੜੇ ਰੱਬ ਦੀ ਹਜ਼ੂਰੀ ਵਿੱਚ ਆਣ ਕੇ ਸਿਰ ਝੁਕਾ ਦਿੰਦੇ ਨੇ, ਆਖਿਆ ਜਨਮ ਉਹਨਾਂ ਦਾ ਸਫਲ ਹੁੰਦਾ ਏ, ਤੇ ਭਾਈ ਤੇਰਾ ਤਾਂ ਨਹੀਂ ਸਫਲ ਹੋ ਸਕਦਾ ਕਿਉਂਕਿ ਤੂੰ ਇੰਨਾ ਮੂਰਖ ਹੈ ਵੀ ਜਿਹੜੀਆਂ ਚੀਜ਼ਾਂ ਮਿੱਥੀਆਂ ਹੋਈਆਂ ਨੇ, ਤੇਰਾ ਉਹਦੇ ਨਾਲ ਕੀ ਹੈ, ਮੋਹ ਹੈ, ਜਿਹੜੀਆਂ ਨਾਸ਼ਵੰਤ ਨੇ ਜਿਨ੍ਹਾਂ ਨੇ ਖਤਮ ਹੋ ਜਾਣਾ, ਤੇਰਾ ਉਹਦੇ ਨਾਲ ਕੀ ਹੈ, ਮੋਹ ਹੈ, ਤੇ ਇਸ ਮੋਹ ਦਾ ਵੱਧਾ ਹੋਇਆ ਤੂੰ ਚੋਟਾਂ ਖਾ ਰਿਹਾ। ਮਿਥਿਆ ਮੋਹ ਬੰਧੈ ਨਿਤ ਪਾਰਚ, ਮਹਾਰਾਜ ਨੇ ਆਖਿਆ ਨਾਸ਼ਵੰਤ ਪਦਾਰਥਾਂ ਦੇ ਮੋਹ ਦੇ ਬੰਨ ਨੂੰ ਬੰਨ ਰਿਹਾ ਤੂੰ। ਵੀ ਜਿਵੇਂ ਕੋਈ ਬੰਦਾ ਬਹੁਤ ਕੁਝ ਇਕੱਠਾ ਕਰੀ ਜਾਵੇ, ਉਹਨੂੰ ਮੂਰਖ ਨੂੰ ਕੋਈ ਸਮਝਾਵੇ ਵੀ ਇਹ ਤੇ ਖਤਮ ਹੋ ਜਾਣਾ, ਹੁੰਦੀ ਹੈ ਨਾ ਆਦਤ ਕਈਆਂ ਨੂੰ, ਕਈਆਂ ਨੂੰ ਚੀਜ਼ਾਂ ਭਾਵੇਂ ਮਗਰ ਕੇ ਸੁੱਟਣੀਆਂ ਪੈਣ ਪਰ ਇਕੱਠੀਆਂ ਕਰਨ ਨੂੰ ਨੀ ਪਿਓ ਦੇ ਪੁੱਤਰ ਦੇ। ਆਪਾਂ ਨਗਰ ਕੀਰਤਨਾਂ ਚ ਕਈ ਰਵੇ ਨੇ, ਝੋਲੇ ਏਡੇ ਏਡੇ ਚੁੱਕੇ, ਇਕੱਠਾ ਹੀ ਕਰੀ ਤੁਰੇ ਆਉਂਦੇ, ਇਕੱਠਾ ਹੀ ਮੁੜ ਕੇ ਭਾਵੇਂ ਸੋਟੀ ਦੇਣ, ਫਿਰ ਦਾਨੀ ਬਣੇ ਹੁੰਦੇ ਨੇ, ਗੁਆਂਢੀਆਂ ਨੂੰ ਦੇ ਦਿਓ, ਫਿਰ ਤੇਰੇ ਕੋਲ ਗੁਆਂਢੀਆਂ ਨੇ ਮੰਗਿਆ ਸੀ, ਕਿਉਂ ਲਿਆਇਆ ਤੂੰ, ਲੜਦੇ ਵੇਖੇ ਨੇ, ਤੇ ਮੁੜ ਕੇ ਭਾਵੇਂ ਸੁੱਟਣਾ ਹੀ ਪਵੇ ਸਾਰਾ ਕੁਝ, ਪਰ ਇੱਕ ਤਰ੍ਹਾਂ ਪਿਓ ਦੇ ਪੋਤੇ ਤਾਂ ਲੱਦੇ ਤੁਰੇ ਆਉਂਦੇ ਨੇ। ਆ ਵੇਖਿਆ ਮੈਂ ਨਗਰ ਕੀਰਤਨ 'ਚ, ਤੇ ਮੈਂ ਕਈ ਵਾਰ ਨਾ ਫਿਰ ਮੈਂ ਖਿਮਾ ਚਾਹੁੰਦਾ, ਮਤਲਬ ਆਪਣੇ ਆਪ 'ਤੇ ਵੀ ਕਈ ਵਾਰ ਗਿਲਾਨੀ ਆਉਂਦੀ ਹੈ ਵੀ ਇਹ ਕਨੇਡਾ ਏ, ਇਹ ਤਾਂ ਕਹਿੰਦੇ ਅਸੀਂ ਅਮੀਰ ਬੜੇ ਹੋ ਗਏ, ਅਤੇ ਇਹਨਾਂ ਦੇ ਬੈਗ ਵੇਖੋ ਹੱਥਾਂ 'ਚ, ਝੋਲੇ ਟਰਾਲੀਆਂ ਲੱਦੀਆਂ ਹੀ ਤੁਰੀਆਂ ਜਾਂਦੀਆਂ, ਇੰਨਾ ਮੋਹ ਚੀਜ਼ਾਂ ਦਾ ਵੀ ਇਹਨਾਂ ਨੇ ਕਿਹੜੀ ਜੰਗ ਜਿੱਤਣੀ ਹੋਣੀ, ਇਹਨਾਂ ਨੂੰ ਕੀ ਸਮਝਾਓਗੇ ਤੁਸੀਂ, ਇਹਨਾਂ ਨੇ ਕਿਹੜੀ ਸਿੱਖੀ ਕਮਾ ਲੈਣੀ ਆ, ਇਹਨਾਂ ਦੀ ਤਾਂ ਇੰਟੈਂਸ਼ਨ ਇਹੋ ਹੀ ਹੈ ਵੀ ਪਹਿਲਾਂ ਹੀ ਇੱਕ ਦਿਨ ਆਣ ਕੇ ਗੇੜਾ ਜਿਹਾ ਕੱਢ ਕੇ ਵੇਖ ਜਾਂਦੇ ਨੇ ਵੀ ਗੋਲ ਗੱਪੇ ਕਿੱਥੇ ਲੱਗਣੇ ਨੇ, ਉਹ ਚੀਜ਼ ਕਿੱਥੇ ਲੱਗਣੀ ਆ, ਫਿਰ ਕਹਿੰਦੇ ਨੇ ਵੀ ਤਕੜੇ ਰਿਹੋ ਅੱਜ ਸ਼ਾਮਾਂ ਨੂੰ, ਖਾ ਖਾ ਕੇ ਮਰ ਜਾਓ, ਇਹ ਸਿਚੁਏਸ਼ਨ ਹੈ। ਦੁਨੀਆਂ ਦੀਆਂ ਵੱਡੀਆਂ ਚੀਜ਼ਾਂ ਦੀ ਵੀ ਇਹੋ ਚੀਜ਼ ਹੀ ਹੈ, ਇਹੋ ਖੇਡ ਹੀ ਹੈ। ਖਪੇ ਤਪੇ ਫਿਰਦੇ ਨੇ ਇਹਨਾਂ ਚੀਜ਼ਾਂ 'ਚ, ਐਵੇਂ ਹੀ ਉੱਭੀ ਜਾਂਦੇ ਨੇ ਐਵੇਂ। ਕਈ ਕਈ ਸਹੁਰੇ ਨੂੰਹਾਂ ਨੂੰ ਖੁਸ਼ ਕਰਨ ਲਈ ਭੱਜੇ ਫਿਰਦੇ ਨੇ, ਸੱਸਾਂ ਨੂੰਹਾਂ ਨੂੰ ਖੁਸ਼ ਕਰਨ ਲਈ। ਮੈਂ ਖਿਮਾ ਚਾਹੁੰਦਾ ਵੀ ਲੈ ਜਾਂਦੀ ਘਰੇ, ਆਖੂਗੀ ਵਾਹ ਵੀ ਬੇਬੇ ਲੱਦ ਲਿਆਈ ਗੁਰਦੁਆਰਿਓਂ ਸਮਾਨ ਵਾਹਵਾ। ਨਹੀਂ ਅੱਛਾ ਜੀ, ਜਿੰਨੇ ਖੁਸ਼ ਨਹੀਂ ਨਾ ਹੋਣਾ ਉਹਦੀ ਝੋਲੀ 'ਚ ਤੁਸੀਂ ਸਾਰੀ ਦੁਨੀਆਂ ਦੀਆਂ ਚੀਜ਼ਾਂ ਲਿਆਣ ਕੇ ਸੁੱਟ ਦਿਓ, ਉਹਨੇ ਨਹੀਂ ਜੇ ਖੁਸ਼ ਹੋਣਾ, ਇਹ ਪੱਕੀ। ਉਹਦਾ ਸੁਭਾਅ ਹੀ ਨਹੀਂ ਹੁੰਦਾ ਉਦਾਂ ਦਾ, ਇਹ ਤੇ ਸਮਝੋ ਨਾ ਗੱਲ ਨੂੰ, ਉਹਦਾ ਸੁਭਾਅ ਹੀ ਨਹੀਂ ਹੁੰਦਾ ਉਦਾਂ ਦਾ। ਬਾਬੇ ਦੀ ਬਾਣੀ ਪੜ੍ਹ ਲਓ, ਗੱਲ ਸਮਝ ਲੱਗੇ, ਭੁੱਖਿਆਂ ਭੁੱਖ ਨਾ ਜੇ ਬੰਨਾਂ ਪੁਰੀਆਂ। ਹੁਣ ਇਹ ਬਾਬਾ ਝੂਠ ਬੋਲ ਰਿਹਾ ਕੋਈ? ਬਾਬਾ ਕਹਿੰਦਾ ਤੁਸੀਂ ਸਾਰੀ ਦੁਨੀਆਂ, ਮੈਨੂੰ ਯਾਦ ਹੈ ਕਈ ਕਈ ਬੰਦੇ ਕਹਿਣਗੇ ਜੇ ਘਰ ਦੇ ਵਿੱਚ ਆਹ ਚੀਜ਼ ਹੋਵੇ ਨਾ ਤੇ ਫਿਰ ਆਪਾਂ ਤੇ ਫਿਰ ਤੇ ਟਿਕ ਕੇ ਬਹਿ ਜਾਈਏ ਆਪਾਂ। ਜਿਹਨੂੰ ਮਹਾਰਾਜ ਨੇ ਟਿਕਾ ਨਹੀਂ ਨਾ ਦਿੱਤਾ ਉਹਨੂੰ ਤੁਸੀਂ ਜੋ ਮਰਜ਼ੀ ਲਿਆਣ ਕੇ ਦੇ ਦਿਓ, ਉਹਨੂੰ ਟਿਕਾ ਨਹੀਂ ਜੇ ਆਉਣਾ। ਜਿੰਨੇ ਤੁਹਾਡੇ ਨਾਲ ਵਿਗਾੜ ਨਹੀਂ ਹੈ ਨਾ, ਕਿਉਂਕਿ ਉਹਦਾ ਸੁਭਾਅ ਉਦਾਂ ਦਾ, ਤੁਸੀਂ ਸੁਭਾਅ ਥੋੜਾ ਬਦਲ ਸਕਦੇ ਕਿਸੇ ਦਾ। ਤੁਸੀਂ ਜੋ ਮਰਜ਼ੀ ਜਿੱਦਾਂ ਮਰਜ਼ੀ ਉਹਦੀ ਖੁਸ਼ੀ ਲੈ ਲਓ, ਤੁਸੀਂ ਉਹਨੂੰ ਆਖੇ ਆ ਤੇਰੇ ਅੱਗੇ ਮੈਂ ਡਾਲਰਾਂ ਦੇ ਢੇਰ ਲਾ ਦਿੰਦਾ, ਲੈ ਹੁਣ ਖੁਸ਼ ਹੋ ਜਾ, ਉਹਨੇ ਨਹੀਂ ਹੋਣਾ ਖੁਸ਼, ਕਿਉਂਕਿ ਉਹਨੂੰ ਸਤਿਗੁਰੂ ਨੇ ਉਹ ਚੀਜ਼ ਦਿੱਤੀ ਨਹੀਂ ਹੈ, ਉਹਦੇ ਕੋਲ ਉਹ ਚੀਜ਼ ਹੈਗੀ ਨਹੀਂ। ਇਸ ਕਰਕੇ ਜਿੰਨੇ ਖੁਸ਼ ਬੰਦਾ ਹੁੰਦਾ ਆਪਣੇ ਸੁਭਾਅ ਦੇ ਸਿਰ 'ਤੇ, ਅਤੇ ਜੇ ਕੋਈ ਇਸ ਕਰਕੇ ਖੁਸ਼ ਹੋ ਰਿਹਾ ਵੀ ਮੇਰੇ ਲਈ ਆਹ ਚੀਜ਼ ਆ ਰਹੀ ਹੈ, ਆਹ ਚੀਜ਼ ਆ ਰਹੀ ਹੈ, ਜਿੱਦਣ ਆਉਣੀ ਬੰਦ ਹੋ ਗਈ ਉੱਦਣ ਉੱਡ ਗਈ ਨਾ ਖੇਡ, ਉੱਦਣ ਉੱਡ ਗਈ ਖੇਡ। ਹਾਂ ਠੀਕ ਹੈ, ਉੱਦਾਂ ਚਲੋ ਸਾਰੇ ਹੀ ਆਪਾਂ ਗ੍ਰਸਤੀ ਘਰ ਪਰਿਵਾਰਾਂ ਵਾਲੇ ਹਾਂ, ਉਹ ਗੱਲ ਵੱਖਰੀ ਹੈ ਇੱਕ। ਪਰ ਜੇ ਤੁਹਾਨੂੰ ਇਹ ਭੁਲੇਖਾ ਹੈ, ਜੇ ਤੁਸੀਂ ਇਸ ਭਰਮ ਵਿੱਚ ਜੀ ਰਹੇ ਹੋ ਵੀ ਮੈਂ ਆਹ ਲੈ ਜਾਵਾਂ ਫਿਰ ਖੁਸ਼ ਹੋ ਜਾਊ, ਆਹ ਲੈ ਜਾਵਾਂ ਫਿਰ ਖੁਸ਼ ਹੋ ਜਾਊ, ਨਹੀਂ। ਕਈਆਂ ਦੇ ਕਰਮਾਂ 'ਚ ਬਾਬੇ ਨੇ ਖੁਸ਼ੀ ਲਿਖੀ ਨਹੀਂ ਹੁੰਦੀ, ਉਹਨਾਂ ਨਹੀਂ ਖੁਸ਼ ਹੋਣਾ, ਉਹਨਾਂ ਦੇ ਮੱਥੇ ਸਦਾ ਹੀ ਸੜੇ ਰਹਿਣੇ ਨੇ। ਸੋ ਸਤਿਗੁਰ ਨੇ ਆਖਿਆ ਐਵੇਂ ਬੰਨ ਨੂੰ ਨਾ ਬੰਨ, ਮੋਹ ਦੇ ਵੱਸ ਪਿਆ ਹੋਇਆ ਐਵੇਂ ਬੰਨ ਨੂੰ ਨਾ ਬੰਨ। ਤੁਸੀਂ ਵੇਖੋ ਫਿਰ ਬੰਦਾ ਕਹਿੰਦਾ ਨਹੀਂ, ਰਿਗਰੈਟ ਨਹੀਂ ਕਰਦਾ, ਪਛਤਾਵਾ ਨਹੀਂ ਕਰਦਾ, ਕਹਿੰਦੇ ਜੀ ਚਾਰ ਘਰ ਬਣਾ ਕੇ ਦਿੱਤੇ ਸੀ ਪੁੱਤਾਂ ਨੂੰ ਪਰ ਉਹ ਵੀ ਹੁਣ ਲਾਗੇ ਲੱਗਣ ਨਹੀਂ ਦਿੰਦੇ। ਤੁਸੀਂ ਦੇਤੀ ਨਾ, ਤੁਹਾਨੂੰ ਲੱਗਦਾ ਸੀ ਵੀ ਦੇ ਦਈਏ ਬਣਾ ਕੇ ਸ਼ਾਇਦ ਖੁਸ਼ ਹੋ ਜਾਣ, ਇਹਦੇ ਨਾਲ ਉਹਨਾਂ ਨੂੰ ਕੋਈ ਚੰਗੀ ਮਦਦ ਦਿੱਤੀ ਹੁੰਦੀ ਤੇ ਉਹਦਾ ਜ਼ਿਆਦਾ ਬੈਨੀਫਿਟ ਹੋਣਾ ਸੀ, ਜ਼ਿਆਦਾ ਲਾਭ ਹੋਣਾ ਸੀ। ਅਸੀਂ ਕਹਿੰਦੇ ਜੀ ਅਸੀਂ ਤੇ ਕੋਈ ਕਮੀ ਨਹੀਂ ਛੱਡੀ ਜੀ, ਪਤਾ ਨਹੀਂ ਕਿੱਥੇ ਕਮੀ ਰਹਿ ਗਈ, ਅਸੀਂ ਤੇ ਆਹ ਵੀ ਦਿੱਤਾ, ਆਹ ਵੀ ਦਿੱਤਾ, ਆਹ ਵੀ ਦਿੱਤਾ। ਤੈਨੂੰ ਕਿੰਨੇ ਕਿਹਾ ਸੀ, ਕਿਉਂਕਿ ਤੂੰ ਬੰਨ ਨੂੰ ਬੰਨ ਕੇ। ਹੁਣ ਇਹ ਹੈ ਗੁਰਬਾਣੀ ਦੀ ਅਸਲੀਅਤ ਜਿਹੜੀ ਸਾਨੂੰ ਸਤਿਗੁਰ ਨੇ ਸਮਝਾਈ। ਇਸ ਕਰਕੇ ਮੈਂ ਜਿਹੜੀ ਗੱਲ ਇਹ ਕਹਿ ਰਿਹਾ, ਐਵੇਂ ਢੋਆ ਢੁਆਈ ਛੱਡੀਏ, ਲੋੜ ਨਹੀਂ ਹੈ, ਆਨੰਦ 'ਚ ਰਹਿਣ ਦੀ ਲੋੜ ਹੈ। ਮਿੱਥਿਆ ਮੋਹ ਬੰਧਿਆ ਨਿਤ ਪਾਰ 'ਚ, ਬੰਧਿਆ ਨਿਤ ਪਾਰ ਦਾ ਉੱਥੇ ਵੀ ਬੰਨ ਨੂੰ ਬੰਨੀ ਜਾਣੇ, ਬੰਨ ਨੂੰ ਬੰਨੀ ਜਾਣੇ। ਅਗਲਾ ਬਚਨ ਹੈ ਆਖਿਆ ਕਰਤ ਬੇਕਾਰ ਦੋ ਕਰ ਚਾਰਤ। ਹੁਣ ਕਈ ਵਾਰ ਬੰਨ ਨੂੰ ਬੰਨਦਾ ਬੰਨਦਾ ਬੰਨਦਾ ਬੰਨਦਾ ਇਕੱਠਾ ਕਰਦਾ ਕਰਦਾ ਬੁਰਾਈਆਂ ਕਮਾਈ ਜਾ ਰਿਹਾ, ਇਕੱਠਾ ਕਰਦਾ ਕਰਦਾ ਬੁਰਾਈ ਕਮਾਈ ਜਾ ਰਿਹਾ। ਕਰਤ ਬੇਕਾਰ ਦੋ ਕਰ ਚਾਰਤ, ਆਖਿਆ ਦੋਵੇਂ ਹੱਥ ਝਾੜ ਕੇ ਤੁਰਨਾ ਪੈਣਾ। ਕਰਤ ਬੇਕਾਰ ਦੋ ਕਰ ਚਾਰਤ, ਰਾਮ ਰਤਨ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਰਤਨ ਰੂਪੀ ਗਿਆਨ ਸੀ, ਜਿਹੜੀ ਸਮਝ ਸੀ, ਰਿੱਧ ਹਿਰਦੇ ਵਿੱਚ ਤਿਲ ਨਹੀਂ ਧਾਰਤ, ਉਹਨੂੰ ਤਿਲ ਜਿੰਨੀ ਵੀ ਕੋਈ ਤੂੰ ਥਾਂ ਨਹੀਂ ਦਿੱਤੀ, ਥੋੜੀ ਜਿਹੀ ਥਾਂ ਨਹੀਂ ਦਿੱਤੀ। ਰਾਮ ਰਤਨ ਰਿੱਧ ਤਿਲ ਨਹੀਂ ਧਾਰਤ, ਬਾਬੇ ਨੇ ਕਿਹਾ ਭਰਨ ਪੇਟ ਭਰਨ, ਭਰਨ ਪੋਖਣ, ਪੋਖਣ ਦਾ ਅਰਥ ਹੁੰਦਾ ਪਾਲਣ ਵਿੱਚ, ਸਰੀਰ ਨੂੰ ਪਾਲਣ ਵਿੱਚ, ਜਾਂ ਤੇ ਤੂੰ ਆਪਣਾ ਢਿੱਡ ਭਰਨ ਤੇ ਜਾਂ ਸਰੀਰ ਨੂੰ ਪੋਖਣ ਪਾਲਣ ਦੇ ਵਿੱਚ। ਭਰਨ ਪੋਖਣ ਸੰਗ, ਇਹਨਾਂ ਦੋ ਚੀਜ਼ਾਂ ਦੇ ਸੰਗ ਔਧ ਵਿਆਣੀ, ਆਪਣੀ ਉਮਰ ਹੀ ਗਵਾ ਛੱਡੀ ਤੂੰ, ਜ਼ਿੰਦਗੀ ਜਿਹੜੀ ਹੈ ਦਾਅ ਤੇ ਲਾ ਛੱਡੀ, ਜਾਂ ਤੇ ਢਿੱਡ ਭਰ ਲਓ ਤੇ ਜਾਂ ਚੰਗਾ ਪਾ ਲਓ, ਬਸ ਇੱਥੇ ਖੇਡ ਹੈ। ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਜਾਣਿਆ ਨਹੀਂ, ਤੈਨੂੰ ਮਤਲਬ ਹੈ ਆਪਣੇ ਢਿੱਡ ਨਾਲ ਤੇ ਆਪਣੇ ਸਰੀਰ ਨਾਲ, ਇਹ ਮਤਲਬ ਪਸ਼ੂ ਨੂੰ ਵੀ ਹੁੰਦਾ ਜੀ, ਇੰਨਾ ਕੁ ਮਤਲਬ ਕਿਹਨੂੰ ਹੁੰਦਾ ਹੈ, ਪਸ਼ੂ ਨੂੰ ਵੀ ਇੰਨਾ ਕੁ ਮਤਲਬ ਹੁੰਦਾ ਹੈ ਵੀ ਤੇਰੀ ਵੀ ਬੁੱਧੀ ਜਿਹੜੀ ਹੈ, ਬਾਬੇ ਨੇ ਆਖਿਆ ਉਹ ਪਸ਼ੂ ਦੇ ਤਲ ਉੱਤੇ ਹੈ, ਉਹਨਾਂ ਨੂੰ ਵੀ ਇੱਦਾਂ ਹੀ ਹੈ। ਸ਼ਰਨ ਸਮਰੱਥ ਗੋਚਰ ਸਵਾਮੀ ਆਹ ਅਰਦਾਸ ਸਾਡੀ ਸਾਰਿਆਂ ਦੀ ਬਣੇ। ਬਾਬੇ ਨੇ ਅਖੀਰਲੀਆਂ ਤੁਕਾਂ ਵਿੱਚ ਗੱਲ ਆਖੀ, ਆਖਿਆ ਵੀ ਹੇ ਅਗੋਚਰ ਅਕਾਲ ਪੁਰਖ ਵਾਹਿਗੁਰੂ। ਅਗੋਚਰ ਕਹਿੰਦੇ ਨੇ ਜਿਹੜਾ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੋਵੇ ਉਹਨੂੰ ਅਗੋਚਰ ਕਿਹਾ ਜਾਂਦਾ। ਜਿਹੜਾ ਸਮਰੱਥ ਹੋਵੇ, ਆਖਿਆ ਹੇ ਅਗੋਚਰ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਵਾਹਿਗੁਰੂ ਸਮਰੱਥ ਅਕਾਲ ਪੁਰਖ, ਮੈਂ ਤੇਰੀ ਸ਼ਰਨ ਵਿੱਚ ਆਇਆ। ਸ਼ਰਨ ਸਮਰੱਥ ਅਗੋਚਰ ਸਵਾਮੀ ਤੇ ਮਹਾਰਾਜ ਕਿਰਪਾ ਕਰੋ ਉਧਰ ਨਾਨਕ ਪ੍ਰਭ ਅੰਤਰ ਜਾਮੀ, ਮੇਰਾ ਵੀ ਉਧਾਰ ਕਰ ਦੇ, ਮੇਰਾ ਵੀ ਭਲਾ ਕਰ ਦੇ, ਤੂੰ ਅੰਦਰ ਦੀ ਜਾਣਨ ਵਾਲਾ ਹੈ, ਸੋ ਗੁਰੂ ਕਿਰਪਾ ਕਰੇ। ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਬਣੇ। ਸੋਈ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇਸ ਵਾਕ ਦੀ ਵਿਚਾਰ ਕਰਦਿਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜਾਚਨਾ ਸਤਿਗੁਰਾਂ ਪਾਸੋਂ, ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਅਖਾੜਾ ਦੀਆਂ ਸੰਗਤਾਂ ਵੱਲੋਂ ਭਾਈ ਰਣਜੋਤ ਸਿੰਘ ਹੰਸ ਪਰਿਵਾਰ ਅਤੇ ਭਾਈ ਕੁਲਵੰਤ ਸਿੰਘ ਗਿੱਲ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਅਤੇ ਪਰਿਵਾਰਾਂ ਵੱਲੋਂ ਬੇਨਤੀ ਹੈ, ਆਪ ਜੀ ਨੇ 3 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ। ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ। ਆਪ ਸੰਗਤਾਂ ਨੇ ਜਾਣ ਲੱਗਿਆਂ ਕੜਾਹ ਪ੍ਰਸ਼ਾਦ ਦੀ ਦੇਖ ਲੈਣ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਸਮੂਹ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਅਖਾੜਾ ਦੀ ਸੰਗਤ ਵੱਲੋਂ ਭਾਈ ਰਣਜੋਤ ਸਿੰਘ ਹਾਂਸ ਪਰਿਵਾਰ ਅਤੇ ਭਾਈ ਕੁਲਵੰਤ ਸਿੰਘ ਗਿੱਲ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਹੀ ਸਮਾਗਮ ਜਿਹੜੇ ਨੇ ਉਹਨਾਂ ਨੂੰ IPTV ਬੋਕਸ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਹੇਠ ਬਣੇ YouTube ਚੈਨਲ ਦੇ ਉੱਤੇ ਘਰ ਬੈਠੇ ਆਪ ਜੀ ਵੇਖ ਸਕਦੇ ਹੋ। ਇਹ ਸਮੁੱਚਾ ਹੀ ਪ੍ਰੋਗਰਾਮ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ, ਔਰ ਇਸ ਸੰਬੰਧ ਵਿੱਚ ਆਪ ਜੀ ਆਪਣੀ ਰਾਏ ਵੀ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ 'ਤੇ ਭੇਜ ਸਕਦੇ ਹੋ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਰਵਣ ਕਰਦੇ ਹਾਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

हम रुड़ते फिरते कोई बात ना पूछता, गुर सतगुर संग की रे हम थप।

ਧੰਨ ਧੰਨ ਗੁਰੂ ਨਾਨਕ ਜਨ ਕੀ ਰਾਹ, ਜਿਤ ਮਿਲੇ ਚੁਕੇ ਸਭ ਸੂਗ ਸੰਤਾਪੀ। ਵਾਹਿਗੁਰੂ ਜੀ, ਗੌੜੀ ਕਬੀਰ ਜੀ।

कबीर निर्गुण नाम नारोस, इस परचाए परच रहो ईस। जुगो जुग अटल चवर शतर तहत दे मालक, हाजरा हजूर जारा जहूर शब्द गुरु। बाणी के बोहे थमरत के दाते वालिये कुल आलम, सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच सजे दीवाना दियां हाजरियां भर रहे अति सत्कारयोग सन्मानयोग सतसंगी जनों, बड़ी बख्शिश गुरदेव ने कीती है आप सब। गुरु की पावन हजूरी विच जुड़ बैठ के रब्बी बाणी दे कीर्तन मेरे तो पहला गुरु घर के रागी सिंघां पासों श्रवण कर रहे सी। सो हुण समां है, लड़ीवार चल रही गुरु ग्रंथ साहिब दी पावन बाणी दी कथा विचार दा। सवाओ साध संगत, शब्द दी विचार नूं आरंभण तो पहला दर घर दी मर्यादा नूं मुख रखदिआं साहिब सतगुरु वल्लों बख्शी हुई फतेह दी सांझ करिए जी। वाहिगुरु जी का खालसा, वाहिगुरु जी की फतेह। गौड़ी राग विच कबीर साहब दा ये पावन शब्द है ते उन्होंने रहाओ वाली पंक्ति विच जिक्र कीता है भी वो केड़ा टिकाणा है, वो केड़ा थां है जिथे मनुख दे अंदर डर नहीं व्यापदा, डर तो खाली हो जाता है। हुण बंदा जिहड़ा है वो अंदरों डरिया होया है, डर उहदे अंदर व्यापदा है। ये डर है केड़ा? ये डर दुनियावी है, दुनिया के पदार्थां दा है, किसी नूं खुस जाण दा है, किसी कोल जे आए नहीं हन उहनूं ये है भी मैं जीवन नूं किवें गुजारांगा, किवें बतीत करांगा। किसी दे अंदर डर है किसी वहम नूं लै के, भरम नूं लै के बंदा डरां दे विच ही जी रहा है। दो तरह के डर बाणी ने आखे ने। एक डर हुंदा है जिहड़ा चंगा है, डड्डे अखर तों महाराज ने उपदेश दिता भी डड्डा डर उपजै डर जाई। आखे एक डर पैदा हो जावे बाकी सारे डर चले जांदे ने। जिवें वड्डा डर पैदा हो जावे ते छोटे डर फिर चले जांदे ने। हुण वो वड्डा डर किहड़ा है? वड्डा डर है अकाल पुरख दा, परमेश्वर दा, रब दा। उन्हों महाराज ने निर्मल भाव भी आख्या है। निर्मल भाव वो हुंदा है जिहड़ा पवित्र भाव हुंदा है, पवित्र डर। दो तरह के डर हुंदे ने, एक पवित्र हुंदा ते एक अपवित्र हुंदा। पवित्र डर चंगा हुंदा, एक डर अजिहा हुंदा है जिहदे विच पाप नहीं हुंदा, एक डर वो हुंदा है जिहदे विच पाप हुंदा। मान लो इहनूं सौखिया तरीके नाल आपां समझ लैंदे हां, मैं बुरा इस करके नहीं करता क्योंकि दुनिया की आखेगी। मतलब जे दुनिया की परवाह ना हो तो फिर बंदा बुरा करे। हुण डर तो भी है, हालांकि चलो मैं कहना यह भी चंगी सोच है जो कोई यह भी सोच के करता है तो, पर आखिर किते ना किते तो उत्थे एक वलछल हैगा ही इहनां विच। मैं आ काम तो नहीं करता क्योंकि समाज ने इदा आखना सी, दुनिया ने इदा आखना सी। हुण हैगा डर है किहदा? समाज का, दुनिया का, लोकाचारी का। पर मैं बद्धा होया उस डर दा करके कर्म कमाई जा रहे हैं। हुण जिन्हां दे अंदर ये डर हुंदा है ना उन्हां नूं कई बार आपां एक शब्द वरदे हां जी फलाना बड़ा बंदा संस्कारी है। संस्कारी संस्कूरी कोई नहीं हुंदा, गल ये है भी दुनिया दा डर सताउंदा है तां करके कई बंदे नाइस नहीं हुंदे, भले नहीं हुंदे। उहनां दा भला सिर्फ इत्थे टिकिया हुंदा है भी कदों साडे सिर दे उत्तों डर दा डंडा चुकिया जावे ते फिर असीं दुनिया नूं अपना असली रूप ਵਿਖਾਈਏ। ਉਦਾਂ ਭਲੇ ਹੀ ਨੇ, ਉਦਾਂ ਸਾਰਾ ਸਮਾਜ ਹੀ ਭਲਾ, ਦੁਨੀਆ ਹੀ ਭਲੀ ਹੈ। ਇੱਕ ਹੁੰਦਾ ਹੈ ਵੀ ਜਿਹਦੇ ਅੰਦਰ ਡਰ ਹੀ ਕੋਈ ਨਹੀਂ, ਜਿਹਦੇ ਅੰਦਰ ਭੌ ਹੀ ਕੋਈ ਨਹੀਂ, ਉਹ ਜਿੱਦਾਂ ਦਾ ਵੀ ਹੈ ਉਦਾਂ ਦਾ ਹੈਗਾ। ਉਹ ਇਸ ਕਰਕੇ ਨਹੀਂ, ਬਹੁਤੇ ਸਾਡੇ ਰਿਸ਼ਤੇ ਕਿਹੜੀ ਬੁਨਿਆਦ ਤੇ ਜੁੜੇ ਹੁੰਦੇ ਨੇ? ਦੁਨੀਆਂ ਦਾ ਕੌੜਾ ਸੱਚ ਹੈ
ਇਸ ਕਰਕੇ ਜੁੜੇ ਹੁੰਦੇ ਨੇ ਵੀ ਕਿਸੇ ਨਾ ਕਿਸੇ ਕਿਸਮ ਦਾ ਡਰ ਵਿਆਪ ਰਿਹਾ ਹੈ, ਚਾਹੇ ਸੁਸਾਇਟੀ ਦਾ ਵਿਆਪ ਰਿਹਾ ਹੈ ਵੀ ਸੁਸਾਇਟੀ ਸਮਾਜ ਸਾਨੂੰ ਕੀ ਕਰੇਗਾ। ਮੈਂ ਇੱਕ ਉਦਾਹਰਣ ਦੇਵਾਂਗਾ, ਕਨੇਡਾ ਵਿੱਚੋਂ ਹੀ ਮੇਰੀ ਤਾਂ ਕਿਸੇ ਬੰਦੇ ਨਾਲ ਡਿਸਕਸ਼ਨ ਚੱਲ ਰਹੀ ਸੀ ਤੇ ਗੱਲ ਚੱਲ ਪਈ ਵੀ ਕਈਆਂ ਨੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਜਿਹੜੇ ਸਰਕਾਰੀ ਘਰ ਨੇ ਉੱਥੇ ਛੱਡੇ ਹੋਏ ਨੇ। ਹੁਣ ਗੱਲ ਨੂੰ ਸਮਝਿਓ ਥੋੜ੍ਹਾ ਜਿਹਾ ਤਾਂ ਕਿ ਗੱਲ ਮੁਕੰਮਲ ਸਮਝ ਲੱਗੇ ਸਾਨੂੰ। ਕਈਆਂ ਦੇ ਘਰੇ ਨੇ ਤੇ ਉਸ ਬੰਦੇ ਨੇ ਇੱਕ ਪੱਖ ਬੜਾ ਕਮਾਲ ਦਾ ਰੱਖਿਆ। ਉਹ ਕਹਿੰਦੇ ਨੇ ਕਈ ਵਾਰ ਘਰ ਵਾਲਿਆਂ ਨਾਲੋਂ ਉਹ ਚੰਗੇ ਨੇ, ਉੱਥੇ ਵਾਲੇ ਚੰਗੇ ਹੁੰਦੇ ਨੇ। ਹਾਲਾਂਕਿ ਗੱਲ ਪੂਰੀ ਢੁਕਵੀਂ ਤੇ ਨਹੀਂ ਹੈ ਪਰ ਗੱਲ ਸਮਝਣ ਵਾਲੀ ਹੈ। ਕਈਆਂ ਨੇ ਘਰਾਂ ਚ ਰੱਖੇ ਨੇ ਪਰ ਸੁਖੀ ਉਹ ਵੀ ਨਹੀਂ ਹੈਗੇ। ਅੱਛਾ, ਕਈਆਂ ਨੇ ਤੇ ਇਸ ਕਰਕੇ ਉਹਨਾਂ ਘਰਾਂ ਦੇ ਵਿੱਚ ਛੱਡ ਦਿੱਤੇ ਵੀ ਕਾਰੋਬਾਰ ਕੰਮ ਕਾਰ ਹੈ ਵੀ ਅਸੀਂ ਬਜ਼ੁਰਗਾਂ ਦੀ ਕੇਅਰ ਨਹੀਂ ਕਰ ਸਕਦੇ। ਹਾਲਾਂਕਿ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਇਹਨੂੰ ਚੰਗਾ ਮਾੜਾ ਪੱਖ ਇਹ ਤੁਸੀਂ ਵੇਖਣਾ, ਹਰ ਬੰਦੇ ਦੀ ਜ਼ਿੰਦਗੀ ਦਾ ਇੱਕ ਵੱਖਰਾ ਪੱਖ ਹੁੰਦਾ। ਇੱਕ ਬੰਦੇ ਦੀ ਗੱਲ ਜਿਹੜੀ ਹੈ ਉਹ ਦੂਜੇ ਉੱਤੇ ਨਹੀਂ ਵੀ ਲਾਗੂ ਹੁੰਦੀ। ਜਿਵੇਂ ਇੱਕੋ ਲੂਣ ਕਿਸੇ ਨੂੰ ਵੱਧ ਲੱਗਦਾ ਤੇ ਕਿਸੇ ਨੂੰ ਘੱਟ ਲੱਗਦਾ, ਇੱਕੋ ਖੰਡ ਕਿਸੇ ਨੂੰ ਵੱਧ ਲੱਗਦੀ ਹੈ ਤੇ ਕਿਸੇ ਨੂੰ ਘੱਟ ਲੱਗਦੇ, ਇੱਕੋ ਪ੍ਰਸ਼ਾਦੇ ਨਾਲ ਕਿਸੇ ਦਾ ਢਿੱਡ ਭਰਦਾ ਕਿਸੇ ਨਾਲ ਦੋ ਦਾ ਭਰਦਾ। ਸੋ ਮੇਰੀ ਗੱਲ ਨੂੰ ਉਹਦੇ ਵਿੱਚੋਂ ਜਿਹੜਾ ਥੀਮ ਨਿਕਲਣਾ ਹੈ ਆਪਾਂ ਉਹਨੂੰ ਸਮਝਣਾ। ਮਸਲਾ ਇੱਥੇ ਹੈ ਹੀ ਨਹੀਂ ਵੀ ਕਿਸੇ ਨੇ ਆਪਣੇ ਬਜ਼ੁਰਗ ਨੂੰ ਉਸ ਹੋਮ ਦੇ ਵਿੱਚ ਛੱਡਿਆ ਹੋਇਆ, ਕਿਸੇ ਨੇ ਘਰੇ ਰੱਖਿਆ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ 'ਤੇ ਫੋਕਸ ਕਰਿਓ। ਸੋ ਆਸ ਹੈ ਉਦਾਹਰਨ ਤੁਹਾਨੂੰ ਸਮਝ ਲੱਗ ਗਈ ਹੋਊਗੀ। ਹੁਣ ਮੈਂ ਕਹਾਂ ਜੀ ਇੱਕੋ ਪ੍ਰਸ਼ਾਦਾ ਛਕਣਾ ਚਾਹੀਦਾ, ਇੱਕ ਕਿੱਡਾ ਕੁ ਹੋਣਾ ਚਾਹੀਦਾ, ਉਹਦਾ ਸਾਈਜ਼, ਉਹ ਪੇੜੇ ਦਾ ਭਾਰ ਕਿੰਨਾ ਹੋਣਾ ਚਾਹੀਦਾ, ਫਿਰ ਅੱਗੇ ਤੇ ਗੱਲ ਹੋਰ ਵੀ ਚੱਲ ਪੈਣੀ ਹੈ ਨਾ। ਉਹਨੇ ਮੈਨੂੰ ਗੱਲ ਵਧੀਆ ਲੱਗੀ, ਮੈਂ ਬੋਲੀ ਗਿਆ ਵੀ ਕਈ ਆਪਣੇ ਬਜ਼ੁਰਗਾਂ ਨੂੰ ਜਿਹੜਾ ਹੈ ਉਹਨਾਂ ਨੇ ਛੱਡਿਆ ਹੋਇਆ ਜੀ, ਜਿਵੇਂ ਉਹਨਾਂ ਬਿਰਧ ਆਸ਼ਰਮਾਂ ਦੇ ਵਿੱਚ। ਉਹ ਕਹਿੰਦਾ ਭਾਈ ਸਾਹਿਬ ਜੀ ਅਸਲ ਵਿੱਚ ਨਾ ਇਹਦਾ ਇੱਕ ਪੱਖ ਇਹ ਵੀ ਹੈਗਾ, ਮੇਰੀ ਆਦਤ ਹੈ ਮੈਂ ਸੁਣਦਾ ਹੁੰਦਾ ਧਿਆਨ ਨਾਲ ਗੱਲ, ਕਹਿੰਦਾ ਇੱਕ ਪੱਖ ਇਹ ਵੀ ਹੈ ਵੀ ਹੁਣ ਘਰ ਦੇ ਵਿੱਚ ਬੱਚੇ ਛੋਟੇ ਨੇ ਬਿਲਕੁਲ, ਤੇ ਖਰਚੇ ਇੰਨੇ ਵੱਧ ਗਏ ਨੇ ਵੀ ਦੋਵੇਂ ਜੀ ਕੰਮ ਕਰਦੇ ਨੇ, ਤੇ ਉਹਨਾਂ ਨੂੰ ਇਹ ਹੈ ਵੀ ਉਹਨਾਂ ਨੇ ਆਪਣੇ ਕੋਲੋਂ ਕਈ ਵਾਰਾਂ ਕੁਝ ਬਜ਼ੁਰਗਾਂ ਨੂੰ ਇਸ ਕਰਕੇ ਵੀ ਛੱਡਿਆ, ਉਹ ਆਪਦੇ ਕੋਲੋਂ ਵੀ ਪੈਸੇ ਦਿੰਦੇ ਨੇ ਵੀ ਤਾਂ ਕਿ ਸਾਡੇ ਬਜ਼ੁਰਗ ਦੀ ਚੰਗੀ ਤਰ੍ਹਾਂ ਕੇਅਰ ਹੋ ਸਕੇ। ਇੱਕ ਪੱਖ ਹੈ ਵੀ ਮੰਨ ਲਓ ਵੀ ਉੱਥੇ ਛੱਡਿਆ ਹੋਇਆ ਤੇ ਉਹਨਾਂ ਜਾ ਕੇ ਉੱਥੇ ਮਿਲਣਾ ਵੀ ਹੈ। ਦੂਜੀ ਇਹ ਗੱਲ ਹੈ ਵੀ ਕੋਲੋਂ ਪੈਸੇ ਵੀ ਉਹਨਾਂ ਨੇ ਉੱਥੇ ਪੇ ਕਰ ਦੇਣੇ ਨੇ। ਹੁਣ ਇੱਕ ਉਹ ਨੇ ਜਿਹਨਾਂ ਨੇ ਘਰੇ ਰੱਖਿਆ, ਮੈਂ ਇੱਥੇ ਲਿਆਉਣਾ ਚਾਹੁੰਦਾ ਗੱਲ, ਕਹਿੰਦੇ ਕਈਆਂ ਨੇ ਘਰੇ ਸਿਰਫ ਇਸੇ ਕਰਕੇ ਰੱਖੇ ਨੇ ਵੀ ਲੋਕ ਕਹਿਣਗੇ ਵੀ ਇਹਨੇ ਆਪਣਾ ਬਜ਼ੁਰਗ ਉੱਥੇ ਨਹੀਂ ਛੱਡਿਆ। ਸਮਝ ਲੱਗੀ ਬੇਨਤੀ? ਹੁਣ ਇਹ ਉਹ ਤੇ ਛੱਡੋ ਜਿਹਨਾਂ ਨੇ ਉੱਥੇ ਛੱਡੇ ਨੇ, ਉਹਨਾਂ ਦੀ ਗੱਲ ਨਹੀਂ। ਕਈਆਂ ਨੇ ਸਿਰਫ ਇਸੇ ਕਰਕੇ ਘਰੇ ਰੱਖਣੇ ਨੇ ਵੀ ਜੇ ਅਸੀਂ ਛੱਡ ਦਿੱਤੇ ਤੇ ਫਿਰ ਇਹਦੀ ਤੇ ਪੈਨਸ਼ਨ ਵੀ ਆਉਂਦੀ ਆ। ਹੁਣ ਲੋਕਾਚਾਰੀ ਚ ਸਮਝ ਗਏ ਗੱਲ, ਲੋਕਾਚਾਰੀ ਕਰਕੇ ਵੀ ਹਾਲਤ ਉਹਨਾਂ ਦੀ ਵੀ ਘਰੇ, ਉਹਨਾਂ ਉਹ ਜਿਹੜੇ ਘਰੇ ਨੇ ਉਹਨਾਂ ਨਾਲੋਂ ਉਹ ਚੰਗੇ ਨੇ ਜਿਹੜੇ ਉੱਥੇ ਬੈਠੇ ਨੇ। ਕਈ ਵਾਰ ਘਰ ਵਾਲੇ ਕਹਿੰਦੇ ਨੇ ਵੀ ਫਿਰ ਸਾਨੂੰ ਛੱਡ ਦਿਓ ਉੱਥੇ ਛੱਡ ਦਿਓ, ਉਹ ਕਹਿੰਦੇ ਨੇ ਨਹੀਂ ਫਿਰ ਅਸੀਂ ਤੇ ਗੁਰਦੁਆਰੇ ਜਾਂਦੇ ਹਾਂ, ਅਸੀਂ ਤੇ ਸੁਸਾਇਟੀ 'ਚ ਵਿਚਰਦੇ ਹਾਂ। ਲੋਕ ਆਖਣਗੇ ਵੀ ਇਹਨਾਂ ਨੇ ਆਪਣਾ ਬਜ਼ੁਰਗ ਉੱਥੇ ਛੱਡਿਆ ਹੋਇਆ। ਹੁਣ ਤੁਸੀਂ ਵੇਖੋ ਦੋਵਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਵੇਖੋ, ਕਦੀ ਇਸ ਗੱਲ ਨੂੰ ਸਮਝ ਕੇ ਵੇਖੋ, ਅੰਡਰਸਟੈਂਡ ਕਰਕੇ ਵੇਖੋ। ਛੱਡਣਾ ਜਾਂ ਨਾ ਛੱਡਣਾ ਵੱਖਰੀ ਗੱਲ ਹੈ, ਪਰ ਬਹੁਤੀ ਵਾਰ ਅਸੀਂ ਸਮਾਜ ਵਿੱਚ ਕੁਝ ਚੀਜ਼ਾਂ ਨੂੰ ਤਾਂ ਕੈਰੀ ਕਰਕੇ ਤੁਰਦੇ ਹਾਂ ਕਿਉਂਕਿ ਸਾਨੂੰ ਦੁਨੀਆਂ ਦਾ ਕੋਈ ਨਾ ਕੋਈ ਡਰ ਸਤਾ ਰਿਹਾ ਹੁੰਦਾ। ਅਸੀਂ ਸ਼ੁੱਧ ਨਹੀਂ ਹੁੰਦੇ, ਸਾਡਾ ਜਿਹੜਾ ਅੰਤਾਕਰਨ ਹੈ ਨਾ, ਸਾਡਾ ਜਿਹੜਾ ਅੰਦਰ ਹੈ ਉਹ ਸ਼ੁੱਧ ਨਹੀਂ ਹੁੰਦਾ। ਹੁਣ ਕਈ ਪਤੀ ਪਤਨੀ ਨੂੰ ਛੱਡਣ ਲੱਗਿਆਂ ਇੱਕ ਮਿੰਟ ਲਾਉਣ, ਪਤਨੀਆਂ ਪਤੀ ਨੂੰ ਛੱਡਣ ਲੱਗਿਆਂ ਇੱਕ ਮਿੰਟ ਤੋਂ ਵੱਧ ਸਮਾਂ ਨਾ ਲਾਉਣ, ਉਹਨਾਂ ਦੇ ਅੰਦਰ ਥੋਟ ਤੇ ਚੱਲਦਾ ਹੀ ਰਹਿੰਦਾ। ਪਰ ਮਸਲਾ ਇਹ ਹੈ ਵੀ ਸਮਾਜ ਹੈ, ਦੁਨੀਆਂ ਹੈ, ਲੋਕਾਚਾਰੀ ਹੈ, ਵੀ ਕੀ ਕਹਾਂਗੇ ਫਿਰ, ਕੀ ਜਵਾਬ ਦੇਵਾਂਗੇ? ਹੁਣ ਸਾਡੇ ਸਾਰੇ ਡਰ ਜਿਹੜੇ ਨੇ, ਹਾਲਾਂਕਿ ਡਰ ਦਾ ਕੁੰਡਾ ਚਲੋ ਚੰਗਾ ਵੀ ਹੈ, ਮੈਂ ਇਹਨੂੰ ਕੋਈ ਬੁਰਾ ਨਹੀਂ ਕਹਿ ਰਿਹਾ, ਵੀ ਕਈ ਵਾਰ ਮਗਰੋਂ ਜਾ ਕੇ ਸਿਚੁਏਸ਼ਨਸ ਜਿਹੜੀਆਂ ਨੇ ਉਹ ਬਿਹਤਰ ਵੀ ਹੋ ਜਾਂਦੀਆਂ ਨੇ, ਹਾਲਾਤ ਬਿਹਤਰ ਵੀ ਹੋ ਜਾਂਦੇ ਨੇ। ਹੁਣ ਗੁਰਦੇਵ ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਡਰ ਵਿੱਚ ਕਿਤੇ ਨਾ ਕਿਤੇ ਪਾਪ ਛਿਪਿਆ ਹੁੰਦਾ, ਲਾਲਚ ਛਿਪਿਆ ਹੁੰਦਾ, ਪਰ ਜਿਹੜਾ ਅਕਾਲ ਪੁਰਖ ਦਾ ਡਰ ਹੈ ਉਹ ਕੀ ਹੁੰਦਾ ਹੈ? ਉਹ ਨਿਰਮਲ ਭਾਉ ਹੈ। ਜਦੋਂ ਵਿਆਹ ਸ਼ਾਦੀ ਹੁੰਦਾ ਤੇ ਤੁਸੀਂ ਲਾਂ ਦਾ ਪਾਠ ਪੜ੍ਹਦੇ ਹੋ,
ਤੇ ਪਹਿਲੀ ਲਾਂ ਦੇ ਵਿੱਚ ਮਹਾਰਾਜ ਨੇ ਇਸੇ ਡਰ ਦੀ ਗੱਲ ਕੀਤੀ। ਹਰ ਪਹਿਲੜੀ ਲਾਂ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹੁਣ ਉੱਥੇ ਲਾਂ ਦੇ ਵਿੱਚ ਪਾਪ ਛੱਡਣ ਦੀ ਗੱਲ ਆ ਕੀ, ਪਾਪ ਇਹੋ ਹੀ ਹੁੰਦਾ ਨਾ। ਫਿਰ ਉਸੇ ਉਹਨਾਂ ਹੀ ਲਾਵਾਂ ਵਿੱਚ ਮਹਾਰਾਜ ਨੇ ਇੱਕ ਸ਼ਬਦ ਵਰਤਿਆ ਨਿਰਮਲ ਭਉ। ਨਿਰਮਲ ਭਉ ਕੀ ਹੁੰਦਾ? ਪਵਿੱਤਰ ਡਰ। ਵੀ ਜਿਹੜਾ ਡਰ ਕਿਹੜਾ ਹੈ? ਪਵਿੱਤਰ ਹੈ। ਜਿਹੜਾ ਡਰ ਪਵਿੱਤਰ ਹੁੰਦਾ ਉਹਦੇ ਉੱਤੇ ਕੁੰਡਾ ਕੋਈ ਨਹੀਂ ਹੁੰਦਾ। ਡਰ ਡਰ ਵਿੱਚ ਵੀ ਫਰਕ ਹੈ। ਅੱਛਾ, ਇੱਕ ਬਾਣੀ ਚ ਤੁਸੀਂ ਪੜ੍ਹਿਆ ਵੀ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਸਤਿਗੁਰ ਨੇ ਆਖਿਆ ਡਰਦਾ ਉਹ ਹੈ ਜਿਹੜਾ ਪਾਪ ਕਮਾਉਂਦਾ ਹੈ। ਜਿਹੜਾ ਬੰਦਾ ਧਰਮੀ ਹੋਵੇ ਨਾ ਉਹਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਹੁੰਦਾ। ਉਹ ਤੇ ਸਦਾ ਹੀ ਖਿੜਿਆ ਰਹਿੰਦਾ, ਉਹਨੂੰ ਪਰਵਾਹ ਵੀ ਕੋਈ ਨਹੀਂ। ਡਰਿਆ ਬੰਦਾ ਪਾਪ ਕਮਾਉਂਦਾ। ਫਿਰ ਦੂਜੇ ਪਾਸੇ ਮਹਾਰਾਜ ਨੇ ਆਖਿਆ ਵੀ ਡੱਡਾ ਡਰ ਉਪਜੈ ਡਰ ਜਾਏ। ਵੀ ਡਰ ਰੱਬ ਦਾ ਪੈਦਾ ਹੋਵੇਗਾ, ਦੁਨੀਆਂ ਦੇ ਡਰ ਚਲੇ ਜਾਣਗੇ। ਫਿਰ ਮੇਰਾ ਕੋਈ ਕਰਮ ਐਸਾ ਨਹੀਂ ਹੋਵੇਗਾ ਜਿਹੜਾ ਮੈਂ ਡਰ ਦਾ ਬੱਧਾ ਹੋਇਆ ਕਰਾਂਗਾ, ਕਿਉਂਕਿ ਮੈਂ ਰੱਬ ਦੇ ਭਾਣੇ ਵਿੱਚ ਹਾਂ, ਰੱਬ ਦੀ ਰਜ਼ਾ ਵਿੱਚ ਹਾਂ। ਹੋ ਸਕਦਾ ਮੇਰਾ ਇੱਕ ਕਰਮ ਇੱਕ ਲਈ ਗੁਨਾਹ ਹੋਵੇ ਤੇ ਦੂਜੇ ਲਈ ਪਰਉਪਕਾਰ ਹੋਵੇ। ਐਕਸ਼ਨ ਸੇਮ ਹੀ ਹੋਵੇ ਮੇਰਾ। ਉਹ ਐਕਸ਼ਨ ਇੱਕ ਤੇ ਉਹਨੂੰ ਇੰਨਾ ਏਦਾਂ ਸਮਝੇ ਵੀ ਇਹ ਤੇ ਗੁਨਾਹ ਕਮਾ ਰਿਹਾ। ਇੱਕ ਐਕਸ਼ਨ ਜਿਹੜਾ ਹੈ ਸੇਮ ਬਿਲਕੁਲ ਹੀ ਉਸੇ ਲੈਵਲ ਦਾ ਹੋਵੇ, ਉਸੇ ਤਰ੍ਹਾਂ ਦਾ ਹੋਵੇ, ਤੇ ਦੂਜਾ ਬੰਦਾ ਆਖੇ ਜੀ ਇਹ ਕੀ ਕਮਾ ਰਿਹਾ? ਪੁੰਨ ਕਮਾ ਰਿਹਾ। ਦੋ ਚੀਜ਼ਾਂ ਹੋ ਗਈਆਂ ਨਾ, ਇੱਕ ਨੇ ਤੁਹਾਡੇ ਕੰਮ ਨੂੰ ਪੁੰਨ ਸਮਝਿਆ, ਦੂਜੇ ਨੇ ਤੁਹਾਡੇ ਕੰਮ ਨੂੰ ਪਾਪ ਸਮਝਿਆ। ਪਰ ਜੇ ਤੁਸੀਂ ਰੱਬੀ ਭੈ ਵਿੱਚ ਹੋ ਫਿਰ ਤੁਹਾਨੂੰ ਉਹਨਾਂ ਦੋਵਾਂ ਦੀ ਪਰਵਾਹ ਨਹੀਂ ਹੋਣੀ। ਤੁਸੀਂ ਤੇ ਆਪਣਾ ਕਰਮ ਕੀਤਾ, ਤੁਸੀਂ ਤੇ ਆਪਣੀ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਬੇਸ਼ੱਕ ਉਹਨੂੰ ਇੱਕ ਨੂੰ ਇੱਕ ਕੋਈ ਮਾੜਾ ਕਵੇ, ਮਾੜੇ ਦੀ ਪਰਵਾਹ ਵੀ ਨਹੀਂ ਹੈ। ਕੋਈ ਉਹਨੂੰ ਭੈੜਾ ਕਵੇ, ਉਹਨੂੰ ਉਹਦੀ ਵੀ ਪਰਵਾਹ ਨਹੀਂ। ਇਹ ਤੂੰ ਹੁਣ ਇਹਨੂੰ ਹੋਰ ਇਲੈਬੋਰੇਟ ਕਰਦੇ ਹਾਂ, ਆਪਾਂ ਸਮਝਦੇ। ਬਾਬੇ ਨੇ ਆਖਿਆ ਉਸਤਤ ਨਿੰਦਾ ਦੋ ਬਿਵਰਜਤ। ਨਾ ਉਸਤਤ ਦੀ ਪਰਵਾਹ ਵੀ ਬੱਲੇ ਬੱਲੇ ਵੀ ਤੂੰ ਤੇ ਕਮਾਲ ਕਰ ਦਿੱਤੀ, ਨਹੀਂ ਮੇਰਾ, ਮੈਂ ਜਿਹੜਾ ਕਰਮ ਕੀਤਾ ਮੈਂ ਤੁਹਾਡੀ ਉਸਤਤ ਸੁਣ ਲਈ ਤੇ ਕੀਤਾ ਹੀ ਨਹੀਂ। ਕਿਸੇ ਨੇ ਆਖਿਆ ਉਹ ਤੂੰ ਆਹ ਕੀ ਕਰ ਦਿੱਤਾ, ਨਹੀਂ ਮੈਂ ਜਿਹੜਾ ਕਰਮ ਕੀਤਾ ਮੈਂ ਤੁਹਾਡੀ ਨਿੰਦਿਆ ਤੋਂ ਡਰ ਕੇ ਤੇ ਇਹਨੂੰ ਛੱਡ ਵੀ ਨਹੀਂ ਸਕਦਾ, ਨਾ ਮੈਂ ਤੁਹਾਡੀ ਨਿੰਦਿਆ ਦੀ ਪਰਵਾਹ ਕਰਦਾ। ਮਤਲਬ ਇਹਨਾਂ ਦੋਵਾਂ ਚੀਜ਼ਾਂ ਤੋਂ ਜਿਹੜਾ ਜਿਹੜਾ ਕਰਮ ਉੱਪਰ ਹੋ ਕੇ ਕੀਤਾ ਜਾਂਦਾ ਹੈ ਨਾ, ਉਹ ਕਰਮ ਪਵਿੱਤਰ ਹੁੰਦਾ ਇੱਥੇ। ਨਹੀਂ ਤੇ ਲੋਕਾਂ ਦਾ ਪਾਪ ਵੀ ਭੈੜਾ ਹੀ ਹੁੰਦਾ ਤੇ ਲੋਕਾਂ ਦਾ ਪੁੰਨ ਵੀ ਭੈੜਾ ਹੀ ਹੁੰਦਾ। ਇੱਥੇ ਬਾਬੇ ਨੇ ਜਿਹੜਾ ਬਚਨ ਅੱਗੇ ਆਵੇਗਾ, ਪਾਪ ਪੁੰਨ ਦੋਏ ਏਕ ਸਮਾਨ, ਵੀ ਪਾਪ ਵੀ ਇੱਕੋ ਜਿਹਾ ਤੇ ਪੁੰਨ ਵੀ ਇੱਕੋ ਜਿਹਾ। ਹੁਣ ਆਪਾਂ ਕਹਿੰਦੇ ਨਹੀਂ ਜੀ ਪਾਪ ਚੰਗਾ ਹੁੰਦਾ, ਪਾਪ ਮਾੜਾ ਹੁੰਦਾ, ਪੁੰਨ ਚੰਗਾ ਹੁੰਦਾ। ਬਾਬਾ ਕਹਿੰਦਾ ਮੈਂ ਜਦੋਂ ਤੁਹਾਡੇ ਵੱਲ ਵਿਹਣਾ ਵੀ ਤੁਹਾਡਾ ਪਾਪ ਵੀ ਪਾਪ ਹੀ ਹੈ, ਉਹ ਪਾਪ ਤੇ ਪਾਪ ਹੈਗਾ ਹੀ ਹੈ। ਜਿਹੜਾ ਤੁਸੀਂ ਪੁੰਨ ਵੀ ਕੀਤਾ ਉਹ ਵੀ ਕੀ ਹੈ? ਉਹ ਵੀ ਪਾਪ ਹੀ ਹੈ, ਉਹ ਵੀ ਪਾਪ ਹੀ ਹੈ। ਉਹਦੇ ਵਿੱਚ ਵੀ ਕੋਈ ਫਰਕ ਨਹੀਂ ਹੈਗਾ ਵੀ ਪਾਪ ਇਹਨੂੰ। ਤਾਂ ਹੀ ਤੇ ਬਾਬੇ ਨੇ ਕਿਹਾ ਸੀ ਪਾਪ ਪੁੰਨ ਤਾਂ ਭਈ ਕਹਾਵਤ। ਇਹ ਤੇ ਐਵੇਂ ਕਹਾਣੀਆਂ ਦੀਆਂ। ਅੱਛਾ, ਇੱਕ ਪਾਸੇ ਬਾਬੇ ਨੇ ਇਹ ਵੀ ਆਖਿਆ, ਹੁਣ ਇਹ ਕੰਟਰਡਿਕਸ਼ਨ ਮਤਲਬ ਨਹੀਂ ਹੈ ਵੀ ਵਿਰੋਧੀ ਗੱਲ ਹੈ। ਇੱਕ ਪਾਸੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਚ ਪੜ੍ਹਦੇ ਹੋ ਵੀ ਭਾਈ ਪੁੰਨੀ ਪਾਪੀ ਆਖਣ ਨਾ ਏ, ਵੀ ਪੁੰਨ ਤੇ ਪਾਪ ਕੱਲੀਆਂ ਆਖਣ ਦੀਆਂ ਗੱਲਾਂ ਨਹੀਂ ਹਨ। ਪੁੰਨੀ ਪਾਪੀ ਆਖਣ ਨਾ ਏ, ਕਰਨਾ ਲਿਖ ਲੈ ਜਾਓ। ਤੇ ਦੂਜੇ ਪਾਸੇ ਆਖ ਦਿੱਤਾ ਪਾਪ ਪੁੰਨ ਦੋਏ ਏਕ ਸਮਾਨ, ਇੱਕ ਪਾਸੇ ਆਖ ਦਿੱਤਾ ਪਾਪ ਪੁੰਨ ਤਾਂ ਭਈ ਕਹਾਵਤ। ਵੀ ਇਹ ਤੇ ਵਾਧੂ ਦੀਆਂ ਕਹਾਣੀਆਂ ਨੇ। ਹੁਣ ਕਿਹੜਾ ਪਾਪ ਪੁੰਨ ਕਹਾਣੀ ਹੈ, ਕਿਹੜਾ ਪਾਪ ਪੁੰਨ ਬੰਦੇ ਦੇ ਨਾਲ ਲਿਖਿਆ ਜਾਂਦਾ ਤੇ ਕਿਹੜਾ ਪਾਪ ਪੁੰਨ ਇੱਕੋ ਜਿਹਾ ਹੀ ਹੁੰਦਾ? ਆਪਾਂ ਵਿਚਾਰਨੇ ਇਸ ਗੱਲ ਨੂੰ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕਵਨ ਸੋ ਘਰ। ਘਰ ਦਾ ਮਤਲਬ ਕੀ ਹੁੰਦਾ? ਟਿਕਾਣਾ। ਆਖਿਆ ਉਹ ਕਿਹੜਾ ਟਿਕਾਣਾ ਹੈ ਇੱਥੇ ਅੰਦਰ? ਜੋ ਨਿਰਭਉ ਕਹੀਏ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਨਿਰਭਉ ਅਵਸਥਾ ਹੈ, ਇਹ ਡਰ ਤੋਂ ਰਹਿਤ ਅਵਸਥਾ ਹੈ, ਕਿਉਂਕਿ ਇੱਥੇ ਨਿਰਮਲ ਡਰ ਹੈ, ਪਵਿੱਤਰ ਡਰ ਹੈ। ਕਈਆਂ ਨੂੰ ਨਾ ਜ਼ਿੰਦਗੀ 'ਚ ਖੁੱਲਾਂ ਨਹੀਂ ਮਿਲੀਆਂ ਹੁੰਦੀਆਂ, ਜਿੰਨਾ ਚਿਰ ਖੁੱਲ ਨਹੀਂ ਮਿਲੀ ਹੁੰਦੀ ਉਹ ਕਹਿੰਦੇ ਨੇ ਅਸੀਂ ਤੇ ਬੜੇ ਸੰਸਕਾਰੀ ਹਾਂ ਜੀ, ਤੁਸੀਂ ਥੋੜ੍ਹੀ ਜਿਹੀ ਇੱਦਾਂ ਡੋਰ ਢਿੱਲੀ ਛੱਡ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਕੁ ਸੰਸਕਾਰੀ ਨੇ। ਤੇ ਕਈ ਹੁੰਦੇ ਨੇ ਉਹਨਾਂ ਨੂੰ ਠੀਕ ਹੈ, ਉਹ ਵਿਚਾਰੇ ਪਹਿਲਾਂ ਹੀ ਖੁੱਲੇ ਰਹਿ ਹੁੰਦੇ ਨੇ, ਪਰ ਉਹਨਾਂ ਦਾ ਵੀ ਕੋਈ ਕਰੈਕਟਰ ਹੁੰਦਾ, ਉਹਨਾਂ ਦਾ ਵੀ ਕੋਈ ਕਿਰਦਾਰ ਹੁੰਦਾ, ਕਈ ਨੂੰ ਖੁੱਲ੍ਹੀ ਨਹੀਂ ਮਿਲੀ ਹੁੰਦੀ ਉਹਨਾਂ ਨੂੰ, ਪਰ ਹੀ ਨਹੀਂ ਲੱਗੇ ਹੁੰਦੇ ਕਈ ਵਿਚਾਰੇ ਉਹਨਾਂ ਨੂੰ।
अच्छा कई बार ना जिन्ना जिन्हों जिहड़ियां चीजां नूं ज्यादा सप्रैस किया जाता दबाया जाता फिर जदों जिवें पानी नूं तुसीं थल्ले नूं इदां झरना फुटदा होवे उहनूं ऐ दबी जाओ जदों उहनूं छड्डोगे तां उहने उन्नी स्पीड नाल तां उहनूं जाणा। ਤੇ ਹੁਣ ਜੇ ਉਹਨੂੰ ਇੱਦਾਂ ਦਬਾਇਆ ਗਿਆ ਸਪਰੈਸ ਕੀਤਾ ਗਿਆ ਦਬਾਇਆ ਗਿਆ ਉਹ ਕਹਿ ਰਿਹਾ ਜੀ ਵੇਖੋ ਮੈਂ ਤੇ ਬੜਾ ਸੰਸਕਾਰੀ ਹਾਂ ਨਹੀਂ ਜਦੋਂ ਤੈਨੂੰ ਇੱਦਾਂ ਪਾਸੇ ਕਰ ਦਿੱਤਾ ਗਿਆ ਤੂੰ ਦੂਣੀ ਸਪੀਡ ਨਾਲ ਤਾਂ ਨੂੰ ਜਾਣਾ ਦੂਣੀ ਸਪੀਡ ਬਾਲ ਹੈ ਪਈ ਹੈ ਉੱਦਾਂ ਜਦੋਂ ਥੱਲੇ ਮਾਰੀ ਗਈ ਜਿੰਨੀ ਜ਼ੋਰ ਦੀ ਥੱਲੇ ਮਾਰੀ ਗਈ ਉਹ ਤੋਂ ਡਬਲ ਸਪੀਡ ਨਾਲ ਉਹ ਤਾਂ ਨੂੰ ਗਈ ਗਈ ਉੱਪਰ ਨੂੰ ਗਈ ਗਈ। ਹੁਣ ਜਦੋਂ ਤੱਕ ਥੱਲੇ ਸੀ ਉਹ ਕਹੇ ਜੀ ਮੈਂ ਤੇ ਬੜੀ ਸੰਸਕਾਰੀ ਬਾਲ ਹਾਂ ਨਹੀਂ ਨਹੀਂ ਤੈਨੂੰ ਮੌਕਾ ਹੀ ਨਹੀਂ ਮਿਲਿਆ। ਉਹ ਮਸਕੀਨ ਕਹਿੰਦੇ ਹੁੰਦੇ ਸੀ ਇੱਕ ਗੱਲ ਉਹ ਕਹਿੰਦੇ ਕਈਆਂ ਨੂੰ ਮੌਕਾ ਹੀ ਨਹੀਂ ਮਿਲਦਾ ਚੋਰੀ ਕਰਨ ਦੀ ਠੱਗੀ ਕਰਨ ਦੀ ਬੇਈਮਾਨੀ ਕਰਨ ਦਾ ਕਈਆਂ ਨੂੰ ਮੌਕਾ ਹੀ ਨਹੀਂ ਮਿਲਿਆ ਹੁੰਦਾ ਮੌਕਾ ਨਾ ਮਿਲਣ ਕਰਕੇ ਉਹ ਬੰਦੇ ਕਹਿੰਦੇ ਨੇ ਵੀ ਅਸੀਂ ਤੇ ਕਦੀ ਚੋਰੀ ਨਹੀਂ ਕੀਤੀ ਜੀ ਕਦੀ ਠੱਗੀ ਨਹੀਂ ਕੀਤੀ ਕਦੀ ਬੇਈਮਾਨੀ ਨਹੀਂ ਕੀਤੀ ਕਈ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਹੁੰਦਾ ਉਹ ਕਹਿੰਦੇ ਜੀ ਅਸੀਂ ਤੇ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ। ਭਾਈ ਤੈਨੂੰ ਮਿਲਿਆ ਹੀ ਨਹੀਂ ਮੌਕਾ ਜਦੋਂ ਆਵੇਗਾ ਨਾ ਫਿਰ ਮੈਂ ਤੈਨੂੰ ਪੁੱਛੂ ਵੀ ਤੂੰ ਮਾੜਾ ਕੀਤਾ ਹੈ ਕਿ ਨਹੀਂ ਕੀਤਾ ਅਜੇ ਖੇਡ ਐਸੀ ਹੈ ਅਜੇ ਤੂੰ ਮਾੜਾ ਤਾਂ ਨਹੀਂ ਕੀਤਾ ਵੀ ਤੇਰੇ ਅੰਦਰ ਕੋਈ ਡਰ ਕੰਮ ਕਰ ਰਿਹਾ ਇਹ ਇਹਦਾ ਅਰਥ ਇਹ ਨਹੀਂ ਵੀ ਮਾੜਾ ਕਰਨਾ ਕੋਈ ਚੰਗੀ ਗੱਲ ਹੁੰਦੀ ਹੈ ਜਿਹੜੇ ਕਰਦੇ ਨੇ ਅਸੀਂ ਨਿਰਭਉ ਨਹੀਂ ਹਾਂ ਅੰਦਰੋਂ ਨਿਡਰ ਨਹੀਂ ਹਾਂ ਤੇ ਨਿਡਰ ਹੋਣਾ ਚਾਹੀਦਾ ਹੈ ਬੰਦੇ ਨੂੰ ਪਰ ਮਹਾਰਾਜ ਕਹਿੰਦੇ ਨੇ ਉਹ ਕਿੱਦਾਂ ਹੁੰਦਾ ਹੈ ਬੰਦਾ ਮੁਕੰਮਲ ਰੂਪ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਤੋਂ ਰਹਿਤ ਕਿਵੇਂ ਹੁੰਦਾ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਆਖਿਆ ਜਿਨ੍ਹਾਂ ਨੇ ਨਿਰਭਉ ਕਾਲ ਪੁਰਖ ਵਾਹਿਗੁਰੂ ਦੀ ਭੈ ਭਾਵਨੀ ਆਪਣੇ ਜੀਵਨ ਵਿੱਚ ਧਾਰਨ ਕਰ ਲਈ ਉਹਨਾਂ ਦੇ ਦੁਨੀਆਂ ਦੇ ਡਰ ਚਲੇ ਗਏ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਰਹਿੰਦਾ ਉਹਨਾਂ ਦੀਆਂ ਕੋਈ ਲਿਮਿਟੇਸ਼ਨ ਕੋਈ ਬਾਉਂਡਰੀਜ਼ ਨਹੀਂ ਰਹਿੰਦੀਆਂ ਜਿਨ੍ਹਾਂ ਨੇ ਜਿਹੜਾ ਅਸੀਮ ਵਾਹਿਗੁਰੂ ਹੈ ਜਿਹਦੀ ਕੋਈ ਬਾਉਂਡਰੀ ਨਹੀਂ ਜਿਹਨੇ ਉਹਦੇ ਨਾਲ ਸਾਂਝ ਬਣਾ ਲਈ ਉਹਨੂੰ ਨਹੀਂ ਰਹਿੰਦਾ। ਜੇ ਇਹਨੂੰ ਡਰਾਂ ਨੂੰ ਆਪਾਂ ਵਿਖਿਆਨ ਕਰੇ ਜਾਈਏ ਸਾਨੂੰ ਡਰ ਰਹਿੰਦਾ ਹੈ ਆਹ ਚੀਜ਼ ਚਲੀ ਨਾ ਜਾਵੇ ਉਹ ਚਲੀ ਨਾ ਜਾਵੇ। ਮੈਂ ਸਵੇਰੇ ਇੱਕ ਬੇਨਤੀ ਕੀਤੀ ਸੀ ਕਥਾ ਕਰਦਿਆਂ ਉਹ ਇਹ ਸੀ ਵੀ ਸਾਨੂੰ ਡਰ ਲੱਗਦਾ ਕਿ ਯਾਰ ਅਸੀਂ ਖੁਸ਼ ਕਰਦੇ ਹਾਂ ਪਰਿਵਾਰਾਂ ਨੂੰ ਘਰਾਂ ਨੂੰ ਅਤੇ ਢੋਆ ਢੁਆਈ ਵੀ ਬਥੇਰੀ ਕਰ ਲੈਂਦੇ ਵੀ ਘਰੇ ਖੁਸ਼ ਹੋ ਜਾਵੇ ਕੋਈ ਪਰ ਜਿਹਨੇ ਜਿਹਦੇ ਕਰਮਾਂ 'ਚ ਖੁਸ਼ ਹੋਣਾ ਲਿਖਿਆ ਹੀ ਨਹੀਂ ਹੈ ਉਹਨੇ ਕਦੀ ਖੁਸ਼ ਨਹੀਂ ਹੋਣਾ ਭਾਵੇਂ ਸਾਰੀ ਦੁਨੀਆਂ ਦਾ ਪਦਾਰਥ ਉਹਦੇ ਅੱਗੇ ਲਿਆਣ ਕੇ ਰੱਖ ਦਿਓ ਉਹਨੇ ਨਹੀਂ ਉਹਨੂੰ ਨਹੀਂ ਸਕੂਨ ਮਿਲ ਸਕਦਾ। ਇਸ ਕਰਕੇ ਅਸੀਂ ਇਸ ਇਲਿਊਜ਼ਨ 'ਚ ਹੁੰਦੇ ਹਾਂ ਇਸ ਭਰਮ 'ਚ ਹੁੰਦੇ ਹਾਂ ਇਸ ਭਰਮ 'ਚ ਆਪਾਂ ਜ਼ਿੰਦਗੀ ਬਤੀਤ ਕਰਦੇ ਕਿਸੇ ਨਾਲ ਝਗੜੇ ਵੀ ਪਾਉਂਦੇ ਲੋਕਾਂ ਦੇ ਨਾਲ ਲੜਦੇ ਵੀ ਹਾਂ ਜਿਹਨੇ ਜਿਹਦੇ ਮੱਥੇ ਉੱਤੇ ਖੁਸ਼ ਹੋਣਾ ਲਿਖਿਆ ਨਹੀਂ ਨਾ ਜਿਹਦਾ ਸੁਭਾਅ ਉੱਦਾਂ ਦਾ ਨਹੀਂ ਹੈਗਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਖੁਸ਼ ਨਹੀਂ ਕਰ ਸਕਦੀ। ਤੁਸੀਂ ਵਕਤੀ ਤੌਰ 'ਤੇ ਹੁਣ ਜਿਹੜਾ ਜਿਹਨੂੰ ਖੁਸ਼ੀ ਇਸ ਤਰੀਕੇ ਨਾਲ ਕਰ ਰਹੇ ਹਾਂ ਆਪਾਂ ਵੀ ਆਹ ਲੈ ਜਾਂਦੇ ਫਿਰ ਖੁਸ਼ ਹੋਊਗਾ ਜਿੱਦਣ ਤੁਸੀਂ ਉਹ ਸਰਵਿਸ ਬੰਦ ਕਰਤੀ ਜਿੱਦਣ ਤੁਸੀਂ ਉਹ ਸਰਵਿਸ ਬੰਦ ਕਰ ਦਿੱਤੀ ਉੱਦਣ ਹੀ ਉਹਦੀ ਖੁਸ਼ੀ ਉਹਨੇ ਤੁਹਾਨੂੰ ਅਸਲੀ ਰੂਪ ਖਾ ਜਾਣਾ ਉਹ ਤੁਹਾਡੀ ਸਰਵਿਸ ਨਾਲ ਜੁੜੀ ਹੋਈ ਖੁਸ਼ੀ ਹੈ। ਅਤੇ ਮੈਂ ਗੱਲ ਇਹ ਕੀਤੀ ਸੀ ਹੋ ਸਕਦਾ ਕਈਆਂ ਨੂੰ ਬੁਰਾ ਵੀ ਲੱਗ ਜਾਵੇ ਵੀ ਆਹ ਨਗਰ ਕੀਰਤਨ ਆਉਂਦੇ ਨੇ ਕਿੱਦਾਂ ਲੋਕ ਸਮਾਨ ਢੋਂਦੇ ਨੇ ਹੈ ਨਾ ਇੱਦਾਂ ਲੱਦੇ ਪਏ ਨੇ ਝੋਲੇ ਦੋ ਹੱਥ 'ਚ ਇੱਕ ਸਿਰ 'ਤੇ ਧਰਿਆ ਕਿਹਦੀ ਖੁਸ਼ੀ ਲੈਣੀ ਹੈ ਜਿਹੜਾ ਘਰੇ ਬੈਠਾ ਨਾ ਕੋਈ ਨੂੰਹ ਹੈ ਕੋਈ ਸੱਸ ਹੈ ਉਹਦੀ ਖੁਸ਼ੀ ਲੈਣੀ ਵੀ ਲੈ ਕੇ ਜਾਂਦੇ ਉਹ ਆਖੂ ਬੱਲੇ ਬੱਲੇ ਬੱਲੇ ਬੇਬੇ 'ਤੇ ਅੱਜ ਸਾਰਾ ਮੇਲਾ ਹੀ ਲੁੱਟ ਲਿਆ ਜੀ ਕੋਈ ਸਮੋਸਾ ਗੋਲ ਗੱਪਾ ਛੱਡਿਆ ਹੀ ਨਹੀਂ ਇਹਨੇ ਇੱਦਾਂ ਕਈ ਨਾ ਗੱਡੀਆਂ ਕੋਲ ਲੱਦੇ ਹੀ ਜਾਂਦੇ ਨੇ ਘਰਾਂ ਨੂੰ ਅਤੇ ਉਹ ਵਿਚਾਰੇ ਭੋਲੇ ਹੁੰਦੇ ਨੇ ਜਿਹੜੇ ਲੱਦੇ ਜਾਂਦੇ ਨੇ ਉਹਨੂੰ ਲੱਗਦਾ ਸ਼ਾਇਦ ਇੱਦਾਂ ਘਰੇ ਕੰਮ ਖੁਸ਼ ਹੋ ਜਾਊ ਮੁੜ ਕੇ ਸੁੱਟਣਾ ਵੀ ਪੈਂਦਾ ਕਈ ਵਾਰ ਰਾਸ਼ਨ ਇੰਨਾ ਬੰਦਾ ਲੱਦਿਆ ਹੀ ਭੱਜਾ ਜਾਂਦਾ ਲੱਦੀ ਗੱਡੀ ਦੇ ਪੈਰ ਵੀ ਆਪੇ ਰਿੜਦੀ ਜਾਂਦੀ ਹੁੰਦੀ ਨਾ ਥੱਲੇ ਘੱਟ ਲੱਗਦੇ ਨੇ ਉਹਦੇ ਲੋਡ ਹੋਈ ਹੋਵੇ ਅਤੇ ਲੋਡ ਹੋਏ ਕਈ ਘਰਾਂ ਨੂੰ ਜਾਂਦੇ ਨੇ ਵੀ ਹੁਣ ਅੱਜ ਨੂੰ ਖੁਸ਼ ਹੋਊਗੀ ਵੀ ਆਖੂਗੀ ਵੀ ਬੇਬੇ ਬੜਾ ਕੁਝ ਲਿਆਈ ਅੱਜ ਪਰ ਉਹ ਖੁਸ਼ੀ ਮਿਲਦੀ ਨਹੀਂ ਉਹਨਾਂ ਨੂੰ ਉਹ 'ਚ ਕਸੂਰ ਸਾਡਾ ਥੋੜ੍ਹਾ ਹੈ ਕਸੂਰ ਤੇ ਉਹਦਾ ਏ ਕਸੂਰ ਤੁਹਾਡਾ ਇੰਨਾ ਹੀ ਹੈ ਵੀ ਤੁਹਾਨੂੰ ਇਹ ਲੱਗਦਾ ਸੀ ਵੀ ਇਹ ਇਹਦੇ ਨਾਲ ਖੁਸ਼ ਹੋਵੇਗਾ ਸੋ ਇਹ ਨਹੀਂ ਹੈ ਇਹ ਇਹ ਸੁਭਾਅ ਨੇ ਬੰਦਿਆਂ ਦੇ ਇਹ ਜੀਵਾਂ ਦੇ ਸੁਭਾਅ ਨੇ ਜਿੰਨਾ ਚਿਰ ਸੁਭਾਅ 'ਚ ਤਬਦੀਲੀ ਨਹੀਂ ਨਾ ਆਊਗੀ ਉਹਨਾਂ ਚਿਰ ਤੱਕ ਕੱਖ ਵੀ ਨਹੀਂ ਆਉਣਾ ਜਿੰਨਾ ਚਿਰ ਕੋਈ ਬੰਦਾ ਸੁਭਾਅ ਹੀ ਨਹੀਂ ਬਦਲੂਗਾ ਆਪਣਾ ਉਹਨਾਂ ਚਿਰ ਥੋੜ੍ਹਾ ਗੱਲ ਨਿਬੜਨੀ
ਕਈ ਹੁੰਦੇ ਨੇ, ਹੁਣ ਤੁਸੀਂ ਨਾ ਵੇਖੋ ਹਿਰਨ, ਜਿਹੜਾ ਹਿਰਨ ਉਹ ਸ਼ੇਰ ਨੂੰ ਕਹੀ ਜਾਵੇ ਵੇਖੋ ਜੀ ਮੈਂ ਕਿਹੜਾ ਤੁਹਾਡਾ ਕੋਈ ਮਾੜਾ ਕਰਦਾ, ਮੈਂ ਤੇ ਬੜਾ ਭੋਲਾ ਜਿਹਾ, ਮੇਰੇ ਚ ਤਾਕਤ ਨਹੀਂ, ਕਦੀ ਸ਼ੇਰ ਤਰਸ ਕਰੂ ਉੱਤੇ? ਕਿਉਂ ਨਹੀਂ ਕਰਦਾ? ਕਿਉਂਕਿ ਉਹਦੇ ਸੁਭਾਅ ਦੇ ਵਿੱਚ ਹੀ ਕੁਦਰਤ ਨੇ ਉਹ ਚੀਜ਼ ਨਹੀਂ ਪਾਈ। ਹਿਰਨੀ ਤਾਂ ਤਰਲੇ ਲੈਂਦਾ ਰਹੇ, ਬੜਾ ਨਾਈਸ ਬਣੇ ਸ਼ੇਰ ਦੇ ਅੱਗੇ, ਇਹ ਤੇ ਆਪਣੇ ਆਪ ਦੇ ਵਿੱਚ ਹੀ ਗੱਲ ਬੜੀ ਗਲਤ ਹੋ ਜਾਣੀ ਹੈ। ਵੀ ਹਿਰਨ ਨੂੰ ਤੇ ਸਿਰਫ ਭੱਜਣਾ ਚਾਹੀਦਾ ਉੱਥੋਂ, ਜਿੰਨੇ ਕੁ ਸਾਹ ਪ੍ਰਾਣ ਉਹਦੇ ਕੰਮ ਕਰਦੇ ਨੇ, ਜ਼ੋਰ ਲਾ ਕੇ ਉਹਨੂੰ ਭੱਜਣਾ ਚਾਹੀਦਾ। ਉਹਨੂੰ ਏਦਾਂ ਸ਼ੇਰ ਦੇ ਅੱਗੇ ਨਹੀਂ ਖਲੋ ਕੇ ਕਹਿਣਾ ਚਾਹੀਦਾ ਵੇਖੋ ਜੀ ਮੈਂ ਤੇ ਬੜਾ ਭੋਲਾ ਜਿਹਾ ਬੰਦਾ, ਮੈਂ ਤੁਹਾਡਾ ਅੱਜ ਤਾਈਂ ਮਾੜਾ ਕਦੇ ਨਹੀਂ ਕੀਤਾ, ਤੁਸੀਂ ਸਾਡੇ ਇੰਨੇ ਹਿਰਨ ਖਾ ਲਏ ਹੁਣ ਤਾਈਂ, ਏਦਾਂ ਸ਼ੇਰ ਦੇ ਅੱਗੇ ਤਰਲੇ ਲਈ ਜਾਓ। ਉਹਨੇ ਹਿਰਨ ਨੂੰ ਖਾਣਾ ਹੀ ਖਾਣਾ, ਕਿਉਂਕਿ ਉਹਦੀ ਬਿਰਤੀ ਹੀ ਉਦਾਂ ਦੀ ਹੈ, ਉਹਦਾ ਸੁਭਾਅ ਹੀ ਉਦਾਂ ਦਾ। ਇਸ ਕਰਕੇ ਉੱਥੋਂ ਭੱਜਣਾ, ਉੱਥੋਂ ਖਿਸਕਣਾ ਚੰਗਾ ਹੁੰਦਾ। ਸੁਭਾਅ ਨਹੀਂ ਬਦਲਦੇ ਬੰਦਿਆਂ ਦੇ, ਬਿਰਤੀਆਂ। ਹਾਂ, ਬੰਦੇ 'ਚ ਇਹ ਸੰਭਾਵਨਾ ਹੈਗੀ, ਸ਼ੇਰ 'ਚ ਨਹੀਂ ਹੈਗੀ ਇਹ ਸੰਭਾਵਨਾ। ਬੰਦੇ 'ਚ ਇਹ ਸੰਭਾਵਨਾ ਹੈਗੀ ਹੈ ਵੀ ਉਹ ਆਪਣੀ ਉਸ ਬਿਰਤੀ ਨੂੰ ਬਦਲ ਸਕਦਾ ਹੈ ਗੁਰੂ ਦੀ ਮੱਤ ਲੈ ਕੇ, ਪਰ ਨਹੀਂ ਬਦਲਦਾ। ਇਸ ਕਰਕੇ ਅਜੇ ਬੰਦਿਆਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ। ਹੁਣ ਗੁਰਦੇਵ ਨੇ ਵੇਖੋ ਕਿੱਡੀ ਕਮਾਲ ਦੀ ਗੱਲ ਆਖੀ, ਆਖਿਆ ਉਹ ਟਿਕਾਣਾ ਕਿਹੜਾ ਜਿੱਥੇ ਤੁਸੀਂ ਨਿਰਭਉ ਹੋਗੇ, ਨਿਰਭਉ ਨਿਡਰ ਹੋਗੇ, ਨਿਡਰ ਹੋਗੋ ਹੋਵੋਗੇ ਕਿਵੇਂ? ਜਦੋਂ ਬੰਦਾ ਜ਼ਿੰਦਗੀ 'ਚ ਪਕੜ ਛੱਡੇਗਾ ਨਾ, ਉਦੋਂ ਹੀ ਨਿਡਰ ਹੋਵੇਗਾ। ਜਦੋਂ ਹੁਣ ਤੁਸੀਂ ਆਮ ਵੇਖੋ ਨਾ, ਜਦੋਂ ਬੰਦਿਆਂ ਨੂੰ ਪ੍ਰਵਾਹ ਮੁੱਕ ਜਾਂਦੀ ਹੈ ਵੀ ਠੀਕ ਹੈ ਯਾਰ ਜੇ ਇੱਦਾਂ ਤੇ ਫਿਰ ਇੱਦਾਂ ਹੀ ਸਹੀ, ਉਦੋਂ ਜ਼ਿੰਦਗੀ 'ਚ ਤੁਹਾਨੂੰ ਸਕੂਨ ਮਿਲਦਾ, ਉਦੋਂ ਬੰਦਾ ਟਿਕਾਅ ਵਿੱਚ ਆਉਂਦਾ। ਤੇ ਜੇ ਤੁਸੀਂ ਮਤਲਬ ਵਾਪਸ ਉਸ ਚੀਜ਼ ਨੂੰ ਇੱਦਾਂ ਪਕੜਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਟਿਕਾ ਨਹੀਂ ਮਿਲ ਸਕਦਾ। ਗੁਰਦੇਵ ਮਹਾਰਾਜ ਨੇ ਕਿਹਾ ਕਮਨ ਸੋ ਘਰ ਜੋ ਨਿਰਭਉ ਕਹੀ ਹੈ, ਕਿਹੜਾ ਉਹ ਘਰ ਹੈ ਜਿੱਥੇ ਜਾਈਏ ਤੇ ਮੈਂ ਨਿਰਭਉ ਹੋ ਜਾਂ? ਉਹ ਇੱਕੋ ਹੀ ਘਰ ਹੈ ਮੇਰੇ ਸੱਚੇ ਸਤਿਗੁਰ ਦਾ, ਉਹ ਇੱਕੋ ਹੀ ਘਰ ਹੈ ਅਕਾਲ ਪੁਰਖ ਵਾਹਿਗੁਰੂ ਦਾ, ਜਿੱਥੇ ਤੁਹਾਨੂੰ ਸਦੀਵੀ ਕਾਲ ਲਈ ਨਿਰਭਉ ਹੋਇਆ ਜਾ ਸਕਦਾ ਹੈ, ਡਰਾਂ ਤੋਂ ਰਹਿਤ ਹੋਇਆ ਜਾ ਸਕਦਾ ਹੈ। ਡਰ ਕਿੱਥੋਂ ਆਉਂਦੇ ਨੇ? ਡਰ ਆਉਂਦੇ ਨੇ ਭਰਮ ਤੋਂ, ਵਹਿਮ ਤੋਂ, ਹਨੇਰੇ ਤੋਂ, ਅਗਿਆਨਤਾ ਤੋਂ, ਇੱਥੋਂ ਡਰ ਪੈਦਾ ਹੁੰਦਾ ਤੇ ਗੁਰੂ ਚਿਣਗ ਜਗਾ ਦਿੰਦਾ, ਜੋਤ ਜਗਾ ਦਿੰਦਾ, ਦੀਵਾ ਜਗਾ ਦਿੰਦਾ, ਫਿਰ ਡਰ ਨਿਕਲ ਜਾਂਦੇ ਨੇ। ਜਿਵੇਂ ਦੀਵੇ ਦੇ ਬਲਨ ਦੇ ਨਾਲ ਹਨੇਰਾ ਚਲਿਆ ਜਾਂਦਾ ਏ, ਜਿਨ੍ਹਾਂ ਦੀ ਸੁਰਤ ਵਿੱਚ ਮੇਰਾ ਗੁਰੂ ਵੱਸ ਗਿਆ, ਉਹਨਾਂ ਦੀ ਸੁਰਤ ਵਿੱਚ ਚਾਨਣ ਹੋ ਗਿਆ ਤੇ ਡਰ ਰੂਪੀ ਹਨੇਰਾ ਦੂਰ ਹੋ ਗਿਆ, ਉਹ ਚਲਿਆ ਗਿਆ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਕਿਉਂਕਿ ਰੱਬ ਆਪ, ਅੱਛਾ ਡਰਦਾ ਕੌਣ ਹੈ ਜਿਹੜਾ ਆਪਣੇ ਆਪ ਨੂੰ ਕਿਸੇ ਮੁਕਾਬਲੇ 'ਚ ਪਾਉਂਦਾ ਹੈ? ਜਿਹੜਾ ਮੁਕਾਬਲੇ 'ਚ ਪਾਉਂਦਾ ਹੀ ਨਹੀਂ ਉਹਨੂੰ ਡਰ ਕਾਹਦਾ, ਡਰ ਕਾਹਦਾ ਹੋਵੇਗਾ? ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਮੁਕਾਬਲੇ 'ਚ ਪਾਇਆ ਹੋਇਆ ਨਾ, ਵੀ ਫਲਾਨਾ ਬੰਦਾ ਤੇ ਇੱਦਾਂ, ਉਹ ਤੇ ਇੱਦਾਂ, ਤੁਸੀਂ ਕਦੀ ਸਕੂਨ ਦੀ ਨੀਂਦ ਨਹੀਂ ਸੌਂ ਸਕਦੇ। ਜਦੋਂ ਆਪਣੇ ਆਪ ਨੂੰ ਉੱਥੋਂ ਕੱਢੋਗੇ ਤੇ ਉਦੋਂ ਸਕੂਨ ਦੀ ਨੀਂਦ ਆਵੇਗੀ। ਤਾਂ ਹੀ ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ ਨਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ। ਤੁਸੀਂ ਕਿਉਂਕਿ ਸਕੂਨ ਉਹਨੂੰ ਪਾ ਲਿਆ ਨਾ, ਕੰਪੇਅਰ ਕਰਨ ਲੱਗ ਪਈ, ਤਾਂ ਤੁਸੀਂ ਡਰ ਆਪੇ ਪੈਦਾ ਹੋ ਗਿਆ। ਤੇ ਸ਼ੇਖ ਫਰੀਦ ਨੇ ਸਮਝਾ ਦਿੱਤੀ, ਕਹਿੰਦਾ ਐਵੇਂ ਨਾ ਦੂਜਿਆਂ ਦੀ ਥਾਲੀ ਵੱਲ ਵੇਖ, ਵੀ ਤੈਨੂੰ ਤੇ ਉਹੀ ਖਾਣੀ ਪੈਣੀ ਹੈ ਜਿਹੜੀ ਤੇਰੀ ਥਾਲੀ ਦੇ ਵਿੱਚ ਹੈ। ਤੈਨੂੰ ਡਰ ਪੈਦਾ ਕਿਉਂ ਕਿਉਂ ਹੋਇਆ? ਕਿਉਂਕਿ ਤੂੰ ਦੂਜੇ ਦੀ ਚੋਪੜੀ ਵੇਖ ਲਈ। ਬਸ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ, ਵੀ ਭਾਈ ਤਰਸਾ ਨਾ ਆਪਣੇ ਜੀ ਨੂੰ। ਤੇ ਉਹ ਆਰੰਭ ਹੁੰਦਾ ਸੀ ਫਰੀਦਾ ਰੁੱਖੀ ਸੁੱਕੀ ਖਾਏ ਕਿ ਠੰਡਾ, ਮਤਲਬ ਰੁੱਖੀ ਸੁੱਕੀ ਦਾ ਅਰਥ ਹੈ ਵੀ ਜੋ ਤੇਰੇ ਕੋਲ ਆ ਨਾ, ਜੋ ਤੇਰੇ ਕੋਲ ਆ ਉਹ ਬੈਸਟ ਆ, ਉਹ ਠੀਕ ਆ, ਵਧੀਆ। ਪਰ ਡਰ ਬੰਦੇ ਨੂੰ ਇਹ ਰਹਿੰਦਾ, ਨਹੀਂ ਨਹੀਂ ਨਹੀਂ, ਜਿੰਨਾ ਚਿਰ ਉਹ ਫਲਾਨੇ ਦੀ ਥਾਲੀ ਮੇਰੇ ਅੱਗੇ ਨਹੀਂ ਆਵੇਗੀ, ਉਹਨਾਂ ਚਿਰ ਕਿਵੇਂ ਹੋ ਸਕਦਾ? ਆ ਬਸ ਆਹ ਹੈ ਡਰਾਂ ਦਾ ਕਾਰਨ, ਇਹ ਹੈ ਰੀਜ਼ਨ। ਸੋ ਇਹ ਸਾਰੇ ਡਰ ਗੁਰੂ ਦੀ ਬਾਣੀ ਸਾਡੇ ਦੂਰ ਕਰਦੀ ਹੈ। ਸੋ ਬਾਬੇ ਨੇ ਆਖਿਆ ਭਉ ਭੱਜ ਜਾਏ, ਭਉ ਡਰ ਚਲੇ ਜਾਣ, ਅਭੈ ਹੋਏ ਰਹੀ ਹੈ, ਹੁਣ ਮੈਂ ਅਭੈ ਹੋ ਕੇ ਜੀਵਨ ਬਤੀਤ ਕਰਾਂ। ਪਹਿਲਾ ਬਚਨ, ਜੋਤ ਕੀ ਜ਼ਾਤ, ਜਿੰਨੀ ਜ਼ਾਤ ਹੈ ਮਨੁੱਖੀ ਜ਼ਾਤ, ਰੱਬ ਦੀ ਜੋਤ ਵਿੱਚੋਂ ਪ੍ਰਗਟ ਹੋਈ ਹੈ, ਰੱਬੀ ਨੂਰ ਵਿੱਚੋਂ ਹੈ। ਜੋਤ ਕੀ ਜਾਤ, ਜ਼ਾਤ ਕੀ ਜੋਤੀ, ਤੇ ਸਾਰੀ ਜ਼ਾਤ ਵਿੱਚ ਰੱਬ ਦੀ ਜੋਤ ਹੈ। ਕੋਈ ਐਸਾ ਨਹੀਂ ਹੈ ਸਰੀਰ ਜਿਹੜਾ ਰੱਬ ਦੇ ਨੂਰ ਤੋਂ ਬਿਨਾਂ ਨਹੀਂ ਹੈ, ਉਹਦੀ ਜੋਤ ਤੇ ਸਾਰਿਆਂ ਵਿੱਚ, ਸਭ ਮੈਂ ਜੋਤ, ਜੋਤ ਹੈ ਸੋਏ।
ਹੁਣ ਅਗਲਾ ਬਚਨ ਵੇਖੋ, ਪਰ ਆਖਿਆ ਫਰਕ ਇੱਕੋ ਹੀ ਹੈ, ਤਿੱਤ ਲਾਗੇ ਕੰਚੂਆ ਫਲ ਮੋਤੀ। ਅੱਛਾ, ਰੁੱਖ ਸਾਰਿਆਂ ਚ ਹੀ, ਜਿਵੇਂ ਰੁੱਖ ਵੰਨ ਸੁਵੰਨੇ ਨੇ, ਜੋਤ ਸਾਰਿਆਂ ਚ ਹੀ ਹੈ, ਸਾਰੇ ਖੁਰਾਕ ਧਰਤੀ ਚੋਂ ਹੀ ਲੈ ਰਹੇ ਨੇ, ਪਰ ਇੱਕ ਕੌੜੇ ਹੁੰਦੇ ਨੇ ਤੇ ਇੱਕ ਮਿੱਠੇ ਹੁੰਦੇ ਨੇ। ਫਰਕ ਇੱਥੇ ਆਣ ਕੇ ਪੈ ਜਾਂਦਾ, ਹੈਗੇ ਸਾਰੇ ਹੀ ਰੱਬ ਦੇ, ਜੋਤ ਸਾਰਿਆਂ ਚ ਕਿਹਦੀ ਵਰਤਦੀ ਹੈ, ਰੱਬ ਦੀ। ਪਰ ਇੱਕ ਇੱਕ ਉਹ ਹੁੰਦੇ ਨੇ ਜਿਹਨਾਂ ਦੀ ਸਾਂਝ ਕੱਚ ਨਾਲ ਹੁੰਦੀ ਹੈ, ਇੱਕ ਦੀ ਸਾਂਝ ਫਲਾਂ ਨਾਲ ਹੁੰਦੀ ਹੈ। ਇੱਕ ਰੁੱਖਾਂ ਨੂੰ ਮੋਤੀ ਲੱਗਦੇ ਨੇ, ਦੂਜਿਆਂ ਨੂੰ ਕੱਚ ਲੱਗਦਾ। ਇਹਨੂੰ ਨਾ ਬਾਬੇ ਨੇ ਬੜਾ ਪਿਆਰਾ ਬਿਆਨਿਆ ਬਾਣੀ ਦੇ ਵਿੱਚ, ਬਾਬੇ ਨੇ ਆਖਿਆ, ਉਹ ਸ਼ਬਦ ਰੰਭ ਹੁੰਦਾ, ਬਿਰਖ ਹੈ ਹੇਠ ਸਭ ਜੰਤ ਇਕੱਠੇ। ਸੰਸਾਰ ਦੇ ਬਿਰਖ ਦੇ ਹੇਠਾਂ ਸਾਰੇ ਲੋਕ ਇਕੱਠੇ ਹੋਏ ਫਿਰਦੇ ਨੇ। ਬਿਰਖ ਹੈ ਹੇਠ ਸਭ ਜੰਤ ਇਕੱਠੇ, ਬਾਬੇ ਨੇ ਆਖਿਆ, ਇੱਕ ਤੱਤੇ ਇੱਕ ਬੋਲਣ ਮਿੱਠੇ। ਰੁੱਖ ਇੱਕੋ ਹੀ ਹੈ, ਦੁਨੀਆ ਸੰਸਾਰ ਦਾ ਰੁੱਖ ਇੱਕੋ ਹੀ ਹੈ, ਪਰ ਇੱਕ ਤੱਤਾ ਹੈ ਪੰਛੀ ਤੇ ਇੱਕ ਮਿੱਠਾ ਹੈ। ਦੋਵਾਂ ਪੰਛੀਆਂ ਦੇ ਸੁਭਾਅ ਦੇ ਵਿੱਚ ਕੀ ਪੈ ਗਿਆ, ਫਰਕ ਪੈ ਗਿਆ। ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਹੁਣ ਰੁੱਖ ਦੇ ਉੱਤੇ ਪੰਛੀ ਬੈਠੇ ਤੇ ਬਾਬੇ ਨੇ ਆਖਿਆ, ਜਦੋਂ ਸੂਰਜ ਛਿਪਿਆ ਹੋਇਆ ਚੜ੍ਹ ਜਾਂਦਾ ਨਾ, ਤੇ ਰੁੱਖ ਤੋਂ ਸਾਰੇ ਦੇ ਸਾਰੇ ਉੱਠ ਕੇ ਤੁਰ ਪੈਂਦੇ ਨੇ। ਏਦਾਂ ਹੀ ਬੰਦਾ ਹੈ, ਸੰਸਾਰ ਦੇ ਰੁੱਖ ਉੱਤੇ ਆਪਾਂ ਸਾਰੇ ਬੈਠੇ ਹਾਂ, ਇੱਕ ਤੱਤੇ ਨੇ, ਇੱਕ ਭਲੇ ਨੇ, ਇੱਕ ਬੁਰੇ ਨੇ, ਇੱਕ ਸਦਾ ਚੁੱਲ੍ਹਿਆਂ ਤੇ ਹੀ ਚੜੇ ਰਹਿੰਦੇ ਨੇ, ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਪੰਛੀ ਤੱਤੇ ਨੇ, ਇੱਕ ਮਿੱਠੇ ਨੇ ਸੰਸਾਰ ਦੇ ਰੁੱਖ ਉੱਤੇ, ਪਰ ਦੋਵਾਂ ਤੇ ਇੱਕ ਗੱਲ ਲਾਗੂ ਹੁੰਦੀ ਹੈ ਭਾਈ, ਅਸਤ ਉਦੋਤ ਪਿਆ ਉੱਠ ਚੱਲੇ। ਜਦੋਂ ਸੂਰਜ ਚੜਿਆ ਉਦੇ ਹੋਇਆ ਤੇ ਸਾਰੇ ਪੰਛੀ ਰੁੱਖਾਂ ਤੋਂ ਉੱਡ ਕੇ ਚਲੇ ਗਏ। ਬਾਬੇ ਨੇ ਆਖਿਆ, ਇਹੋ ਖੇਡ ਤੇਰੀ ਹੈ, ਜਿਉਂ ਜਿਉਂ ਔਦ ਵਿਹਾਣੀਆਂ। ਜਿੱਦਾਂ ਜਿੱਦਾਂ ਆਰਜਾ ਲੰਘਦੀ ਜਾਂਦੀ ਭਾਈ, ਇੱਥੋਂ ਲੋਕ ਤੁਰਦੇ ਜਾਂਦੇ ਨੇ, ਪੰਛੀ ਉੱਡਦੇ ਜਾਂਦੇ ਨੇ। ਹੁਣ ਉਹਨਾਂ ਹੀ ਪੰਛੀਆਂ ਦੀ ਗੱਲ ਕੀਤੀ ਬਾਬੇ ਨੇ, ਆਖਿਆ ਪਾਪ ਕਰੇਦੜ। ਇੱਕ ਉਹਨੇ ਜਿਹੜੇ ਪਾਪ ਹੀ ਕਮਾਈ ਜਾ ਰਿਹਾ, ਕਿਉਂਕਿ ਬਿਰਤੀ ਉਦਾਂ ਦੀ ਹੋ ਗਈ ਉਹਨਾਂ ਨੇ, ਉਹਨਾਂ ਨੂੰ ਕੋਈ ਚੰਗਾ ਗੁਰੂ ਮਿਲਿਆ ਹੀ ਨਹੀਂ ਜਿਹੜਾ ਉਹਨਾਂ ਨੂੰ ਘੜ ਸਕਦਾ ਹੋਵੇ। ਉਹਨਾਂ ਨੇ ਪਾਪ ਹੀ ਕਮਾਏ ਨੇ, ਕਿਉਂਕਿ ਉਹਨਾਂ ਦੀ ਸੁਰਤ ਹੀ ਤੱਤੀ ਹੈ, ਬਸ ਉਹਨਾਂ ਦੇ ਨਹੀਂ। ਅੱਛਾ, ਇਹ ਨਾ ਬਾਣੀ ਸਾਨੂੰ ਹੌਸਲਾ ਵੀ ਦਿੰਦੀ, ਜੇ ਹੌਸਲਾ ਵੀ ਦਿੰਦੀ। ਤੁਹਾਨੂੰ ਪਤਾ ਆਪਾਂ ਕਈ ਬੰਦਿਆਂ ਤੇ ਖਿੱਚਦੇ ਹਾਂ, ਕਰੁੱਝਦੇ ਹਾਂ ਵੀ ਆਹ ਬੰਦੇ ਇੱਦਾਂ ਦੇ ਕਿਉਂ ਨੇ, ਤੇ ਬਾਣੀ ਨੇ ਸਮਝਾਇਆ ਇਹ ਰੱਬ ਦੀ ਖੇਡ ਹੈ ਭਾਈ, ਐਵੇਂ ਆਪਣੇ ਆਪ ਨੂੰ ਉਹਨਾਂ ਦੇ ਉੱਤੇ ਕਰੁੱਝਣ ਦੀ ਲੋੜ ਨਹੀਂ ਹੈ, ਉਹ ਹੈ ਹੀ ਤੱਤੇ ਨੇ, ਉਹ ਪੰਛੀ ਹੈ ਹੀ ਇੱਦਾਂ ਦਾ। ਤੂੰ ਆਪਣਾ ਮਿੱਠਾ ਪਾਨਾ ਛੱਡ, ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ। ਜਿੰਨੀ ਮਰਜ਼ੀ ਬੁਰਾਈ ਹੋਵੇ, ਉਹ ਦੀਵਾ ਕਾਹਦਾ ਜਿਹੜਾ ਬੁਝ ਗਿਆ, ਤੂੰ ਜਗਦਾ ਰਹੀਂ, ਕਿਉਂਕਿ ਤੂੰ ਆਪਣਾ ਹਿਸਾਬ ਦੇਣਾ, ਤੇਰਾ ਨਿਬੇੜਾ ਆਪਣਾ ਹੈ, ਉਹਦਾ ਆਪਣਾ ਹੈ। ਹੁਣ ਜੇ ਉਹ ਤੱਤਾ ਬੋਲਦਾ ਹੈ, ਉਹਦੇ ਸੁਭਾਅ ਵਿੱਚ ਤੱਤਾਪਣ ਹੈ, ਉਹਦੇ ਸੁਭਾਅ ਵਿੱਚ ਉਗਣ ਹੈ, ਤੂੰ ਆਪਣਾ ਮਿੱਠਾਪਣ ਨਾ ਗਵਾਈ, ਨਹੀਂ ਤੇ ਫਿਰ ਤੂੰ ਹੀ ਉਹਨਾਂ ਪੰਛੀਆਂ ਵਿੱਚ ਸ਼ਾਮਿਲ ਹੋ ਜਾਵੇਂਗਾ। ਅੱਛਾ ਜੀ, ਕੌਲ ਦਾ ਫੁੱਲ ਸੁਗੰਧੀਆਂ ਨਹੀਂ ਗਵਾਉਂਦਾ, ਰਹਿੰਦਾ ਚਿੱਕੜ 'ਚ ਹੈ। ਗੁਲਾਬ ਦਾ ਬੂਟਾ ਲਾਇਆ ਹੋਵੇ, ਆਪਣੀ ਸੁਗੰਧੀ ਨਹੀਂ ਛੱਡਦਾ, ਬੇਸ਼ੱਕ ਆਲੇ ਦੁਆਲੇ ਜੋ ਮਰਜ਼ੀ ਹੋਣ। ਕਿੰਨੀਆਂ ਉਦਾਹਰਨਾਂ ਨੇ ਬਾਣੀ ਦੇ ਵਿੱਚ। ਬਾਬੇ ਨੇ ਆਖਿਆ, ਚੰਦਨ ਦਾ ਬੂਟਾ ਸੱਪਾਂ ਦੇ ਨਾਲ ਲਿਪਟਿਆ ਹੋਇਆ, ਪਰ ਆਪਣੀ ਮਹਿਕ ਨਹੀਂ ਛੱਡਦਾ, ਸੱਪਾਂ ਦੇ ਵਿੱਚ ਤੇ ਜ਼ਹਿਰ ਹੀ ਜ਼ਹਿਰ ਹੈ, ਉਹਨਾਂ ਜ਼ਹਿਰ ਹੈ, ਉਹਨੇ ਆਪਣੀ ਮਹਿਕ ਨਹੀਂ ਛੱਡੀ। ਸੱਪਾਂ ਨੇ ਆਪਣਾ ਜ਼ਹਿਰ ਨਹੀਂ ਛੱਡਿਆ ਤੇ ਚੰਦਨ ਨੇ ਆਪਣੀ ਸੁਗੰਧੀ ਨਹੀਂ ਛੱਡੀ। ਸੱਪਾਂ ਨੇ ਆਪਣਾ ਤੱਤਾਪਣ ਨਹੀਂ ਛੱਡਿਆ ਤੇ ਚੰਦਨ ਨੇ ਆਪਣਾ ਠੰਡਾਪਣ ਨਹੀਂ ਛੱਡਿਆ। ਬਸ ਆਹ ਖੇਡ ਹੈ। ਹੁਣ ਗੁਰਦੇਵ ਮਹਾਰਾਜ ਨੇ ਬੜਾ, ਮੈਨੂੰ ਬਹੁਤ ਪਿਆਰਾ ਲੱਗਦਾ ਇਹ ਸ਼ਬਦ, ਸਤਿਗੁਰੂ ਮਹਾਰਾਜ ਨੇ ਆਖਿਆ,
ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉ ਜਿਉ ਰਹਿਣ ਵਿਹਾਣੀਆਂ, ਪਾਪ ਕਰੇਂਦੜ ਸਰ ਪਰ ਮੁੱਠੇ। ਆਖਿਆ ਇੱਕ ਹੋਰ ਹੈ ਜਿਹੜੇ ਤੱਤੇ ਉਹ ਪਾਪ ਕਮਾ ਰਹੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ, ਮਤਲਬ ਇੱਕ ਨਹੁੰ ਵੀ ਐਸਾ ਨਹੀਂ ਜਿਹੜਾ ਪਾਪ ਤੋਂ ਮੁਕਤ ਹੋਵੇ, ਪੂਰੇ ਦੇ ਪੂਰੇ ਖੁਬੇ ਹੋਏ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ। ਸਰ ਪਰ ਦਾ ਮਤਲਬ ਹੁੰਦਾ ਸਰ, ਪਰ ਪੈਰ। ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਇਲ ਫੜੇ ਫੜ ਕੁੱਠੇ। ਬਾਬੇ ਨੇ ਕਿਹਾ ਕੋਈ ਨਹੀਂ, ਫਿਰ ਜੇ ਇਹਨਾਂ ਦੀ ਬਿਰਤੀ ਇੱਦਾਂ ਦੀ ਹੈ ਨਾ, ਤੇ ਇਹਨਾਂ ਨੂੰ ਵੀ ਅਜਰਾਇਲ ਫਰਿਸ਼ਤਾ ਫੜ ਫੜ ਕੇ ਪੀੜਦਾ ਹੈ, ਕੁੱਠੇ ਜਾਂਦੇ। ਹੁਣ ਜਿਹੜਾ ਕੌੜਾ ਹੁੰਦਾ ਆਪ, ਉਹਦੀ ਬਿਰਤੀ ਉਦਾਂ ਦੀ ਹੋ ਗਈ, ਦੁੱਖ ਵੀ ਤੇ ਭੋਗ ਰਿਹਾ ਨਾ, ਫਿਰ ਉਹ ਟਿਕਾ ਕਿੱਥੇ, ਉਹਦੇ ਅੰਦਰ ਸਕੂਨ ਕਿੱਥੇ ਹੈਗਾ? ਮਿੱਠਿਆਂ ਦੇ ਅੰਦਰ ਤੇ ਸਕੂਨ ਹੋਵੇਗਾ, ਕੌੜਿਆਂ ਦੇ ਅੰਦਰ ਸਕੂਨ ਕਿੱਥੇ ਹੁੰਦਾ? ਤੁਹਾਨੂੰ ਹੀ ਲੱਗਦਾ, ਮੈਨੂੰ ਹੀ ਲੱਗਦਾ, ਆਪਾਂ ਨੂੰ ਹੀ ਵਹਿਮ ਹੁੰਦਾ ਕਈ ਨਾ, ਨਹੀਂ ਮੈਂ ਤਾਂ ਨਹੀਂ ਸਕੂਨ ਵਾਲਾ ਕੋਈ ਵੇਖਿਆ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਹੁੰਦਾ ਏ, ਜਿਨ੍ਹਾਂ ਦੇ ਮੱਥੇ ਤੇ ਤਿਉੜੀਆਂ ਤੇ ਅੰਦਰ ਕੌੜਾਪਨ ਰਹਿੰਦਾ ਹੈ, ਮੈਂ ਕਦੀ ਨਹੀਂ ਵੇਖਿਆ ਵੀ ਉਹ ਬੰਦੇ ਸੁਖੀ ਹੋਣਗੇ। ਤੁਸੀਂ ਕੋਈ ਵੇਖੇ ਹੋਣ ਤੇ ਮੈਨੂੰ ਦੱਸ ਦਿਓ ਵੀ ਆਹ ਬੰਦਾ ਸੁਖੀ ਹੈ। ਇਹ ਨਾ ਆਖਿਓ ਵੀ ਉਹਦਾ ਘਰ ਕਿੱਡਾ ਵੱਡਾ ਹੈ, ਉਹਦਾ ਮਹਿਲ ਕਿੱਡਾ ਵੱਡਾ ਹੈ, ਉਹਦੇ ਕੋਲ ਗੱਡੀਆਂ, ਏਦਾਂ ਇਹ ਐਗਜ਼ਾਮਪਲ ਨਾ ਦਿਓ ਮੈਨੂੰ, ਉਦਾਂ ਦੱਸਿਓ ਵੀ ਇਹਨਾਂ 'ਚ ਸਕੂਨ ਹੈਗਾ ਏ ਕਿ ਨਹੀਂ ਹੈਗਾ। ਨਹੀਂ ਹੈਗਾ, ਬਾਣੀ ਨੇ ਕਿਹਾ, ਬਾਣੀ ਥੋੜ੍ਹਾ ਝੂਠ ਬੋਲੇਗੀ, ਮੈਂ ਤਾਂ ਬੋਲ ਲਵਾਂਗਾ। ਇਸ ਕਰਕੇ ਤੁਸੀਂ ਆਪਣੀ ਡਾਰ ਨਹੀਂ ਛੱਡਣੀ, ਹਰ ਪੰਛੀ ਦੀ ਆਪਣੀ ਡਾਰ ਹੁੰਦੀ ਹੈ। ਸ਼ਾਹੀ ਕਾ ਜਹਾਂ ਔਰ ਹੈ, ਉਹ ਜਿਹੜਾ ਬਾਜ ਹੁੰਦਾ ਹੈ ਉਹਦਾ ਜਹਾਨ ਔਰ ਹੋਰ ਹੈ, ਤੇ ਪਰਵਾਜ਼ ਤੇ ਬੜੀ ਉੱਚੀ ਹੁੰਦੀ ਹੈ। ਇਸ ਕਰਕੇ ਆਪਣੀ ਪਰਵਾਜ਼, ਆਪਣੀ ਡਾਰ ਨਹੀਂ ਛੱਡਣੀ। ਆਪਣੀ ਡਾਰ ਕਿਹੜੇ ਪੰਛੀਆਂ ਦੀ ਹੈ? ਮਿੱਠਿਆਂ ਦੀ, ਭਲਿਆਂ ਦੀ, ਚੰਗਿਆਂ ਦੀ। ਤੇ ਉਸ ਮਿੱਠੇ ਦਾ ਅਸਰ ਕੀ ਹੈ? ਤੁਹਾਡਾ। ਅੱਛਾ, ਜੇ ਤੁਹਾਡੇ ਅੰਦਰ ਵੀ ਥੋੜ੍ਹਾ ਬਹੁਤਾ ਕੋਈ ਇੱਦਾਂ ਦਾ ਰਹਿੰਦਾ ਨੇ, ਇਹਦਾ ਅਰਥ ਹੈ ਜੇ ਮਿਠਾਸ ਦੇ ਨਾਲ ਥੋੜ੍ਹੀ ਥੋੜ੍ਹੀ ਕੋਈ ਉਲਝਣ ਹੈਗੀ ਹੈ, ਜਿੱਦਣ ਉਹ ਵੀ ਦੂਰ ਹੋਵੇਗੀ ਉਦਣ ਸਕੂਨ ਮਿਲੇਗਾ। ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਇਲ, ਅਜ਼ਰਾਇਲ ਫਰਿਸ਼ਤਾ ਹੁੰਦਾ ਹੈ ਮੌਤ ਦਾ ਫਰਿਸ਼ਤਾ ਇਸਲਾਮ ਦੇ ਵਿੱਚ। ਬਾਬੇ ਨੇ ਆਖਿਆ ਅਜ਼ਰਾਇਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ। ਦੋਜਕ ਦਾ ਅਰਥ ਹੁੰਦਾ ਸਾਧ ਸੰਗਤ, ਨਰਕ। ਕੌੜਾ ਬੰਦਾ, ਕੁੜੱਤਣ ਵਾਲਾ ਨਰਕੀ ਭੋਗਦਾ ਰਹਿੰਦਾ, ਨਰਕੀ ਜੀਵਨ ਵਾਲਾ ਹੁੰਦਾ। ਦੋਜਕ ਪਾਏ, ਦੋਜਕ ਪਾਏ ਸਿਰਜਣ ਹਾਰੈ, ਲੇਖਾ ਮੰਗੈ ਬਾਣੀਆਂ। ਬਾਣੀਆਂ ਰੱਬ ਹੈ, ਆਖਿਆ ਉਹ ਲੇਖਾ ਮੰਗਦਾ, ਇਹ ਦੋਜਕ ਚ ਹੀ ਪੈ ਰਹਿੰਦੇ ਨੇ। ਤੇ ਕਬੀਰ ਸਾਹਿਬ ਨੇ ਵੀ ਅੱਜ ਇਹੋ ਗੱਲ ਆਖੀ, ਉਹਨਾਂ ਨੇ ਆਖਿਆ ਜੋਤ ਕੀ ਜਾਤ, ਜੋਤ ਰੱਬੀ ਨੂਰ ਦੀ ਇਹ ਸਾਰੀ ਜਾਤ ਹੈ। ਜਾਤ ਕੀ ਜੋਤੀ, ਜਾਤ ਕੀ ਜੋਤੀ, ਸਾਰੀ ਜਾਤ ਵਿੱਚ ਰੱਬ ਦੀ ਜੋਤ ਹੈ। ਤਿੱਤ ਲਾਗੇ ਕੰਚੂਆ ਫਲ ਮੋਤੀ, ਕਿਸੇ ਨੂੰ ਕੱਚ ਲੱਗਾ ਹੋਇਆ ਤੇ ਕਿਸੇ ਨੂੰ ਮੋਤੀ ਲੱਗੇ ਹੋਏ ਨੇ, ਦੋਵਾਂ ਚ ਫਰਕ ਹੈ। ਹਾਂ, ਜੇ ਕੱਚ ਵੀ ਲੱਗਾ ਹੋਵੇ ਤੇ ਸਿਆਣਾ ਕੋਈ ਗੁਰੂ ਮਿਲ ਜਾਵੇ ਤੇ ਕੱਚ ਨੂੰ ਵੀ ਉਹ ਬਦਲ ਕੇ ਚੰਗਾ ਬਣਾ ਦਿੰਦਾ। ਕੱਚ ਵੀ ਮਾੜਾ ਨਹੀਂ ਹੁੰਦਾ, ਓਨਾ ਚਿਰ ਮਾੜਾ ਜਿੰਨਾ ਚਿਰ ਪੈਰਾਂ ਵਿੱਚ ਵੱਜਦਾ ਹੈ। ਕਈਆਂ ਦੇ ਸੁਭਾਅ ਨਹੀਂ ਬਦਲੇ ਜਾ ਸਕਦੇ, ਮਤਲਬ ਤੁਸੀਂ ਵੇਖੋ, ਹੈ ਨੂੰ ਕਹਿਣ ਨੂੰ ਤੇ ਸਾਰੇ ਕੁੱਤੇ ਹੁੰਦੇ ਨੇ, ਮਤਲਬ ਕੁੱਤੇ, ਪਰ ਵੱਖ ਵੱਖ ਨਸਲਾਂ ਹੁੰਦੀਆਂ ਨਾ ਕੁੱਤਿਆਂ ਦੀਆਂ। ਇੱਕ ਬਰੀਡ ਹੈ ਜਿਹੜੀ ਘਰ 'ਚ ਰੱਖਣ ਵਾਲੀ ਹੁੰਦੀ ਹੈ, ਇੱਕ ਬਰੀਡ ਹੈ ਜਿਹੜੀ ਫਾਰਮਾਂ 'ਚ ਰੱਖਣ ਵਾਲੀ ਹੈ।

ਆਪਣੇ ਆਪ ਚ ਮਾੜੀ ਥੋੜਾ ਹੋ, ਤੁਹਾਨੂੰ ਵਰਤੋਂ ਕਰਨੀ ਆ ਜਾਂਦੀ ਹੈ ਚੰਗੇ ਬੰਨੇ। ਮੈਂ ਉਦਾਹਰਣ ਦਿੰਦਾ ਨਾ, ਬਿਧੀ ਚੰਦ, ਬਾਬਾ ਬਿਧੀ ਚੰਦ ਚੋਰੀਆਂ ਕਰਦਾ ਸੀ, ਪਹਿਲਾਂ ਵੀ ਕੀਤੀਆਂ ਬਾਅਦ ਚ ਵੀ ਕੀਤੀਆਂ ਉਹਨੇ, ਪਰ ਪਹਿਲਾਂ ਕਰਨ ਦੇ ਵਿੱਚ ਤੇ ਮਗਰੋਂ ਕਰਨ ਚ ਫਰਕ ਪੈ, ਬਸ ਆਹ ਫਰਕ ਹੈ ਜਿਹੜਾ ਗੁਰੂ ਪਾਉਂਦਾ ਸਾਡੇ ਅੰਦਰ। ਅਦਰਵਾਈਜ਼ ਨਹੀਂ ਤੇ ਖਲਕਤ ਵਿੱਚ ਬੜੇ ਭਲੇ ਲੋਕ ਨੇ ਜਿਨ੍ਹਾਂ ਨੇ ਸ਼ਾਇਦ ਗੁਰਦੁਆਰੇ ਮੱਥਾ ਵੀ ਨਾ ਟੇਕਿਆ ਹੋਵੇ, ਉਹਨਾਂ ਚ ਵੀ ਭਲੇ ਲੋਕ ਹੈਗੇ ਨੇ, ਕੁਦਰਤ ਦੀ ਖੇਡ ਐਸੀ ਹੈ। ਪਰ ਜਿਹੜਾ ਮੇਰੇ ਵਰਗਾ ਮੱਥਾ ਟੇਕ ਕੇ ਵੀ ਬੁਰਾਈ ਨਹੀਂ ਛੱਡਦਾ, ਮੈਲ ਨਹੀਂ ਛੱਡਦਾ, ਦੁੱਖ ਤੇ ਉਹਦਾ ਸਤਿਗੁਰ ਨੇ ਬਖਸ਼ਿਸ਼ ਕੀਤੀ। ਆਖਿਆ ਹੁਣ ਮੈਂ ਆਪਣੇ ਆਪ ਨੂੰ ਸਵਾਰਨਾ ਚਾਹੁੰਦਾ ਕਿਉਂਕਿ ਮੈਂ ਤੱਤਾ ਪੰਛੀ ਹਾਂ ਨਾ, ਤੇ ਕਿਵੇਂ ਆਪਣੇ ਆਪ ਨੂੰ ਸਵਾਰਾਂ। ਤੱਟ ਤੀਰਥ ਨਹੀਂ ਮਨ ਪਤੀਆ ਏ, ਆਖਿਆ ਕਿਸੇ ਤੀਰਥ ਦੇ ਕੰਢੇ ਉੱਤੇ ਬਹਿ ਕੇ ਵੀ ਮਨ ਧੀਰਜ ਨਹੀਂ ਫੜਦਾ। ਫਿਰ ਵੀ ਹੁਣ ਤੱਤਾ ਪੰਛੀ ਜਿਹੜਾ ਹੈ ਉਹਨੂੰ ਤੁਸੀਂ ਡੋਬ ਦਿਓ, ਹਾਥੀ ਨੂੰ ਜਿਹੜਾ ਹੈ ਉਹ ਤੁਸੀਂ ਨਵਾ ਦਿਓ ਤੇ ਉਹਨੇ ਫਿਰ ਖੇਹ ਪਾ ਲੈਣੀ ਆਪਦੇ ਉੱਤੇ। ਖੋਤੇ ਦੇ ਉੱਤੇ ਚੰਦਨ ਦਾ ਲੇਪ ਕਰ ਦਿਓ ਤੇ ਫਿਰ ਵੀ ਉਹਨੇ ਉਹਨੂੰ ਤਸੱਲੀ ਕਦੋਂ ਮਿਲਣੀ ਹੈ, ਖੇਹ ਵਿੱਚ ਲੇਟ ਕੇ। ਸੁਭਾਅ ਥੋੜਾ ਬਦਲਣਾ ਖੋਤੇ ਦਾ। ਮਹਾਰਾਜ ਨੇ ਆਖਿਆ ਏਦਾਂ ਹੀ ਮੇਰੀ ਹਾਲਤ ਹੋਈ ਪਈ ਹੈ ਵੀ ਮੈਂ ਤੱਟਾਂ, ਤੱਟ ਕਹਿੰਦੇ ਨੇ ਜਿਵੇਂ ਦਰਿਆਵਾਂ ਦੇ ਕੰਢੇ, ਤੀਰਥਾਂ ਦੇ ਕੰਢੇ ਨੂੰ ਤੱਟ ਕਹਿੰਦੇ। ਤੱਟ ਤੀਰਥ ਨਹੀਂ ਮਨ ਪਤੀਆਏ, ਚਾਰ ਅਚਾਰ ਰਹੇ ਉਰਝਾਏ। ਚਾਰ ਅਚਾਰ ਦਾ ਅਰਥ ਹੁੰਦਾ ਹੈ ਸਾਧ ਸੰਗਤ, ਵੀ ਚੰਗੇ ਤੇ ਮੰਦੇ ਕੰਮਾਂ ਵਿੱਚ ਉਲਝੇ ਪੈਣ। ਅੱਛਾ ਦੋਵੇਂ ਚੀਜ਼ਾਂ ਇੱਕੋ। ਹੁਣ ਬੰਦਾ ਪੁੱਛੇ ਵੀ ਚੰਗੇ ਕੰਮ ਤੇ ਕਰਨੇ ਚਾਹੀਦੇ ਨੇ, ਬਾਬਾ ਆਂਦਾ ਨਹੀਂ, ਇੱਥੇ ਲੋਕ ਚੰਗਿਆਂ 'ਚ ਵੀ ਉਲਝੇ ਪਏ ਨੇ ਤੇ ਮੰਦਿਆਂ 'ਚ ਵੀ ਉਲਝੇ ਪਏ ਨੇ। ਕਈਆਂ ਦਾ ਚੰਗਾ ਕੰਮ ਵੀ ਚੰਗਾ ਨਹੀਂ ਹੁੰਦਾ, ਉਹਨਾਂ ਦਾ ਚੰਗਾ ਕੰਮ ਵੀ ਕਿਹਦੇ ਵਰਗਾ ਹੁੰਦਾ, ਮੰਦੇ ਵਰਗਾ। ਇਹ ਤਾਂ ਹੁਣ ਤੁਹਾਡੀ ਸਮਝ ਹੈ ਨਾ, ਤੁਸੀਂ ਕਿਹਨੂੰ ਚੰਗਾ ਕੰਮ ਸਮਝਦੇ ਹੋ ਸਕਦਾ ਹੈ ਜਿਹਨੂੰ ਤੁਸੀਂ ਚੰਗਾ ਸਮਝਦੇ ਹੋ ਉਹ ਚੰਗਾ ਨਾ ਹੀ ਹੋਵੇ। ਹੁਣ ਬਾਣੀ ਪੜ੍ਹਨੀ ਚੰਗਾ ਕੰਮ ਹੀ ਹੈ ਨਾ, ਪਰ ਜੇ ਬਾਣੀ ਪੜ੍ਹਦਿਆਂ ਵੀ ਕਿਸੇ 'ਚ ਹਉਮੈ ਆ ਤਾਂ ਤੁਸੀਂ ਦੱਸੋ ਚੰਗਾ ਕੰਮ ਕਿਵੇਂ ਹੋ ਗਿਆ। ਬਾਬੇ ਨੇ ਚਾਰ ਵਿਚਾਰ ਦੀ ਗੱਲ ਆਖੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚੰਗੀ ਗੱਲ ਹੀ ਹੈ ਨਾ, ਪਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕੀਤੀ ਤੇ ਚੰਗੀ ਗੱਲ ਹੀ ਹੈ, ਪਰ ਮਾਰ ਠੱਗੀਆਂ ਰਿਹਾ ਲਾਗੇ, ਕੀ ਉਹਦਾ ਚੰਗਾ ਕੰਮ ਕੋਈ ਅਰਥ ਰੱਖਦਾ? ਇਸ ਕਰਕੇ ਚੰਗਾ ਅਸੀਂ ਕਈ ਆਰਾਮ ਕਹਿੰਦੇ ਹਾਂ ਫਲਾਨਾ ਬੰਦਾ ਤੇ ਜੀ ਬਾਣੀ ਪੜ੍ਹਦਾ, ਮੈਂ ਕਹਿੰਦਾ ਪੜ੍ਹਦਾ ਹੈ, ਬਾਣੀ ਪੜ੍ਹਨਾ ਤੇ ਚੰਗਾ ਕੰਮ ਹੈ, ਪਰ ਉਹ ਬਾਣੀ ਪੜ੍ਹਦਾ ਹੋਇਆ ਵੀ ਲੋਕਾਂ ਨੂੰ ਲੁੱਟ ਰਿਹਾ, ਠੱਗੀਆਂ ਮਾਰ ਰਿਹਾ, ਚੰਗਾ ਕੰਮ ਵੀ ਚੰਗਾ ਨਹੀਂ ਹੈਗਾ। ਕਿਸੇ ਬਾਰੇ ਆਪਾਂ ਕਹਿੰਦੇ ਜੀ ਮੰਦਾ ਕੰਮ ਹੈ, ਵੀ ਇਹ ਭੈੜਾ ਕੰਮ ਹੈ, ਮੰਦਾ ਤੇ ਚਲੋ ਮੰਦਾ ਹੁੰਦਾ ਹੀ ਹੈ, ਚੰਗਾ ਵੀ ਕਈਆਂ ਦਾ ਚੰਗਾ ਨਹੀਂ ਹੁੰਦਾ। ਬਾਬੇ ਨੇ ਆਖਿਆ ਉਲਝਿਆ ਹੋਇਆ ਵੀ ਕਿਸੇ ਨੇ ਆਖ ਦਿੱਤਾ ਜੀ ਆਹ ਕੰਮ ਚੰਗਾ, ਮੈਂ ਉਹ ਕਰਨ ਤੁਰ ਲੱਭਿਨਾ, ਅੰਦਰ ਕੋਈ ਬਦਲਾਅ ਤੇ ਆਇਆ ਨਹੀਂ। ਕਿਸੇ ਨੇ ਆਖਿਆ ਸੀ ਬਾਣੀ ਪੜ੍ਹਿਆ ਕਰੋ, ਪਰ ਬਾਣੀ ਤੋਂ ਸਿਹਤ ਤੇ ਲਈ ਕੋਈ ਨਹੀਂ, ਉਹ ਚੀਜ਼ਾਂ ਉਹ ਸੁਭਾਅ ਤੇ ਛੱਡਿਆ ਹੀ ਨਹੀਂ। ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਮਹਾਰਾਜ ਮੈਂ ਉਲਝਿਆ ਪਿਆ ਕਿਹਦੇ ਵਿੱਚ, ਚਾਰ ਅਚਾਰ ਰਹੇ ਉਰਝਾਏ। ਹੁਣ ਇੱਥੇ ਬਾਬੇ ਨੇ ਆਖਿਆ ਪਾਪ ਪੁੰਨ ਦੋਏ ਏਕ ਸਮਾਨ, ਆਖਿਆ ਮੇਰਾ ਪਾਪ ਤੇ ਪੁੰਨ ਵੀ ਇੱਕੋ ਜਿਹਾ ਹੁੰਦਾ, ਇਹਨੂੰ ਵੀ ਇੱਦਾਂ ਹੀ ਸਮਝੋ। ਕਈਆਂ ਦਾ ਹੁਣ ਪਾਪ ਤੇ ਬੁਰੀ ਚੀਜ਼ ਹੈਗੀ ਆ, ਕਈਆਂ ਦਾ ਪੁੰਨ ਪਾਪ ਨਾਲੋਂ ਵੀ ਭੈੜਾ ਹੁੰਦਾ, ਕਈਆਂ ਦਾ ਪੁੰਨ ਵੀ ਪਾਪ ਨਾਲੋਂ ਭੈੜਾ ਹੈ, ਮੰਦਾ ਹੈ। ਹੁਣ ਪਿੰਜਰੇ ਦੇ ਵਿੱਚ ਪੰਛੀ ਹੈ ਜੀ ਇੱਕ, ਉਹਨੂੰ ਪੁੰਨ ਕੋਈ ਕਮਾ ਰਿਹਾ ਵੀ ਉਹਨੂੰ ਉਹ ਰੋਜ਼ ਬਦਾਮ ਦੇ ਰਿਹਾ, ਗਿਰੀਆਂ ਦੇ ਰਿਹਾ, ਪੁੰਨ ਹੀ ਕਰ ਰਿਹਾ ਨਾ, ਪਰ ਅਜਿਹੇ ਪੁੰਨ ਦਾ ਜਿਹਨੇ ਆਜ਼ਾਦੀ ਖੋਹ ਲਈ ਕਿਸੇ ਦੀ, ਜਿਹਨੇ ਪੰਛੀ ਦੀ ਆਜ਼ਾਦੀ ਨੂੰ ਖੋਹ ਲਿਆ, ਤੁਸੀਂ ਕਹਿ ਰਹੇ ਹੋ ਪੁੰਨ ਕਮਾ ਰਿਹਾ। ਇਸ ਕਰਕੇ ਇਹਨੂੰ ਤਾਂ ਬਾਬੇ ਨੇ ਆਖਿਆ ਸੀ ਪਾਪ ਪੁੰਨ ਤਾਂ ਭਈ ਕਾਵਤ, ਇਹ ਪਾਪ ਪੁੰਨ ਦੀਆਂ ਕਹਾਣੀਆਂ ਹੀ ਨੇ ਬਸ, ਗੱਲ ਸਮਝਣ ਵਾਲੀ ਹੈ। ਹੁਣ ਬਾਬੇ ਨੇ ਇੱਥੇ ਕਿਉਂ ਆਖਿਆ, ਕਬੀਰ ਸਾਹਿਬ ਨੇ ਪਾਪ ਪੁੰਨ ਦੋਏ ਏਕ ਸਮਾਨ, ਪਾਪੀ ਹੋਣਾ ਤੇ ਮਾੜਾ ਹੀ ਹੁੰਦਾ ਏ, ਪਰ ਕਈਆਂ ਦਾ ਪੁੰਨੀ ਹੋਣਾ ਵੀ ਮਾੜਾ ਹੁੰਦਾ, ਕਈਆਂ ਦਾ ਪੁੰਨੀ ਹੋਣਾ ਵੀ ਬੁਰਾ ਹੀ ਹੁੰਦਾ, ਇੱਕੋ ਜਿਹਾ ਹੀ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਲੱਖ ਸੰਸਾਰ ਦੇ ਸਾਹਮਣੇ ਉਹ ਕਹਿੰਦੇ ਫਿਰਨ, ਪਾਪ ਪੁੰਨ ਦੋਏ ਏਕ ਸਮਾਨ। ਮਹਾਰਾਜ ਕੀ ਕਰੀਏ, ਆਖਿਆ ਨਿੱਜ ਕਰ ਪਾਰਸ, ਆਪਣੇ ਅੰਦਰ ਝਾਤੀ ਮਾਰੀ, ਇੱਥੇ ਪਾਰਸ ਪੱਥਰ ਪਿਆ ਤੇਰੇ ਅੰਦਰ ਰੱਬ, ਨਿੱਜ ਕਰ ਪਾਰਸ ਤਜੋ ਗੁਣ ਆਨ। ਬਾਬੇ ਨੇ ਆਖਿਆ ਬਾਕੀ ਸਾਰਾ ਕੁਝ ਛੱਡ, ਅੰਦਰ ਤੇਰੇ ਉਹ ਚੀਜ਼ ਪਈ ਹੈ ਜਿਹਨੇ ਤੈਨੂੰ ਸੋਨਾ ਬਣਾਉਣਾ, ਉਹ ਕਿਹੜੀ ਚੀਜ਼ ਹੈ, ਆਪਣੇ ਆਪ ਦੀ ਵਿਚਾਰ ਕਰਨੀ, ਬੰਦੇ ਖੋਜ ਦਿਲ ਹਰ ਰੋਜ਼। ਅਖੀਰਲੀ ਤੁਕ ਹੈ, ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚਰ ਹੋਏਸ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਭਾਈ ਮਾਇਆ ਦੇ ਮੋਹ ਵਿੱਚ ਰੱਬ ਦੇ ਨਾਮ ਨੂੰ ਨਾ ਭੁਲਾ, ਆਪਣੇ ਮਨ ਨੂੰ ਉਹਦੇ ਨਾਮ ਨਾਲ ਜੋੜ, ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ ਆਓ ਅਗਲੇ ਸਮੇਂ ਲਈ।
ਭਾਈ ਹਰਜੀਤ ਸਿੰਘ ਜੀ ਹੋਣਾ ਦੇ

0: ਵਾਹਿਗੁਰੂ ਜੀ
1: ਜੀ
0: ਕਾ
1: ਕਾ
0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ ਦਿੱਲੀ ਵਾਲਿਆਂ ਦੇ ਕੀਰਤਨ ਜਥੇ ਦਾ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਅਖਾੜਾ ਭਾਈ ਰਣਜੋਤ ਸਿੰਘ ਹਾਂਸ ਅਤੇ ਭਾਈ ਕੁਲਵੰਤ ਸਿੰਘ ਗਿੱਲ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਆਪ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ ਇਸ ਦੀਵਾਨ ਹਾਲ ਵਿੱਚੋਂ ਦੀਵਾਨ ਦੀ ਸਮਾਪਤੀ ਹੈ। ਆਪ ਸੰਗਤਾਂ ਨੇ ਹਾਲ ਨੰਬਰ 2 ਵਿੱਚ ਬੈਠ ਕੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ, ਔਰ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਫੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਚੇ ਸਚੀ ਰਾਤ ਸੱਚ ਮਿਲੇ ਸਿਰਾਂ ਵਿਛੜੇ ਹੇ ਨਾਨਕ ਗੁਰਮੁਖ ਹੋਏ ਪ੍ਰਗਾਸ। ਸ੍ਰੀ ਰਾਗ ਮਹਲਾ ਤੀਜਾ। ਆਪੇ ਕਾਰਨ ਕਰਤਾ ਕਿਸ ਦੇਖੇ ਆਪ ਉਪਾਏ, ਸਭ ਇੱਕੋ ਇੱਕ ਵਰਤਦਾ ਲਖਣ ਲਖਿਆ ਜਾਏ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ ਬੁਝਾਏ। ਗੁਰਮਤੀ ਸਦ ਮਨ ਵਸਿਆ, ਸੱਚ ਰਹਿ ਲਿਓ ਲਾਏ। ਮਨ ਮੇਰੇ ਗੁਰ ਕੀ ਮਨ ਲਰ ਜਾਏ, ਮਨ ਤਨ ਸੀਤਲ ਸਭ ਥੀਏ, ਨਾ ਵਸੈ ਮਨ ਆਏ ਰਹਾਉ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ, ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ। ਸੇਜਨ ਸ਼ਬਦੇ ਸੋਹਣੇ ਤੇ ਸੱਚਾ ਦਰਬਾਰ, ਗੁਰਮਤਿ ਸੱਚਾ ਸ਼ਬਦ ਰਤੇ ਆਪ ਮੇਲੇ ਕਰਤਾਰ। ਗੁਰਮੁਕਤੀ ਸੱਚ ਸਲਾਹਨ ਨਾਹ, ਸੱਚ ਨਾਮ ਆਧਾਰ, ਸੱਚ ਨਾਮ ਆਧਾਰ। ਮਗੁਰ ਕੇ ਸ਼ਬਦ ਪਛਾਣੀ ਜਾਪੇ ਨਦ ਕਰੇ। ਸੇਜਨ ਸੋਹਣੇ ਇਹ ਗੁਰਮੁਖ ਸੱਚਾ ਸ਼ਬਦ ਰਤੇ ਸੇ ਮੇਵ ਪੇ ਮੈਂ ਆਪ ਬੇਲੇ ਕਰਤਾਰ। ਗੁਰਮਤੀ ਸਚ ਸਲਾਹਨਾ, ਜਿਸਦਾ ਅੰਤ ਨਾ ਪਾਰਾ ਬਾਰ, ਘੜ ਘੜ ਆਪੇ ਹੁਕਮ ਵਸੇ, ਹੁਕਮੇ ਕਰੇ ਵਿਚਾਰ। ਗੁਰ ਸ਼ਬਦੀ ਸਲਾਹ ਹੀ ਹਮੇ ਵਿੱਚੋਂ ਖੋਏ, ਸਾਧ ਨਵ ਬਾਹਰੀ ਔਗੁਣਵੰਤੀ ਰੋਏ। ਸਚ ਸਲਾਹ ਸਚ ਲੱਗਾ, ਸਚ ਨਾਇ ਤ੍ਰਿਪਤ ਹੋਏ। ਗੁਣ ਵਿਚਾਰੀ ਔਗੁਣ ਸੰਗ, ਗੁਣ ਵਿਚਾਰੀ ਗੁਣ ਸੰਗਰਾ, ਔਗੁਣ ਕੱਢਾ ਬੇਕਾਰ। ਆਪੇ ਮੇਲ ਮਿਲਾ ਵਹੀ, ਫਿਰ ਵਿਛੋੜਾ ਨਾ ਹੋਏ। ਨਾਨਕ ਗੁਰਸਾਹਿਬ ਆਏ ਪਲੋਂ ਪਾਈਏ ਪ੍ਰਭ ਸੋਏ। ਸ੍ਰੀ ਰਾਗ ਮਹਲਾ ਤੀਜਾ। ਸੰਸਰ ਕਾਮ ਗਹਿਲੀਏ, ਕਿਆ ਚੱਲੇ ਬਾਂਹ ਲੁੜਾਏ। ਆਪਣਾ ਪਿਰ ਨਾ ਪਛਾਣੀ, ਕਿਆ ਮਹ ਦੇਸਾ ਜਾਏ। ਜਿਹੜੀ ਸਖੀ ਗੰਤ ਪਛਾਣਿਆ, ਹੁਣ ਤਿਨਕੇ ਲਾਗੂ ਪਾਏ। ਤਿਨ ਹੀ ਜੈਸੀ ਥੀ ਰਹਾਂ, ਸਤ ਸੰਗਤ ਵੇਲ ਮਿਲਾਏ। ਮੰਦੇ ਗੁੜ ਕੂੜ ਮੁੱਠੀ ਕੂੜਿਆਰ, ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਉ। ਮਨਮੁਖੰਤ ਨਾ ਪਛਾਣੀ, ਤਿੰਨ ਕਿਉ ਰਹਿਣ ਵਿਹਾਏ। ਗਰ ਬੱਟੀਆ ਤਿਸਨਾ ਜਲਾਹੇ, ਤਿਸਨਾ ਹਾਂ ਜਲੈ ਆਪਣਾ, ਆਪਣੋ ਤਰਾਂ ਆਪ ਜਲਾਏ। ਗਿਆਨ ਵੀ ਹੁਣੀ ਪਿਰਮਤੀ, ਪਿਰਮ ਨਾ ਪਾਇਆ ਜਾਏ। ਅਗਿਆਨ ਮਤੀ ਅੰਧੇਰ ਹੈ, ਹੇ ਬਿਨ ਫਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀਓ, ਮੈਂ ਫਿਰ ਦੇਹ ਮਿਲਾਏ। ਪੂਰੇ ਭਾਗ ਸਤਿਗੁਰ ਮਿਲੇ, ਫਿਰ ਪਾਇਆ ਸਚ ਸਮਾਏ। ਸੇ ਸਿਆ ਸੁਹਾਗਨੀ, ਜਿਨ ਕੋ ਨਦਰ ਕਰੇ, ਖਸਮ ਪਛਾਣ ਆਪਣਾ। ਤਨ ਮਨ ਅਗੈ ਦੇ, ਘਰ ਵਰ ਪਾਏ ਨਾ ਆਪਣਾ, ਹਉਮੈ ਦੂਰ ਕਰੇ। ਹੇ ਨਾਨਕ ਸੋਭਾ ਬੰਤੀਆ ਸੁਹਾਗਨੀ, ਅਣਦਿਨ ਭਗਤ ਕਰੇ। ਸ੍ਰੀ ਰਾਗ ਮਹਲਾ ਤੀਜਾ। ਇੱਕ ਫਿਰ ਰਵੇ ਆਪਣਾ, ਹੋ ਕੈਦਰ ਪੁੱਛੋ ਜਾਏ। ਸਤਿਗੁਰ ਸੇਵੀ ਭਾਉ ਕਰਮੈ ਫਿਰ ਦੁਖ ਮਿਲਾਏ। ਹੇ ਸਭ ਕੇ ਉਪਾਏ, ਆਪੇ ਵੇਖੇ ਕਿਸੇ ਨੇੜੇ ਕਿਸੇ ਦੂਰ। ਜਿਨ ਫਿਰ ਸੰਗੇ ਜਾਣਿਆ, ਫਿਰ ਰਵੇ ਸਦਾ ਦੂਰ। ਮੁੰਦੇ ਤੋਂ ਚੱਲ ਗੁਰ ਕੇ ਪਾਸ਼ ਅੰਤ ਨਾਵੇ, ਪਰ ਆਪਣਾ ਸਹਿਜੇ ਸੱਚ ਸਮਾਏ ਰਹਾਉ। ਸ਼ਿਵ ਸਖੇ ਸ਼ਬਦ ਰਤੀਆ ਸੁਹਾਗਨੀ, ਸੱਚ ਸੁਸ਼ਿੰਗਾਰ, ਹਾਰ ਵਾਰ ਪਾਇਨ ਕਰ ਆਪਣੇ। ਹੇ ਗੁਰ ਕੇ ਹੇਤ ਪਿਆਰ, ਸੇ ਸੁਹਾਵੀ ਹਰ ਰੰਗ ਰਵੈ ਪੁਤਪਤ ਭੰਡਾਰ। ਸੋ ਪ੍ਰਭ ਪ੍ਰੀਤ ਮਨ ਵਸੈ, ਸਬਸੇ ਦੇ ਆਧਾਰ। ਫਿਰ ਸਲਾਹਨਾ ਆਪਣਾ, ਹੁਣ ਤਿਨਕੇ ਸਦਵਲ ਹਰੇ ਜਾਓ। ਮਨ ਤਨ ਅਰਪੀ ਸਿਰ ਦੇਈ, ਤਿਨਕੇ ਲਾਗਾਂ ਪਾਏ। ਜਿਨੀ ਇੱਕ ਪਛਾਣਿਆ, ਦੂਜਾ ਭਾਉ ਚੁਕਾਏ। ਗੁਰਮੁਖ ਨਾਮ ਪਛਾਣੀਏ, ਨਾਨਕ ਸੱਚ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਹਰ ਜੀ ਸੱਚਾ ਸੱਚ ਤੋਂ, ਸੱਚ ਸੱਚੇ ਚੀਰਾ, ਲੱਖ ਚੌਰਸੀ ਹੈਸਦੇ, ਬਿਨ ਗੁਰ ਪੇਟੇ ਪੀਰੇ ਹੇ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀ ਹੈ। ਦੂਜਾ ਬਰਨਾ ਕੋਈ ਰਹਾਉ, ਧਰਮ ਰਾਜ ਹੁਕਮ ਹੈ ਵੈ ਸੱਚਾ ਤਰ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰਗੁਣ ਤਾਸ, ਮਨ ਜਪੇ ਇੱਕ ਮੁਰਾਰ। ਤਿੰਨ ਕੀ ਸੇਵਾ ਧਰਮ ਰਾਏ, ਕਰੇ ਧਨ ਸਵਾਰਨ ਹਾਰ। ਮਨ ਕੇ ਵਿਕਾਰ ਮਨ ਤਜੇ, ਮਨ ਚੁਕੇ ਮੋਹ ਪੇ ਬਹਿਮਾਨ। ਤਾਮਸ ਰਾਮ ਨਾ ਲਗ ਚੂਲੇ ਜਾਮ ਵਿਪਸ਼ਾਹਨ, ਬਿਨ ਸਤਿਗੁਰ ਮੁਕਤ ਨਾ ਪਾਈਐ। ਬਿਨ ਸਤਿਗੁਰ ਮੁਕਤ ਨਾ ਪਾਈਏ, ਮਨਮੁਖ ਫਿਰੈ ਬਿਨ ਲਾਹੇ। ਫਿਰ ਲਮਲ ਲਾਏ, ਬਲਾਏ ਤੋਂ ਬੋਲੀਏ, ਆਪੇ ਨਾ ਕਰੇ। ਸਭ ਕਿਸੇ ਆਪੇ ਆਪੇ, ਦੂਜਾ ਬਣਾ ਕੋਈ। ਰੱਬ ਲਾਏ ਸੋਇ ਗੁਰੂ ਬਾਣੀ ਬ੍ਰਹਮਾ ਸ਼ਬਦ ਮਿਲਾਵਾ ਨਾਨਕ ਨਾਮ ਸਮਾਲ ਤੁਝ ਸੇਵੈ ਸੁ ਕੋਇ ਸ੍ਰੀ ਰਾਗ ਮਹਲਾ ਤੀਜਾ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹਉਮੈ ਧੋਤੀ ਕਿਵੇਂ ਨਾ ਉਤਰਾ ਜੇ ਸੋ ਤੀਰਥ ਨਾਏ ਬਹੁ ਵਿਧ ਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਾਰ ਹਰ ਕਰ ਥੱਕੇ ਮੈਲ ਨਾ ਥੱਕੀ ਤੋਇ ਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਗੁਰਮੁਖ ਗੁਰਮਤੀ ਸਵਰ ਦੀਪਕ ਬਾਲੀ ਇਹ ਗੁਰ ਗਿਆਨ ਦੀ ਪਵਾਹੇ ਇਹ ਨਾ ਹਮ ਕੀਆ ਹਮ ਕਰੇਂਗੇ ਹਮ ਕਰ ਮੂਰਖ ਕਾ ਵਾਰ ਕਰਨੇ ਵਾਲਾ ਵਿਸਰਿਆ ਦੂਜੇ ਪੈ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨੰਬਰ ਤਾਰ ਜਿਸਨੂੰ ਮੇਲੇ ਸੋ ਮਿਲੈ ਤਿਸ ਬਲ ਹਰਿ ਜਾਉ ਇਹ ਮਨ ਭਗਤੀ ਰਤੇ ਆ ਨਾ ਸੱਚ ਬਣਿ ਜਿਥਾਉ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਉ ਇਹ ਮਨ ਭਗਤੀ ਰਤੇ ਆ ਸੱਚ ਬਾਣੀ ਥਾਉ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਬੀਸਰੇ ਸੱਚੇ ਮਾਹਿ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹੁਆ ਤਗਲਾ ਕੋ ਪ੍ਰੀਤਮ ਮਿਲੈ ਕਰ ਆਏ ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੇ ਦੁਖ ਜਾਏ ਜਾਹੇ ਪੁੱਛਾ ਤਿਨ ਸੱਜਣਾ ਪ੍ਰਭ ਕਿਤਵੇ ਮਿਲੇ ਮਿਲਾ ਰਹਾਉ ਸਤਿਗੁਰ ਦਾਤਾ ਹਰਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਿਗੁਰ ਹਰਿ ਪ੍ਰਭ ਬੁਝੇ ਆਮ ਬਿਆ ਗੁਰ ਜੇਵੜ ਵਰਨਾ ਕੋਈ ਗੁਰ ਸਰਨਾਈ ਸੁਖ ਲਾਹਾ ਇਹ ਮੈਂ ਜਿਹੜੇ ਸਤਿਗੁਰ ਮੈਂ ਤੁਜਵਨ ਵਰਨਾ ਕੋਈ ਮੈਂ ਮਹਾਂਮੂਰਖ ਮੂਰਖ ਸਰਨਾਗਤੀ ਹੀ ਕਰ ਕਿਰਪਾ ਮੇਲੇ ਪ੍ਰਭ ਸੋਏ ਚਲੋ ਗੁਰ ਕਾ ਗੁਰ ਸਰਨਾਈ ਟੈਪਾ ਕਰਦਾ ਮੇਲੇ ਪ੍ਰਭ ਸੋਏ ਰਾਹੋ ਮਨ ਹੜ ਕਿੰਨਾ ਪਾਇਆ ਕਰ ਪਾਮ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹਾ ਮਨ ਕੋਰਾ ਰੰਗ ਨਾ ਹੋਏ ਕੂੜ ਕੁਪਟ ਕਿੰਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੀ ਤੁਰਾਸ ਪ੍ਰਭ ਤਦੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਖ ਭਵਜਲ ਡੁੱਬਦੇ ਕੱਢ ਲੈ ਜਨ ਨਾਨਕ ਕੀਰਦਾਸ ਜਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਮ ਹੈ ਤ੍ਰਿਗ ਜੀਵਾਸ ਗੁਰ ਕੀ ਹੈ ਗੁਰ ਸੱਜਣ ਕੋਈ ਗੁਰਮਤਿ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟੋ ਚੋ ਖੰਡੀਆ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਾਂ ਹਉ ਜੀਵਾ ਨਾਮ ਧਿਆਏ ਬਿਨ ਨਿਵੈ ਨਾਵੈ ਜੀਵਨ ਨਾ ਹਾਂ ਥੀ ਤਾਂ ਥੀ ਹੈ ਸਤਿਗੁਰ ਨਾਮ ਦ੍ਰਿੜਾਏ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਪੂਰੇ ਸਤਿਗੁਰ ਪਾਸ ਨਾਮ ਮਿਲੇ ਮੈਂ ਤ੍ਰਿਪਤ ਮੇਰੇ ਤ੍ਰਿਗ ਜੀ ਵਾਸ ਕੋਈ ਗੁਰਮਤ ਜਸੇ ਮਿਲੇ ਵੀ ਹਾਂ ਮੈਂ ਦੱਸੇ ਹਰਭਗੁਣ ਦਾਸ ਹਰਗੁਰਦਾਸ ਨਾਮ ਅਮੋਲਿਕ ਰਤਨ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗਿਆ ਖੜਨੇ ਤ੍ਰਿਪਗਾਸ ਸੇ ਭਾਗਹੀਨ ਵਾ ਭਾਗਹੀਨ ਵਸ ਕਾਲ ਫਿਰ ਪ੍ਰਵੇਸ਼ਾ ਮਰਦੇ ਉਹਨਾਂ ਪਾਤਵਾਦ ਨਾ ਪਿੱਟੀ ਅੰਤਰ ਕੋ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰਬਟ ਭਾਗੀ ਨਾ ਵੈ ਆਏ ਉਨ ਜਨਮ ਜਨਮ ਕੀ ਮੈਲ ਉਤਰ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀਲੇ ਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਮਿੱਤਰਾਂ ਗੁਣ ਬੋਲੀ ਮੇਰੀ ਮਾਏ ਗੁਰਮਤਿ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਥੇ ਆਮ ਰੰਗ ਚਬੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆ ਸਰ ਨਾਮ ਕੀ ਗੁਰ ਤੁਸ ਮਿਲਾਵੈ ਸੋਇ ਰਹਾਉ ਮਨ ਰੰਗੋ ਵੱਡ ਭਾਗੀ ਹੋ ਤੁੱਠਾ ਪ੍ਰੇ ਵਸਾਉ ਗੁਰ ਨਾਮ ਦ੍ਰਿੜਾਏ ਰੰਗ ਸਿਉ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਉ ਬੇਨ ਭਾਗਾਂ ਸਤਿਗੁਰ ਨਾਮ ਮਿਲੈ ਕਰ ਬੈਠਾ ਨਿਗਟ ਰਿਤ ਪਾਸ ਮਾਂ ਅੰਤਰ ਗਿਆਨ ਦੁੱਖ ਪਰਮੇ ਵਿੱਚ ਪੜਦਾ ਦੁਰਪਿਆਸ ਬਿਨ ਸਤਿਗੁਰ ਭੇਟੇ ਕੰਜਨ ਨਾ ਥੀਏ ਮਨ ਮੁਖਲੋ ਬੂਢਾ ਬੇੜੀ ਪਾਸ ਸਤਿਗੁਰ ਬੋਇ ਤਹਾਰ ਨਾਭ ਹੈ ਕੇਤ ਬਿਦ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚੱਲ ਵਿੱਚ ਬੋਹਿਤ ਬੈਠਾ ਆਏ ਤਨ ਤਨ ਵੱਡ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਉਹ ਪੰਥ ਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਨ ਜਾਉ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲੱਗ ਫਿਰ ਰਾਉ ਘਰ ਬਿਨਤ ਕਰ ਜੋਦੜੀ ਮੈਂ ਪ੍ਰਭ ਦੇ ਮੱਲਾ ਹੈ ਮੇਰੇ ਭਾਈ ਜਣਾ ਮੋਹ ਕਹੋ ਹਰ ਪਾ ਮੇਰੇ ਮਿਲਾ ਰਹਾ ਹਉ ਸਤਿਗੁਰ ਬਿਟੋ ਵਰਿਆ ਜਿਨ ਦਿੱਤਾ ਸੱਚ ਨਾਭ ਮੇਰੇ ਭਾਈ ਜਣਾ ਮੋਏ ਮੇਰੇ ਭਾਈ ਜਣਾ ਮੋਹ ਕੋ ਹਰ ਪਰਮ ਮੇਲ ਮਿਲਾਏ ਸਭ ਸਤਿਗੁਰ ਬਿਟੋ ਵਾਰ ਜਨ ਪਤੀ ਦਿਖਾਏ ਜਿਨ ਹਰ ਪਾ ਦੇਖੇ ਹਮ ਮਾਣ ਗੁਰ ਸਤਿਗੁਰ ਕਰ ਸਵਾਸ ਗੁਰ ਸਲਾਹ ਨਾ ਚਾਹੂ ਮੈਂ ਦੇਵੇ ਲੈ ਪ੍ਰਭ ਗੁਣ ਤਾਸ ਹਮ ਸਭ ਕੋ ਲੋਛਦਾ ਜੇਤਾ ਸਭ ਕੋ ਇਹ ਕਿਰਪਾ ਕਰਕੇ ਮੈਨੇ ਹਰ ਸੋਏ ਅਰਸ਼ਨ ਜਾਏ ਪੁੱਛੋ ਸੋ ਹਗਰੀ ਸੋ ਕਿਉਂ ਪ੍ਰਮਾ ਮਲ ਮਲ ਧੋਵਾਂ ਪਾ ਤਿਨ ਪਾਏ ਤਿਨ ਦਇਆ ਪਈ ਤਿਨ ਮਾਏ ਸਤਿਗੁਰ ਪ੍ਰਖਮਨ ਨੇ ਹਮ ਹਮ ਮੈਂ ਬਾਹਰ ਮਿਲਾਇਆ ਦੁੱਖ ਕੱਢੇ ਹੋ ਮੈਂ ਮਰ ਰਿਹਾ ਗੁਰਪੁਖਸ਼ ਸੋਹਗਰੀ ਦੇ ਦਇਆ ਪਈ ਮਨ ਆਏ ਉਹ ਸਤਿਗੁਰ ਆਗਿਆ ਨੇ ਨਿਵੰਤਰ ਗੁਰ ਬਿਲਾਏ ਬੇਪਾ ਸਤਿਗੁਰ ਆਗਿਆ ਨਾ ਨਿਵੇ ਉਹਨਾਂ ਅੰਤਰ ਗੁਰ ਬਿਲਾਏ ਉਹ ਸਤਿਗੁਰ ਆਗਿਆ ਨਾ ਨਿਵੇ ਉਹਨਾਂ ਅੰਤਰ ਗੁਰ ਬਿਲਾਏ ਹਰ ਰਸ ਹੋਇਆ ਪਦੇ ਕਰ ਬਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸੇ ਮਨ ਸੁਰ ਸਰਾਗ ਮਹੱਲਾ ਚੌਥਾ ਦਿਨ ਛੜੇ ਫਿਰ ਅਥਵ ਰਹਿਣ ਸਭਾਈ ਜਾਏ ਆਪ ਖਟੇ ਨਰ ਨਾ ਬੁੱਝ ਨਿਤ ਮੂਸਾ ਲਾਏ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖਲਾ ਗਮਾਖੀ ਪਚੋ ਪਚਾਏ ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ ਬਹੁਤ ਕਲਾਤਮੋ ਬੇਖ ਹੈ ਅੰਤ ਬੇਲੀ ਕੋਈ ਨਾ ਹੋਈ ਰਹਾ ਗੁਰਬਤ ਹਰ ਲਿਬ ਉਬਰੇ ਲਿਬ ਰਹੇ ਸਰਨਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਚ ਲੀਆ ਪਾਤ ਪਾਏ ਗੁਰਮੁਖ ਦਰਗੇ ਮੰਨੀਐ ਹਰ ਆਪ ਲੈ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਏ ਅਣਹਾ ਧੁਨੀ ਦਰ ਵੱਜਦੇ ਦਰ ਸੱਚ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸੁਖ ਸਬਾਸ ਤਿਨਗੀ ਸੰਗਤ ਦੇ ਪ੍ਰਭ ਮੈਂ ਜੱਚ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ ਜਿਨੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਗ੍ਰਸਤ ਸੋ ਸਭ ਫੁੱਲਾਂ ਕੀ ਹੈ ਕਿਆ ਤੂੰ ਰੱਤਾ ਗ੍ਰਸਤ ਦੇਖ ਕੈ ਪੁੱਤਰ ਗ੍ਰਹ ਸਿੰਗਾਰ ਰਸ ਭੋਗੇ ਖੁਸ਼ੀਆਂ ਕਰੇ ਮਨ ਰੰਗ ਅਪਾਰ ਬਹੁਤ ਕਰੇ ਫਰਮਾਏ ਸੀ ਵਰਤੇ ਹੋਏ ਅਪਾਰ ਕਰਤਾ ਚੇਤਨਾ ਆਵਈ ਮਨ ਮੁਖੰਦ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਈ ਰਹਾਵ ਕੱਪੜ ਪੋਗ ਲਪਟਾਇਆ ਸੋ ਇਹਨਾਂ ਰੂਪਾ ਖਾਕ ਹੈ ਵਰਗੇ ਵਿਰ ਬੋ ਰੰਗੇ ਕੀਏ ਰਥ ਅਥਾਕ ਕਿਸੀ ਬਾਤ ਕੇਸ ਹੀ ਦਾਤਨਾ ਪੁੱਛਿਆ ਸਭ ਤਾ ਸਾਕ ਸਿਰਜਣਾ ਭਰਾਇਆ ਬਿਨਾ ਬਿਨਾ ਕਾਕ ਬਲਿੰਦਾ ਬਾਤ ਦੁਆ ਤੂੰ ਹਮਾਇਆ ਕਰੇ ਕਤ ਜਿਸਨ ਤੂੰ ਪਤੀ ਆਇੰਦਾ ਸੋਸਨ ਤੁਝ ਅਨੇਤਾ ਹੰਕਾਰ ਕਰੇ ਹੰਕਾਰੀਆ ਵੈਪੈ ਮਨ ਕੀ ਮਤ ਤਿੰਨ ਪ੍ਰਭਾਵ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਲਾਇਕ ਸੱਜਣ ਸੋਏ ਹਰ ਜਨ ਕਾ ਰਾਖਾ ਕਹੇ ਮਾਨਸ ਧਰਮ ਹੋਈ ਹਰਜਨ ਹਰ ਉਬਰ ਹਰਜਨ ਪਾਵੈ ਸੋ ਕਰੇ ਜਿਸ ਪਾਵੈ ਫੇਰ ਨਾ ਪਾਵੈ ਕੋਏ ਵੀ ਗੁਰਮੁਖ ਰਤਾ ਰੰਗ ਸੋ ਸਚਨਾਮ ਅਵਤਾਰ ਜੋ ਪਰਜਨ ਪਾਵੈ ਸੁਗਰ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਚਾਨਣ ਹੋਏ ਇਸ ਜਗ ਮਹੱਲਾ ਪੰਜਵਾਂ ਮਾਨ ਬਿਲਾਸਪੁਰ ਅੰਗਣਾ ਦ੍ਰਿਸ਼ਟ ਭੂਲ ਖੁਸ਼ੀਆਂ ਖੇਤਰਧਾਰ ਬਾਦਸ਼ਾਹੀਆਂ ਵਿੱਚ ਸਿੱਸੇ ਭਰੀਆਂ ਪਾਈ ਦੇ ਸੁੱਖ ਸਤਸੰਗ ਪਾਇਆ ਲਿਖਿਆ ਲੇਖਨ ਪੁਰਖ ਵਿਦਾਤਾ ਦੁੱਖ ਸੰਸਾ ਮਿਟ ਗਿਆ ਰਹਾਉ ਜੇਤੇ ਥਾਂ ਥਨੰਤਰਾ ਤੇਤੇ ਪਵ ਆਇਆ ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਨ ਸੰਗ ਹੋਏ ਵਰਤਿਆ ਫਰਿਆ ਸਭ ਕੋ ਵਸਗਿਰ ਕਰ ਲਏ ਉਨ ਬਿਨ ਨਾਵੈ ਕਰ ਲਿਆ ਕੋੜ ਤੇ ਸੇ ਵਿਸਖਾਮ ਸੇ ਸਾਧਕ ਦਾਰ ਖਰਿਆ ਹਮ ਸਭ ਕੋ ਵਸਲਾਮ ਵੱਡ ਸਾਹਿਬੀ ਸਭ ਨਾਨਕ ਸੁਪਨ ਸੀ ਸ੍ਰਾਗ ਮਹੱਲਾ ਪੰਜਵਾਂ ਪਲ ਪਲਕੇ ਉੱਠ ਪਪੋਲੀਏ ਬਿਨ ਬੁੱਝੇ ਮੁਗਦਿਆ ਜਾਣ ਸੋ ਪ੍ਰਭ ਚੇਤਨ ਆਇਓ ਛੁੱਟੈ ਗੀ ਬੇਬਾਣ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗਮਾਨ ਪ੍ਰਾਣੀ ਤੁਆਇਆ ਲਾਹਾ ਲੈਣ ਲੱਗਾ ਕੇਤਕ ਫੱਕੜੇ ਸਭ ਮੁੱਖ ਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ, ਉਥੈ ਸਾਥ ਮਨੁੱਖ ਹੱਥ ਮਾਇਆ ਜਾਲ, ਮੁਕਤੇ ਸੇ ਭਾਲੀਐ ਜਿਸ ਸੱਚਾ ਨਾਮ ਸੰਭਾਲ, ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੀ ਹੇ, ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾਹੀ ਹੇ, ਜਿਸ ਕੀ ਚਿੰਤਾ ਨਾ ਫਾਤੇ ਸੇ ਨਿਕਲੇ, ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੇ, ਦੂਜਾ ਕੋ ਨਾ ਦਿਖਾਏ, ਚਾਰੇ ਕੋ ਨਾ ਭਲ ਕੇ ਪੈ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਸ੍ਰੀ ਰਾਗ ਮਹੱਲਾ ਪੰਜਵਾਂ, ਕੜੀ ਮੋਤ ਕਪਾਉਣਾ ਕਾਇ ਸਵਾਰਨ ਹਾਰ, ਮਾਇਆ ਕੰਮ ਵਿਆਪਿਆ ਸਮਝੇ ਨਾਹੀਂ ਗਵਾਰ, ਉੱਠ ਚੱਲਿਆ ਪਛਤਾਇਆ ਪਰੇ ਵਸ ਜੰਦਾਰ, ਅੰਧੇ ਤੂੰ ਬੈਠਾ ਕੰਦੀ ਪਾਹੇ, ਜੇ ਹੋ ਵੀ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ, ਰਹਾਉ ਹਰੀ ਨਾਹੀ ਨਾ ਡਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪੌਤਿਆ ਲਾਵੇ ਕਰ ਤਿਆਰ, ਜਾਂ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਿਨਿਆ ਖੇਤਾਰ, ਪਹਿਲਾ ਪੈਰ ਧੁੰਦੇ ਗਏ ਦੂਜੇ ਭਰ ਸੋਇਆ, ਤੀਜੇ ਝੱਗ ਝੁਕਾਇਆ ਚੌਥੇ ਭੋਰ ਪਏ ਆ ਕੇ, ਤੇ ਕਦ ਹੀ ਚੇਤਨਾ ਆਯੋਜਨ ਜੀਉ ਪਿੰਡ ਦੀਆ, ਸਾਧ ਸੰਗਤ ਕੋ ਵਾਰਿਆ ਜੀਉ ਕੀਆ ਕੁਰਬਾਨ, ਜਿਸਤੇ ਸੋਜੀ ਮਨ ਪਈ ਮਿਲਿਆ ਪ੍ਰਗ ਸੁਜਾਨ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨ, ਜਾਓ ਧੰਦਾ ਸਭ ਜਲਾਏ ਕੇ ਗੁਰਨਾਮ ਦੀਆ ਸੱਚ ਸੋ ਆਓ, ਨਸਾ ਸਭੇ ਲਾਹੇ ਕੇ ਇੱਕ ਅਸ ਗਮਾਓ, ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਉ, ਹੈ ਮਨ ਮੇਰੇ ਕਰਤੇ ਨੂੰ ਸਲਾ ਹੇ ਹੇ, ਮੇਰੇ ਚਾਹੇ ਸਭੇ ਛੱਡ ਸਿਆਨ ਪਾਹਾਂ, ਗੁਰ ਕੀ ਪੈਰੀ ਪਾਹੇ ਰਾਹਾ, ਦੁੱਖ ਪਖਣ ਸੁਖਦਾਤਾ ਮਨ ਹੋਈ, ਕਿਤੀ ਗਮਨਾ ਛਿਜੀਐ ਜਾ ਹਿਰਦੈ ਇੱਕ ਸੱਚਾ ਸੂਈ, ਜਿਸ ਕੇ ਹਿਰਦੈ ਤਰ ਜਿਸ ਤੂੰ ਰੱਖਿਆ ਹੱਥ ਦੇ ਮਾਰ ਨਾ ਸਕੇ ਗੋਏ, ਸੁਖਦਾਤਾ ਗੁਸੀਵੇ ਸਭ ਗੁਣ ਗੜ ਧੋਏ, ਸੇਵਾ ਮੰਗਿਆ ਸਿਵ ਖੁਲਾਈਆਂ ਆਪਣੀ ਸੇਵ, ਸਤਿਗੁਰ ਤੁੱਠਾ ਪਾਇਆ ਆਪੇ ਕਰਨ ਖਰੇਵ, ਸਤਿਗੁਰ ਕੇਵਲ ਹਰ ਨੇ ਮਨਸਾ ਸਭ ਪੁਰੇ, ਇੱਕੋ ਦਿਸੈ ਸੱਜਣ ਇੱਕੋ ਭਾਈ, ਮੀਤ ਇਕਸੇ ਸਮਗਰੀ ਇਕਸੇ ਦੀ ਹਰੀ, ਤੇ ਇੱਕ ਸੋ ਮਨ ਮਨ ਤੋ ਨਿਚਲ ਜੀਤ, ਜਾ ਸੱਚ ਖਾਣਾ ਸੱਚ ਪੈਰਾਂ ਡਿੱਗ, ਨਾਨਕ ਸੱਚ ਕੀਤ ਇਕਸੈ ਸਮਗਰੀ ਇਕਸੇ ਦੀ ਹਰੀ, ਇੱਕ ਸੋ ਮਨ ਮਨ ਚਲੋ ਅਚੀਤ, ਨਮਹ ਸਾਹਿਬ ਪਾਇਆ ਸੱਚ ਨਾਨਕ ਟੇਕ ਕੀਤ, ਸਿਰ ਰਾਗ ਮਹੱਲਾ ਪੰਜਵਾਂ, ਪਰ ਕੇ ਸਭੇ ਥੋਕ ਪ੍ਰਾਪਤੀ, ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤ, ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸੋਚਤ ਲਾਏ, ਇੱਕ ਸਵਿਣ ਸਭ ਧੰਦ ਹੈ ਸਭ ਮਿੱਥਿਆ ਮਮਾਇ ਰਹਾਉ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖੇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ, ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਕਹੇ, ਸਫਲ ਮੁਰਤ ਸਫਲਾ ਕੜੀ ਜਿਸ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਅਧਾਰ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਸਭਾ ਢੋਈ ਤਿਸੇ ਹੀ ਨੋਂ, ਜਿਨ ਪੂਰਾ ਗੁਰੂ ਲਭਾ ਨਾਨਕ ਵੱਧਾ ਕਰ ਤਹਾਂ, ਬਿਰਥਾ ਜਨਮਾ ਜਨਾਮ ਨਾਨਕ ਬੱਧਾ ਕਰਦਾ ਹਾਂ, ਜਿੱਥੇ ਮੇਰੇ ਤਰ੍ਹਾਂ ਜਨਮ ਜਰਾ, ਸ੍ਰੀ ਰਾਗ ਮਹੱਲਾ ਪੰਜਵਾਂ, ਸੋਈ ਧਿਆਈਏ ਛੀਅੜੇ ਸਿਰ ਸ਼ਾਹਾਂ ਪਾਤਸ਼ਾਹ, ਅਤੇ ਸਹੀ ਇੱਕ ਕਰਾ ਸਮਾਨ, ਜਿਸ ਕਾ ਸਭ ਸਵਸਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਮਾਨ ਮੇਰੇ ਸੁਖ ਸਹਿ ਸੇਤੀ ਜਪਨਾਓ, ਆਠ ਪਰ ਪਵ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਓ, ਇਸ ਕੀ ਸਰਨੀ ਪਰਮਨਾ ਜਿਸ ਜੀਵਨ ਬਨਾ ਕੋਈ, ਜਿਸ ਸਿਮਰਤ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਜਾ ਕਰੀ ਹੀ ਜੈ ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਨਿਰਮਲਾ ਕੱਟੀਏ ਚਮਕੀ ਫਾਸ, ਸੁਖ ਦਾਤਾ ਪਏ ਪੰਜਨੋ ਤੇ ਸਾਗਰ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ, ਬਹੁਤ ਬਹੁਤ ਵਖਾਣੀਐ ਉੱਚੋ ਉੱਚਾ ਥਾਉ, ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਿਕਾਓ, ਨਾਨਕ ਪ੍ਰਮਯਾ ਕਰ ਸੱਚ ਦੇਵੋ ਸੱਚ ਸਮਾਓ, ਉੱਚੋ ਉੱਚੋ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਿਕਾਓ, ਨਾਨਕ ਪ੍ਰਮਯਾ ਕਰ ਸੱਚ ਦੇਵੋ ਆਪਣਾ ਨਾਮ, ਸ੍ਰੀ ਰਾਗ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਖੀ ਤੇ ਸਮੁਖ ਉੱਜਲ ਹੋਏ, ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੇ ਘਰ ਵਸਾ ਏਕੋ ਸੱਚਾ ਸੋਏ, ਮੇਰੇ ਮਾਣ ਹਰ ਹਰ ਨਾਮ ਤੇ ਆਏ, ਨਾਮ ਸਹਾਈ ਸਦਾ ਸੰਗ ਆਗਿਆ ਲਹਿ ਛਡਾਇ ਰਹਾਉ ਦੁਨੀਆ ਕੇ ਵਡਿਆਈਆਂ ਕਵਨੈ ਆਵੈ ਕਾਮ ਨਾਹਿ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਿਧਾਨ ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕਿਹੋ ਹੋਰੇ ਨਿਕਾ ਆਪਣਾ ਆਪ ਤਿਆਗ ਆਹਾ ਉਪਾਮ ਸਿਆਨਬ ਸਗਲ ਛਾੜ ਗੁਰ ਕੀ ਚਰਨੀ ਲਾਗ ਤਿਸੈ ਪ੍ਰਾਪਤ ਪਾਏ ਹੋ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤ ਹੋਏ ਭਾਗ ਤਿਸੈ ਪ੍ਰਤ ਭਾਈ ਹੋ ਜਿਸ ਜਿਵੇਂ ਪ੍ਰਭ ਆਪ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਖਮਣ ਆਸਰਾ ਇੱਕੋ ਪ੍ਰਾਣ ਆਧਾਰ ਇਸ ਸਰਨਾਈ ਠਾਹ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਵ ਤਿਆਗ ਗੁਰਪੁਰਾ ਆਰਾਧ ਨਿਤ ਇੱਕ ਸਕੀਲਵ ਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭਣ ਹੁਣਾ ਬੀਸਰਾ ਜਿਨ ਸਭ ਕਿਛ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤੇ ਸਿਦਾਪ ਇੱਕ ਸਥਿਤੀ ਰਤਿਆ ਨਾ ਹੋਵੀ ਸੁਖ ਸੰਤਾਪ ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਾਹੀ ਕੋਈ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਹੈ ਗੁਰਪੂਰਾ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸੋ ਚਿੱਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਪੁਜਤ ਕੇ ਪੈਦਾ ਜਾਇ ਰਹਾ ਜਨਮ ਮਨ ਕਾ ਪਉ ਗਿਆ ਪਉ ਪਤ ਗੋਪਾਲ ਸਰਬ ਸੁਖਾ ਆਪ ਸਾਧੂ ਸੰਗਤ ਨਮਲਾ ਆਪ ਕਰੇ ਪਤਪਾਲ ਜਨਮ ਮਨ ਕੀ ਮਲ ਕੱਟੀਏ ਗੁਰਦਰਸ਼ਨ ਦੇਖ ਨਿਹਾਲ ਥਾਨ ਤਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸ ਸਰਨਾਈ ਛੁੱਟੀ ਹੈ ਗੁਰ ਕੀਤਾ ਲੋੜੈ ਸੋ ਹੋਏ ਜਿਨ ਮਨ ਵਸਿਆ ਪਾਰਬਮ ਸੇ ਪੂਰੇ ਪ੍ਰਧਾਨ ਤਿਨਕੀ ਨਿਰਮ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ
1: ਹਰ ਸੁਖ ਵਸਿਆ ਮਨਿਆਏ ਅੰਤਰ ਜੋਤ ਪ੍ਰਗਾਸੀਆ ਇੱਕ ਸਿਓ ਲਿਵਲਾਏ ਮਿਲ ਸਾਧੂ ਮੁਖ ਵਿਚਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸੱਚੇ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨ ਕੋਏ ਰਹਾਉ ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹਾ ਲਾਭ ਨਾਮ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਤੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕੱਟੀਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਓ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਕਰ ਸੇਵਾ ਸੁਖ ਸਾਗਰੇ ਸਿਰ ਸਾਹਾਂ ਪਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਨ ਰਹਾਉ ਨਮਾਣਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਓ ਹਰ ਚਪੀਏ ਰਾਧੀਏ ਅੱਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰੀਅਨ ਪਰ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤੇ ਸੱਚ ਸਿਉ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੇ ਸਭ ਮੈਂ ਰਿਆ ਸਮਾਏ ਦੀਨ ਦਰਦ ਦੁੱਖ ਪੰਜਨਾ ਸੇਵਕੇ ਸਤ ਭਾਏ ਅਚਰਜ ਰੂਪ ਨਿਰੰਜਨੋ ਗੁਰ ਮਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨ ਦਿਸੇ ਕੋਏ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਏ ਨਿਚਲ ਤਿਸ ਦਰਬਾਰ ਜੋ ਮੰਗੀਏ ਸੁਪਾਈਏ ਨਿਤਾਰਾ ਆਤਾਰ ਜਿਸ ਪੇਖਤ ਕਿਲ ਵਿਖਿਰੇ ਮਨ ਤਨ ਹੋਵੇ ਸ਼ਾਂਤ, ਇੱਕ ਮਨ ਇੱਕ ਧਿਆਈਏ, ਮਨ ਕੀ ਲਾਹੇ ਪਰਾਤ, ਗੁਣ ਦਾਨ ਨਵਤਨ ਸਦਾ, ਪੂਰਨ ਜਾਂ ਕੀ ਦਾਤ, ਸਦਾ ਸਦਾ ਰਾਧੀਏ, ਦਿਨ ਵਿਸਰੋ ਨਾਹੀ ਰਾਤ, ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ, ਤਨ ਮਨ ਧਨ ਅਰਪੀ ਸਭੋ, ਸਗਲ ਵਾਰੀਏ ਜਿੰਦ, ਦੇਖੇ ਸੁਨੇ ਹਦੂਰ ਸਦ, ਘਟ ਘਟ ਬ੍ਰਹਮ ਅਰਵਿੰਦ, ਅਕਿਰਤ ਕਨਾ ਨੂੰ ਪਾਲਦਾ ਪ੍ਰਭ ਨਾਨਕ ਸਦਬਖ ਸਿੰਧ, ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਧਨ ਧਨ ਜਿਨ ਪ੍ਰਭ ਦੀ ਆ, ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ ਅੰਤਰ ਜੋਤਿ ਅਪਾਰ, ਸਦਾ ਸਦਾ ਪ੍ਰਭ ਸਿਮਰੀਏ ਅੰਤਰ ਰੱਖ ਵਰਤਾਰ, ਮੇਰੇ ਮਨ ਹਰ ਬਿਨ ਅਵਰ ਨ ਕੋਈ, ਪ੍ਰਭ ਸਰਨਾਈ ਸਦਾ ਰਹੋ, ਦੁਖ ਨ ਵਿਆਪੇ ਕੋਈ ਰਹਾਓ, ਰਤਨ ਪਦਾਰਥ ਮਾਨ ਕਾ ਸੋਹਿਨਾ ਰੂਪਾ ਖਾਕ, ਮਾਤ ਪਿਤਾ ਸੁਧ ਬੰਦ ਪਾ ਕੂੜੇ ਸੱਭੇ ਸਾਕ, ਜਿਨ ਕੀਤਾ ਤਿਸੇ ਨ ਜਾਣੀਏ ਮਨਮੁਖ ਪਸੁਨ ਪਾਕ, ਅੰਤਰ ਬਾਹਰ ਰਵ ਰਿਹਾ ਤਿਸਨੋ ਜਾਣੇ ਦੂਰ, ਤ੍ਰਿਸ਼ਨਾ ਲਾਗੀ ਰਚ ਰਿਹਾ ਅੰਤਰ ਹਉਮੈ ਕੂਰ, ਭਗਤੀ ਨਾਮ ਵਿਹੂਣਿਆ ਆਵੇ ਵੰਜੇ ਪੂਰ, ਰਾਖ ਲਿਓ ਪ੍ਰਭ ਕਰਨਹਾਰ ਜੀ ਜੰਤ ਕਰ ਦਇਆ, ਬਿਨ ਪ੍ਰਭ ਕੋਏ ਨਾ ਆਵੇ ਰੱਖਣਹਾਰ, ਮਹਾਂ ਬਿਕਟ ਜੰਮ ਪਿਆ ਨਾਨਕ ਨਾਮ ਨਾ ਵਿਸਰੋ, ਕਰੇ ਆਪਣੀ ਹਰ ਮਾਇਆ ਸ੍ਰੀ ਰਾਗ ਮਹੱਲਾ ਪੰਜਵਾਂ। ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁੱਤ ਦਾਰਾ ਬਿੰਤਾ ਅਨੇਕ ਬਹੁਤ ਰੰਗ ਅਰਵੇਸ, ਹਰ ਨਾਮ ਰਿਦੇ ਨਾ ਵਸਈ ਕਾਰਜ ਕਿਰੇ ਨ ਲੇਖ, ਮੇਰੇ ਮਨ ਹਰ ਹਰ ਨਾਮ ਤੇ ਆਏ, ਕਰ ਸੰਗਤ ਨਿਤ ਸਾਧਕੀ ਗੁਰਚਰਨੀ ਚਿਤ ਲਾਗ, ਰਹਾਓ ਨਾਮ ਨਿਧਾਨ ਤੇ ਆਈਐ ਮਸਤਕ ਹੋਵੇ ਭਾਗ, ਕਾਰਜ ਸਭ ਸਵਾਰੀਏ ਗੁਰ ਕੀ ਚਰਨੀ ਲਾਗ, ਹਉਮੈ ਰੋਗ ਭਰਮ ਕੱਟੀਐ ਨਾ ਆਵੇ ਨਾ ਜਾਗ, ਕਰ ਸੰਗਤ ਤੂੰ ਸਾਧਕੀ ਅੜਸਾ ਤੀਰਥ ਨਾਉ, ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਓ, ਐਥੇ ਮਿਲੇ ਵਡਿਆਈਆ ਦਰਗਹਿ ਪਾਵੇ ਥਾਉ, ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ, ਮਾਰ ਆਪੇ ਜਵਾਲਦਾ ਅੰਤਰ ਬਾਰ ਸਾਥ, ਨਾਨਕ ਪ੍ਰਭ ਸਰਨਾਗਤੀ ਸਰਬ ਕਟਾਕੇ ਨਾਥ, ਸ੍ਰੀ ਰਾਗ ਮਹੱਲਾ ਪੰਜਵਾਂ। ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ, ਸਤਿਗੁਰ ਕੈ ਉਪਦੇਸਿਆ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ, ਰਹਾਓ ਗੁਣ ਗੋਬਿੰਦ ਨਿਤ ਗਾਵੀਏ ਅਵਗਨ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਤਾਰ, ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ, ਤੀਰਥ ਵਰਤ ਲੱਖ ਸੰਜਮਾ ਪਾਈਏ ਸਾਧੂ ਤੂਰ, ਲੋਕ ਕਮਾਵੇ ਕਿਸਤੇ ਜਾਂ ਵੇਖੇ ਸਦਾ ਦੂਰ, ਥਾਨ ਥਨੰਤਰ ਰਵ ਰਿਹਾ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ, ਸੱਚੀ ਕੁਦਰਤ ਧਾਰੀਅਨ ਸੱਚ ਸਿਰਜਨ ਜੋ ਜਹਾਨ, ਨਾਨਕ ਜਪੀਏ ਸੱਚ ਨਾਮ ਹੋ ਸਦਾ ਸਦਾ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ, ਸਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ, ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੂੰਜ ਤੂੰ ਸਭ ਚੂਕੇ ਸੋਗ ਸੰਤਾਪ, ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਈਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ, ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕਹਿ ਸਭੇ ਜਪ ਤਪ ਤਿਨ ਹੀ ਕੀਤ, ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ, ਸੁਖ ਸਹਿਜ ਆਨੰਦ ਰਸ ਜਾਂ ਨਾਨਕ ਹਰ ਗੁਣ ਗਾਓ, ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੋਣ ਸੋਏ ਜਿਤ ਜਪੀਏ ਹਰ ਨਾਉ, ਚਰਨ ਕਮਲ ਗੁਰ ਧੰਨ ਦੀਆ ਮਿਲਿਆ ਨ ਥਾਵੇਂ ਥਾਉ, ਸਾਂਝੀ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਓ, ਕਰ ਕਿਰਪਾ ਪ੍ਰਭ ਪੇਟਿਆ ਮਰਨ ਆਮਨੇ ਜਾਓ, ਮੇਰੇ ਮਨ ਹਰ ਪੈ ਸਦਾ ਇੱਕ ਰੰਗ, ਘੱਟ ਘੱਟ ਅੰਤਰ ਰਵ ਰਿਹਾ ਸਤ ਸਹਾਈ ਸੰਗ, ਰਹਾਓ ਸੁੱਖਾਂ ਕੀ ਮਤ ਕਿਆ ਕਰੀ ਜਾਂ ਸਿਮਰੀ ਗੋਬਿੰਦ, ਜਿਨ ਚਾਖਿਆ ਸੀ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ, ਸੰਤਾਂ ਸੰਗਤ ਮਨ ਵਸੇ ਪ੍ਰਭ ਪੀਤਮ ਬਖਸੰਦ, ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ, ਔਸਰ ਹਰ ਜਸ ਗੁਣ ਰਮਨ जित कोट मजन इशनान रसना उचरे गुणवती कोय न पूजे दान दृष्ट धार मंत अनवसे दयाल पुरख मेहरवान जियो पिंड तन तिसका हो सदा सदा कुरबान मिलिया कदे न विछड़े जो मिलिया करतार दासा के बंधन कटिया साचे सिरजनहार भूला मार्ग पायन गुण अवगन न विचार नानक ते सरनागती जे सगल कटाया दार श्री राग महला पंजवा रसना सच्चा सिमरिये मंतन निर्मल होए मात पिता साख अगले तिस बिन अवर न कोए मेर करे जे अपनी चसन विसरे सोए मन मेरे सच्चा सेव जिचर सास बिन सच्चे सब कूड़ है अंते हुए बिनाश रहो साहेब मेरा निर्मला तिस बिन रह न जाए मेरे मन तन भुख अत अगली कोई आन मिलावे माए चारे कूंटा पालिया सह बिन अवर न जाए तिस आगे अरदास कर जो मेले करतार सतगुर दाता नाम का पूरा जिस भंडार सदा सदा सलाइए अंत न पारावार परवदगार सलाई है जिसके चलते अनेक सदा सदा अराधिये एहा मत विसेख मन तन मीठा तिस लगे जिस मस्तक नानक लेख श्री राग महला पंजवा संत जनो मिल पाइयो सच्चा नाम समाल तो सा बंदो जी का ऐते उथे नाल गुर पूरे ते पाइये अपनी नदर निहाल कर्म प्राप्त तिस होवे जिसनो होए दयाल मेरे मन गुरजेवड़ अवर न कोए दूजा थाओ नो को सूजे गुर मेले सच सोए रहाओ सगल पदार्थ तिस मिले जिन गुर डिटा जाए गुर चरनी जिन मन लगा सेवड पागी माए गुर दाता समरथ गुर गुर सब मेरे समाए गुर परमेश्वर पार ब्रह्म गुर डुबदा लय तराए कित मुख गुर सलाइए करन कारण समरथ से मथे नीचल रहे जिन गुर धारिया हथ गुर अमृत नाम प्यालिया जन्म मरण का पथ गुर परमेश्वर सेविया पै पंजन दुख लथ सतगुर है गैर गबीर है सुख सागर अवकंड जिन गुर सेविया अपना जमदूत न लागे डंड गुर नाल तुल न लगे खोज डिठा ब्रह्मंड नाम निदान सतगुरु दिया सुख नानक मन मैं मंड श्री राग महला पंजवा मिठा करके खाया कौड़ा उपजिया साध भाई मीत सृत किए बिख्या रचिया बाद जानदे बिलम न होवे वे नावे बिस्माद मेरे मन सतगुर की सेवा लाग जो दिसे सो विंसना मन की मत त्याग रहाओ जो कुकर हर काया तावे दै दिस जाए लोभी जंत न जाने पाख अपाख सब खाए काम क्रोध मद व्यापिया फिर जो नी पाए माया जाल पसारिया पीतर चोग बनाए त्रिशा पंखी फांसिया निकस न पाए माए जिन कीता तिसे न जाने फिर आवे जाए अनेक प्रकारी मोया बोभी देहो संसार जिसनो रखे सो रहे समृत पुरख अपार हर जन हर लिव उदरे नानक सद बलिहार श्री राग महला पंजवा कर दूजा गोयल गोयल आया गोयली क्या तिस डंफ पसार मुलत पुन्नी चलना तू संभल कर बार हर गुण गाओ मना सतगुर सेव प्यार क्या थोड़ी बात गुमान रहाओ जैसे रैन परौने उठ चल से प्रभात क्या तू रत्ता ग्रस्त स्यों सब फुला की बिकात मेरी क्या करे जिन दिया सो प्रभ लोड़ सर पर उठी चलना छड जासी लख करोड़ लख चौरासी परमत्या दुर्लभ जन्म पायो नानक नाम संभाल तू सो दिन नेड़ा आयो श्री राग महला पंजवा तिचर वसे सुहेलड़ी जिचर साथी नाल जा साथी उठी चलिया तन तन खाकू राल मन बेराग पिया दर्शन देखने का चाओ तन सु तेरा थान रहाओ जिचर वस्या कंत कर जियो जियो सब कहात जा उठी चलसी कंतड़ा ता कोई न पुछे तेरी बात पेयड़े सौ सेव तू ਸੋਹਰੜੇ ਸੁਖਵਾਸ, ਗੁਰ ਮਿਲ ਚਾਜਿਆ ਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਸਭਨਾ ਸੋਹਰੇ ਵੰਜਨਾ, ਸਭ ਮਕਲਾਵਨ ਹਾਰ, ਨਾਨਕ ਤਨ ਸੁਹਾਗਣੀ ਜਿਨਸੇ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ, ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ, ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮੈਂ ਤਿਆਈ, ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ ਰਹਾਉ, ਦੁੱਖ ਕਲੇਸ਼ ਨਾ ਪਾਉ ਵਿਆਪੇ। ਗੁਰਮੰਤਰ ਹਿਰਦੇ ਹੋਏ, ਕੋਟ ਯਤਨ ਕਰ ਰਹੇ, ਗੁਰਬਿਨ ਤਰਿਓ ਨਾ ਕੋਏ। ਦੇਖ ਦਰਸ਼ਨ ਮਨ ਸੁਧਾਰੇ, ਪਾਪ ਸਗਲੀ ਜਾਹੇ, ਹਾਂ ਤਿਨਕੇ ਬਲਿਹਾਰ ਨੇ ਜੇ ਗੁਰ ਕੀ ਪੈਰੀ ਪਾਏ। ਸਾਧ ਸੰਗਤ ਮਨ ਵਸੇ, ਸਾਚ ਹਰ ਕਾ ਨਾਉ, ਸਿਵਡ ਭਾਗੀ ਨਾਨਕਾ ਜਿਨ ਮਨ ਇਹੋ ਪਾਉ। ਸ੍ਰੀ ਰਾਗ ਮਹੱਲਾ ਪੰਜਵਾਂ ਸੱਚ ਹਰ ਤਨ ਪੂੰਜ ਸਤਿਗੁਰ, ਛੋੜ ਸਗਲ ਵਕਾਰ, ਜਿੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨੇ ਦੀਆ, ਹਿਰਦੇ ਕਾ ਆਧਾਰ ਰਹਾਉ। ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਤ ਸਰਨੀ ਲਾਗ ਚਰਨੀ, ਮਿਟੇ ਦੁਖ ਅੰਧਾਰ। ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ, ਆਪ ਛੋੜ ਸਭ ਹੋਈ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ। ਜੋ ਦੀਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ, ਕਹੋ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕਿਰਤ ਸੋ ਕਿਰਤ, ਮੰਦੇ ਸੰਸਾਰ ਸਗਲਾਣਾ, ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਠਾਕਰ ਸਰਬੇ ਸਮਾਣਾ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸਜਾਣਾ ਰਹਾਓ, ਮਾਨ ਅਭਿਮਾਨ ਮਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ, ਕਹਿਣ ਕਹਾਵਣ ਇਹ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ, ਗਤ ਅਵਗਿਤ ਕੁਛ ਨਜ਼ਰ ਨਾ ਆਇਆ, ਸੰਤਨ ਕੀ ਰੇ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਪੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ।

ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰ ਨੇ, ਤੂੰ ਦਿੱਤਾ ਅੰਮ੍ਰਿਤ ਨਾਮ ਰਹਾਓ, ਜਿਨ ਤੂੰ ਸੇਵਿਆ ਭਾਉ ਕਰ, ਸੇਈ ਪੁਰਖ ਸਜਾਨ, ਤਿੰਨਾ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਦਾਨ, ਗੁਰ ਜੀ ਵਡਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ, ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਈ, ਸੱਚੇ ਸੇਤੀ ਰਤਿਆ ਦਰਗੇ ਬੈਸਨ ਜਾਏ, ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ, ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀਏ, ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੇ ਏਕ, ਸ੍ਰੀ ਰਾਗ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਪੂਜੀਏ ਮਨ ਧਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ, ਸਤਿਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ, ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਘਾਲ ਰਹਾਓ, ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗਵਚਨ ਨਿਰਮਲਾ ਗੁਰ ਜੀ ਵਡਿਆਵਰ ਨਕੋਏ, ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ, ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮਿ ਅਪਾਰ, ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ, ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ, ਸਤਿਗੁਰ ਸਰਨੀ ਆਇਆ ਬੌੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇ ਰਸਾਸ, ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਸੁਨ ਭਾਈਓ ਛੂਟਣ ਸਾਚੀ ਨਾਏ, ਗੁਰ ਕਹਿ ਚਰਨ ਸਰੇਵਨੇ ਤੀਰਥ ਹਰ ਕਾ ਨਾਉ, ਆਗੇ ਦਰਗੇ ਮੰਨੀਏ ਮਿਲੇ ਨਥਾਵੇਂ ਥਾਉ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁੱਠੇ ਪਾਈਏ ਪੂਰਨ ਲੱਖ ਅਭੇਵ ਰਹਾਉ, ਸਤਿਗੁਰ ਵਿੱਟੋ ਵਾਰਿਆ ਜਿਨ ਦਿੱਤਾ ਸੱਚ ਨਾਉ, ਆਂਦਨ ਸੱਚ ਸੁਲਾਹਣਾ ਸੱਚੇ ਕੇ ਗੁਣ ਗਾਓ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ, ਸਾਸ ਗ੍ਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ, ਗੁਰ ਜੇ ਵਡਿਆਵਰ ਨ ਦਿਸੀ ਅੱਠ ਪੈਰ ਤਿਸ ਜਾਪ, ਨਜ਼ਰ ਕਰੇ ਤਾਂ ਪਾਈਐ ਸੱਚ ਨਾਮ ਗੁਣਦਾਸ, ਗੁਰ ਪਰਮੇਸ਼ਰ ਇੱਕ ਹੈ ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਬ ਲਿਖਿਆ ਸਹੀ ਨਾਮ ਤੇ ਆਏ, ਨਾਨਕ ਗੁਰ ਸਰਨਾਗਤੀ ਮਰੇ ਨ ਆਵੇ ਜਾਏ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ, ਆਖ ਆਖ ਮਨ ਵਾਵਨਾ ਜਿਉਂ ਜਿਉਂ ਜਾਪੇ ਵਾਏ, ਜਿਸਨੋ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ, ਆਖਣ ਵਾਲੇ ਜੇਤੜੇ ਸਭ ਆਖ ਰਹਿ ਲਿਵਲਾਏ, ਬਾਬਾ ਅੱਲੋ ਅਗਮ ਅਪਾਰ ਪਾਕੀ ਨਾਹੀ ਪਾਕ ਥਾਏ, ਸੱਚਾ ਪਰਵਦਗਾਰ ਰਹਾਓ, ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖਣ ਨਾ ਜਾਣੇ ਕੋਏ, ਜੇ ਸੋ ਸਾਹਿਰ ਮਿਲ ਗਏ ਦਿਲ ਨ ਭਜਾਵੇ ਰੋਏ, ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ, ਪੀਰ ਪਕੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ, ਬਰਕਤ ਤਿਨਕੋ ਅਗਲੀ ਪੜ੍ਹਤੇ ਰਹਿਣ ਦਰੂਦ, ਪੁੱਛ ਨਾ ਸਾਜੇ ਪੁੱਛ ਨਾ ਢਾਏ ਪੁੱਛ ਨਾ ਦੇ ਵੇਲੇ, ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ, ਸਭਨਾ ਵੇਖੇ ਨਦਰ ਕਰ ਜੈ ਪਾਵੇ ਤੈ ਦੇ, ਬਾਬ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵਟ ਨਾਮ, ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਟ ਹੈ ਤਾਉ, ਅੱਬੜ ਕੋਈ ਨਾ ਸਕਈ ਹੋ ਕਿਸਨੋ ਪੁੱਛਣ ਜਾਓ, ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਜੈ ਪਾਵੇ ਤੈ ਦੇ, ਹੁਕਮ ਸਵਾਰੇ ਆਪਣੇ ਚਸਾ ਨ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ, ਕੇਵਟ ਦਾਤਾ ਆਖੀਏ ਦੇ ਕਹਿ ਰਿਹਾ ਸਮਾਰ, ਨਾਨਕ ਤੋਟਨ ਆਵੇ ਤੇਰੇ ਜੁਗੋ ਜੁਗ ਭੰਡਾਰ, ਮਹੱਲਾ ਪਹਿਲਾ ਸਭੇ ਮੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ, ਗੰਤ ਗਨਾਵਣ ਆਈਆਂ ਸੁਭਾ ਵੇ ਸਵਕਾਰ, ਪਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਆਰ, ਹਰ ਜੀਓ ਇਓ ਪਰ ਰਾਵੇ ਨਾਰ, ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਿਓ ਸਵਾਰ ਰਹਾਓ, ਗੁਰ ਸ਼ਬਦੀ ਸਿੰਗਾਰੀਆ ਤਨ ਮਨ ਪਿਰਕੇ ਪਾਸ, ਦੋਏ ਕਰ

ਵੇਖ ਨ ਜਾਏ, ਸ਼ਬਦ ਪਛਾਣੇ ਰਬ ਰਹਿ ਨਾ ਤਿਸ ਕਾਲ ਸੰਤਾਏ। ਸਾਹਿਬ ਅਤੁੱਲ ਨ ਤੋਲੀਏ ਕਥਨ ਨ ਪਾਇਆ ਜਾਏ, ਵਪਾਰੀ ਵਣਜਾਰੇ ਆਏ ਵੰਜੋ ਲਖਾਏ, ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ, ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨ ਤਮਾਏ, ਗੁਰਮੁਖ ਤੋਲ ਤਲਾਏ ਸੀ ਸੱਚ ਤਰਾਜੀ ਤੋਲ, ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ, ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ, ਕਥਨੇ ਕਹਿ ਨਾ ਛੁੱਟੀਏ ਨਾ ਪੜ ਪੁਸਤਕ ਭਾਰ, ਕਾਇਆ ਸੋਚ ਨ ਪਾਈਏ ਬਿਨ ਹਰ ਭਗਤ ਪਿਆਰ, ਨਾਨਕ ਨਾਮ ਨ ਵਿਸਰੇ ਮੇਲੇ ਗੁਰ ਕਰਤਾਰ, ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ, ਮਨ ਦੀ ਜੇ ਗੁਰ ਆਪਣੇ ਪਾਈਏ ਸਰਬ ਪਿਆਰ, ਮੁਕਤ ਪਦਾਰਥ ਪਾਈਏ ਅਵਗਨ ਮੇਟਨ ਹਾਰ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ ਰਾਉ, ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ, ਸਫਲਿਓ ਬਿਰਖ ਰਿਆਵਲਾ ਛਾਵ ਕਨੇਰੀ ਹੋਏ, ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ, ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ, ਸੱਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ, ਸੁਖਦਾਤਾ ਦੁੱਖ ਮੇਟਨੋ ਸਤਿਗੁਰ ਅਸ ਸੰਗਾਰ, ਭਵਜਲ ਬਿਖਮੰਡ ਰਾਮ ਨੋ ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁੱਲੜਾ ਨਾ ਤਿਸ ਮੰਜ ਮਲਾਰ, ਸਤਿਗੁਰ ਕਹਿ ਭੈ ਕਾ ਬੋਇਤਾ ਨਦਰੀ ਪਾਰ ਉਤਾਰ, ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ, ਜੇ ਬਾਜਲੋ ਜਲਾਮਨੀ ਨਾਮ ਨ ਜਪੇ ਰਸਾਏ, ਕੱਟ ਬਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ, ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ, ਬਿਨਾ ਮੇ ਧਨਬਾਦ ਹੈ ਭੁੱਲੋ ਮਰ ਗਿਆ, ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਤ, ਆਵੇ ਜਾਏ ਭਵਾਈਏ ਪਈਏ ਕਿਰਤ ਕਮਾਏ, ਪੂਰਬ ਲਿਖਿਆ ਕਿਉ ਮਿਟੀਏ ਲਿਖਿਆ ਲੇਖ ਰਜਾਏ, ਬਿਨ ਹਰ ਨਾਮ ਨ ਛੁੱਟੀਏ ਗੁਰਮਤ ਮਿਲੇ ਮਲਾਏ, ਜਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ, ਹੋਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ, ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ, ਸ੍ਰੀ ਰਾਗ ਮਹੱਲਾ ਪਹਿਲਾ ਹਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਏ ਵੀ ਵਿਕਸੀ ਅਸਨੇਹੇ, ਜਲ ਮੈਂ ਜੀਉ ਪਾਇ ਕੈ ਬਿਨ ਜਲ ਮਰ ਨਿਤ ਨੇਹੇ, ਮਨ ਰੇ ਕਿਉ ਛੁੱਟੇ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਆਓ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ ਜਿਉਂ ਅਧਿਕਾਓ ਤਿਉ ਸੁੱਕਣੋ, ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵੇ ਪ੍ਰਭ ਜਾਣੇ ਅਬ ਪੀਰ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਚਾਤਰਕ ਮੇਹ ਸਰ ਪਰ ਸਲ ਹਰਿਆਵਲੇ ਇਕ ਬੂੰਦ ਨ ਪਵੀ ਕੇ, ਕਰਮ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਅਵਟਨ ਆਪੇ ਖਪੇ, ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ, ਰੇ ਮਨ ਐਸੀ ਅਰਸਿਓ ਪ੍ਰੀਤ ਕਰ, ਜੈਸੀ ਚੱਕਵੀ ਸੂਰ ਖਿੰਨ ਪਲ ਨੀਂਦ ਨ ਸੋਵੇ ਜਾਣੇ ਦੂਰ ਹਜੂਰ, ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ, ਮਨਮੁਖ ਗੰਤ ਗਨਾਵਨੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ, ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ, ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ, ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ, ਸੱਚਾ ਨੇ ਹੁਣ ਟੁੱਟੇ ਜੇ ਸਤਿਗੁਰ ਭੇਟੇ ਸੋਏ, ਗਿਆਨ ਪਦਾਰਥ ਪਾਈਐ ਤ੍ਰੈ ਪਵਨ ਸੋਜੀ ਹੋਏ, ਨਿਰਮਲ ਨਾਮ ਵਿਸਰੇ ਜੇ ਗੁਣ ਕਾ ਗਾਹਕ ਹੋਏ, ਖੇਲ ਗਏ ਸੋ ਪੰਖ ਨੂੰ ਜੋ ਚੁਗਦੇ ਸਰ ਤਲ, ਘੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ, ਜਿਸ ਤੂੰ ਮੇਲੇ ਸੋ ਮਿਲੇ ਜਾਏ ਸੱਚਾ ਪਿੜਮਲ, ਬਿਨ ਗੁਰ ਪ੍ਰੀਤ ਨ ਉਪਜੇ ਹੋਮੇ ਮੈਲ ਨ ਜਾਏ, ਸੋ ਆਪ ਪਛਾਣੀਏ ਸ਼ਬਦ ਭੇਤ ਪਤਿਆਏ, ਗੁਰਮੁਖ ਆਪ ਪਛਾਣੀਏ ਅਵਰ ਕਿਆ ਕਰੇ ਕਰਾਏ, ਮਿਲਿਆ ਕਾ ਕਿਆ ਮੇਲੀਏ ਸ਼ਬਦ ਮਿਲੇ ਪਤਿਆਏ, ਮਨਮੁਖ ਸੋ ਜੀ ਨਾ ਪਵੇ ਵਿਛੜ ਚੋਟਾਂ ਖਾਏ, ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੌਰ ਨਾ ਕਾਏ, ਗੁਰਬਿਨ ਕੋ ਨ ਦਿਖਾਵੇ ਅੰਧੀ ਆਵੇ ਜਾਏ, ਗਿਆਨ ਪਦਾਰਥ ਖੋਇਆ ਠੱਕਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੁਹਾਗਨੀ ਨਾ ਭਰੇ ਅੰਕ ਸਮਾਏ, ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਾ ਜਾਏ, ਭੁੱਲੀ ਡੂੰਗਰ ਥਲ ਚੜੇ ਪਰਮੇ ਮਨ ਡੁਲਾਏ, ਧੁਰੋ ਵਿਛੁਨੀ ਕਿਉ ਮਿਲੇ ਗਰਭ ਮੁੱਠੀ ਬਿਲਾਏ,
ਵਿਛੜਿਆ ਗੁਰ ਮਿਲ ਸੀ ਹਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤੱਤ ਵਿਚਾਰ ਸਾਤਨ ਆਪ ਗਵਾਇਆ ਗੁਰ ਕਹਿ ਸ਼ਬਦ ਸਿੰਗਾਰ ਕਰ ਹੀ ਸੋ ਪਿਰ ਪਾਇਆ ਗੁਰ ਕਹਿ ਹੇ ਤੇ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਲੈ ਤਾਂ ਪਾਈਏ ਆਪ ਨ ਲਿਆ ਜਾਏ ਗੁਰ ਕੀ ਚਰਨੀ ਲਾਗ ਰੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨ ਵਿਸਰੇ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸਤਬੰਧ ਸੁੱਤ ਬੰਧ ਪੁਕਾਰਨਾਰ ਧਨ ਜੋਬਨ ਜਗ ਠੱਗਿਆ ਲੱਭ ਲੋਭ ਹੰਕਾਰ ਮੋਠ ਗੋਲੀ ਹੋ ਮੁਈ ਸਭ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਈ ਮੈਂ ਤੁਝ ਬਿਨ ਅਵਰ ਨ ਭਾਵਈ ਤੂੰ ਭਾਵੇ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕਹਿ ਸ਼ਬਦ ਸੰਤੋਖ ਜੋ ਦੀਸੇ ਸੋ ਚਲਸੀ ਕੂੜਾ ਮੋਹ ਨ ਵੇਖ ਵਟ ਵਟਾਊ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਬਿਨ ਬੂਝ ਨ ਹੋਏ ਨਾਮ ਵਡਿਆਈ ਜੇ ਮਿਲੇ ਸੱਚ ਰੱਪੇ ਪਤ ਹੋਏ ਜੋ ਤੁਧ ਪਾਵੇ ਸੇ ਭਲੇ ਖੋਟਾ ਖਰਾ ਨ ਕੋਏ ਗੁਰਸਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘਟੀਏ ਸ਼ਬਦ ਵਿਕਾਸ ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨਾ ਲੱਭਈ ਸੱਚ ਟਿਕੇ ਪਤ ਜਾਏ ਗੁਰਮਤ ਤੂੰ ਸਲਾਨਾ ਹੋਰ ਕੀਮਤ ਕਹਿ ਨਾ ਜਾਏ ਜਿਤ ਤਨ ਨਾਮ ਨ ਭਾਵਈ ਤਿਤ ਤਨ ਹੋਮੇ ਵਾਦ ਗੁਰਬਿਨ ਗਿਆਨ ਨ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸਖਾਏ ਆਸਾ ਬੰਧ ਚਲਾਈਏ ਮੂਹੇ ਮੂੰਹ ਚੋਟਾਂ ਖਾਏ ਅਵਗਣ ਬੱਧਾ ਮਾਰੀਏ ਛੁੱਟੇ ਗੁਰਮਤ ਨਾਏ ਸਰਬੇ ਥਾਈ ਇੱਕ ਤੂੰ ਜਿਉਂ ਭਾਵੇ ਤਿਉਂ ਰੱਖ ਗੁਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ ਹੋਮੇ ਰੋਗ ਗਵਾਈਐ ਸ਼ਬਦ ਸੱਚੇ ਸੱਚ ਭਾਖ ਆਕਾਸ਼ੀ ਪਤਾਲ ਤੂੰ ਤ੍ਰੈ ਭਵਨ ਰਿਹਾ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨ ਵਿਸਰੇ ਜਿਉਂ ਭਾਵੇ ਤਿਵੇਂ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕਿਆ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖਸਾਰ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਚ ਸ਼ਿੰਗਾਰਿਆ ਤੇ ਸੇਤੀ ਲਿਵ ਲਾਏ ਰਹਾਉ ਤਨ ਬੇਸੰਤਰ ਹੋਮੀਏ ਇੱਕ ਰੱਤੀ ਤੋਲ ਕਟਾਏ ਤਨ ਮਨ ਸਮਧਾ ਜੀ ਕਰੀ ਆਂਦਨ ਅਗਨ ਜਲਾਏ ਹਰ ਨਾਮੇ ਤੁਲ ਨ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਏ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਏ ਪੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨ ਪੁੱਜੀ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਤਤ ਕਰੀ ਬੁਹੈਵਰ ਗੈਵਰ ਦਾਨ ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗਮਾਨ ਰਾਮ ਨਾਮ ਮਨ ਬੇਦਿਆ ਗੁਰ ਦੀਆ ਸਚਦਾਨ ਮਨ ਹਟ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੈ ਗੁਰਮੁਖ ਮੋਖ ਦੁਆਰ ਸੱਚੋ ਔਰ ਸਭੇ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਖੀਏ ਨੀਚ ਨ ਦਿਸੇ ਕੋਏ ਇੱਕ ਨੇ ਭਾਂਡੇ ਸਾਜੀਐ ਇੱਕ ਚਾਨਣ ਦੇ ਲੋਏ ਕਰਮ ਮਿਲੇ ਸੱਚ ਪਾਈਐ ਤੁਰ ਬਖਸ਼ ਨ ਮਿੱਟੇ ਕੋਏ ਸਾਧੂ ਮਿਲੇ ਸਾਧੂ ਜਨੇ ਸੰਤੋਖ ਵਸੇ ਕਰੇ ਆਏ ਅਕਥ ਕਥਾ ਵਿਚਾਰੀਏ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ ਘੱਟ ਘੱਟ ਵਜੇ ਕੰਗੂਰੀ ਆਂਦਨ ਸ਼ਬਦ ਸੁਭਾਏ ਵਿਰਲਾ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ
ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨਸਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਹੋ ਰਾਮ ਨਾਮ ਤਨ ਨਿਰਮਲੋ ਜੇ ਦੇਵੇ ਦੇਵਨ ਹਾਰ ਆਗੇ ਪੁੱਛ ਨ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਵੇ ਛੁੱਟੀਏ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੂਤ ਸੰਯੋਗ ਨਾਰੀ ਦੇਖ ਵਿਗਸੀਐ ਨਾਲੇ ਹਰਖ ਸੁਸੋਗ ਗੁਰਮੁਖ ਸ਼ਬਦ ਰੰਗਾਵਲੇ ਐ ਨਸਿਆਰਸ ਭੋਗ ਚਿਤ ਚੱਲੇ ਵਿਤ ਜਾਵਨੋ ਸਾਗਤ ਢੋਲ ਟਲਾਏ ਬਾਹਰ ਢੂੰਡ ਵਗੁੱਚੀਏ ਘਰ ਮੈਂ ਵਸਤ ਸਦਾਏ ਮਨਮੁਖ ਹੋਮੇ ਕਰ ਖੁਮਸੀ ਗੁਰਮੁਖ ਪੱਲੇ ਪਾਏ ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਖਤ ਬਿੰਦ ਕਾ ਏ ਤਨੋ ਅਗਨੀ ਪਾਸ ਪਰਾਨ ਪਵਨੇ ਕੇ ਵਸ ਡੋਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨ ਲੋੜੇ ਕੋਏ ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਨੀ ਜਿਸ ਹਰ ਗੁਰ ਦਰਸਨ ਹੋਏ ਜੋ ਸੁਪਨੇ ਨਿਸ ਭੁੱਲੀਏ ਜਬ ਲਗ ਨੀਂਦਰਾ ਹੋਏ ਇਉਂ ਸਰਪਨ ਕੇ ਵਸ ਜੀੜਾ ਅੰਦਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਜਿਉਂ ਬਾਰਕ ਦੁੱਧੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਮਨੋ ਪਈ ਅੜੀ ਦਰਿਆਸ ਉੱਚੋ ਪਰਬਤ ਗਾ ਖੜੋ ਨਾ ਪੌੜੀ ਤਿਥਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਵਜਲ ਭਿਖਮੰਡ ਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰਨਾਉ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੁਗੁਰ ਕਰਤਾਰ ਪੀ ਸੱਚਾ ਸੁਲਾਹਨਾ ਸੱਚੇ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕਿਸੀ ਨਾਲ ਨਾ ਚੱਲਿਆ ਖੱਪ ਖੱਪ ਮੂਹੇ ਅਸਾਰ ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾਵੇਂ ਸਿਰਕਾਲ ਪਿੜ ਪੜੇ ਜੋ ਖੇਲ ਸੀ ਬਦ ਪਹਿਲੀ ਕਿਆ ਹਾਲ ਪੁੱਤਾ ਦੇਖ ਵਿਗਿਸੀਏ ਨਾਰੀ ਸ਼ੇਜ ਪਤਾਰ ਚੂਹਾ ਚੰਦਨ ਲਾਈਏ ਕਾਪੜ ਰੂਪ ਸ਼ਿੰਗਾਰ ਖੇਹੂ ਖੇਰ ਲਾਈਏ ਛੋੜ ਚੱਲੇ ਘਰ ਬਾਰ ਮੈਂ ਕਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਰਵਦ ਦਾ ਕਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਏ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਏ ਗੁਰ ਰਾਖੇ ਸੀ ਨਿਰਮਲੇ ਸ਼ਬਦ ਨਿਵਾਰੀ ਪਾਏ ਨਾਨਕ ਤਰੀਏ ਸੱਚ ਨਾਮ ਸਿਰਸਾਹਾਂ ਪਤਸਾਹੋ ਮੈਂ ਹਰ ਨਾਮ ਨ ਵਿਸਰੇ ਹਰ ਨਾਮ ਰਤਨ ਵਿਸਾਹੋ ਮਨਮੁਖ ਭੋਜਲ ਪਚਮੁਗੇ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨਿਚਲ ਲੋਕ ਦੁਨੀਆਂ ਕੈਸੇ ਮੁਕਾਮ ਮੇ ਕਰ ਸਿਦਕੀ ਕਰਨੀ ਖਰਚ ਬੰਦ ਹੋ ਲਾਗ ਰਹੋ ਨਾਮੇ ਰਹੋ ਜੋਗੀ ਤਾਂ ਆਸਨ ਕਰ ਬਹਿਮੁੱਲਾਂ ਪਏ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਾਏ ਦੇਵ ਸਦਾਨ ਸੁਰ ਨਿਧ ਗੁਣ ਗੰਧਰਬ ਮੁੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪਿਆ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਦ ਕੇ ਚੱਲਣਾ ਦਿਲ ਸਮਝ ਤੂੰ ਕੀ ਪਹੁੰਚ ਸ਼ਬਦ ਹੈ ਮਾਏ ਵਖਾਣੀਏ ਬਿਰਲਾ ਤਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈਲ ਸੋਏ ਅੱਲਾ ਲੱਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਮਨ ਜਾਮਨੀ ਮਕਾਮ ਏਕ ਰਹੀਮ ਮਕਾਮ ਤਿਸ ਨੂੰ ਆਖੀਏ ਜਿਸ ਜਿਸ ਨਾ ਹੋਈ ਲੇਖ ਅਸਮਾਨ ਧਰਤੀ ਚੱਲ ਸੀ ਮਕਾਮ ਉਹੀ ਟੇਕ ਦਿਨ ਰਵ ਚੱਲੇ ਨਿਸ ਸੱਚ ਚੱਲੇ ਤਾਰਕਾ ਲੱਖ ਪਲੋਏ ਮਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਏ
ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਏ ਹਰ ਜੋ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗਿਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲਬਾਣਾ ਚਲਦਿਆਂ ਨਾਲ ਨ ਜਾਏ ਸਤਿਗੁਰ ਸੇਵ ਗੁਰ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਪ੍ਰਭਾ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਿਖਾਈ ਪਈ ਅੜੇ ਜਗ ਜੀਵਨ ਦਾਤਾ ਮਨਮੁਖ ਪੱਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣੇ ਅੰਧੇ ਠੋਰ ਨਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈ ਅੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸ ਸਿਓ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੀ ਸਹਿਜ ਉਪਜੇ ਹੋਮੇ ਤਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਉਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਨਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨ ਜਾਈ ਹਰ ਜਿਉ ਭਗਤ ਵਿਸ਼ਾਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਵਦੇ ਜਮ ਡੰਡ ਲੱਗੇ ਤਿੰਨ ਪਾਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਵ ਕਰਤੇ ਲਿਖਿਆ ਤਿਨ ਗੁਰਮਤਿ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀਤ ਨ ਆਵਈ ਨਾਮ ਨਾ ਲਾਗੋ ਭਾਓ ਸੁਫਨੇ ਸੁਖ ਨ ਪਾਵਈ ਦੁਖ ਮੈਂ ਸਭੀ ਕੋਏ ਜੇ ਹਰ ਹਰ ਕੀਜੇ ਬਹੁਤ ਲੋਚੀਏ ਕਿਰਤ ਨ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨ ਜਾਏ ਜੇ ਸੋ ਅੰਮ੍ਰਿਤ ਨੀਰੀਏ ਪੀ ਬੇਖ ਫਲ ਲਾਗੇ ਤਾਏ ਸੇ ਜਨ ਸੱਚੇ ਨਿਰਮਲੇ ਜੇ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਵਦੇ ਵਿਖੋਮੇ ਤਜ ਵਿਕਾਰ ਮਨ ਅਟਕਤੇ ਉਪਾਏ ਨ ਛੁੱਟੀਏ ਸਿਮਰਤ ਸਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੇ ਹੀ ਸੁਣ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸਭ ਚੁੱਗੇ ਗੁਰ ਪਾਏ ਹਰ ਰਸ ਪੀਵੇ ਸਹਿਜ ਰਹਿ ਉੱਡੇ ਨ ਉਡਵ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਹਿ ਪਾਣੀ ਜੇ ਚੱਲੇ ਤਾਂ ਅੰਧਨ ਰਚੇ ਨ ਹਰ ਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਉੱਡੇ ਚੋਂ ਦਿਸੇ ਜਾਏ ਜੇਤਾ ਉੱਠੇ ਦੁੱਖ ਕਣੇ ਨਿਤ ਦਾ ਜੇਤਾ ਬਿਲ ਲਾਏ ਬਿਨ ਗੁਰਮਹਿਲ ਨ ਪਾ ਜਾਪਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿਜ ਸਬਾਏ ਸਾਖਾ ਤਿੰਨ ਨਿਵਾਰੀਏ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਏਕ ਹੈ ਆਪੇ ਦੇਖਵਾਏ ਮਨਮੁਖ ਉੱਭੇ ਸੁਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਏ ਉਹਨਾਂ ਕਰਨ ਗਰਾਉ ਕੱਟੀਏ ਤੇ ਨਿਤ ਜਾਲੀਏ ਉਹਨਾਂ ਸ਼ਬਦ ਨ ਨਾਉ ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ ਹੁਕਮੇ ਹਰ ਹਰ ਮਨ ਵਸੇ ਹੁਕਮੇ ਸੱਚ ਸਮਾਓ ਹੁਕਮ ਨਾ ਆਵੀ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੂੰਹ ਸੋਹਣੇ ਗੁਰ ਕੇ ਹਿੱਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪਰਵਾਨ ਹੈ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਹੋ ਕੋਏ ਨਾਨਕ ਨਾ ਵਡਿਆਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨਿਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹਿ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤੈ ਵਿਰਲਾ ਪਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਨੀ ਜੇ ਚੱਲੇ ਸਤਿਗੁਰ ਪਾਏ ਸਦਾ ਪਿਰ ਨੇਚਲ ਪਾਈਏ ਨਾ ਉਹ ਮਰੇ ਨ ਜਾਏ ਸ਼ਬਦ ਮਿਲੀ ਨਾ ਵਿਛੜੇ ਪਿਰ ਕੇ ਅੰਗ ਸਮਾਏ ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਈਆ ਨ ਜਾਏ ਪਾਠ ਪੜ੍ਹੇ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸਬਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁਖਾਂ ਨੂੰ ਗਈ ਖਾਏ
ਸ਼ਬਦੇ ਨਾਮ ਤਿਆਈਏ ਸ਼ਬਦੇ ਸੱਚ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨਾ ਲੱਗੇ ਸਬਾਏ ਜਿਨੇ ਲੋਪ ਵਿਆਪਤ ਹੈ ਅਧਿਕ ਰਹੇ ਲਪਟਾਏ ਬਿਨ ਗੁਰ ਮੁਕਤ ਨਾ ਪਾਈਏ ਨਾ ਦੁਪਤਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜਿਉਂ ਵੱਧ ਹੈ ਹਉਮੈ ਕਰਮ ਕਮਾਏ ਬਿਨ ਸ਼ਬਦੇ ਭਰਮ ਨ ਚੁੱਕਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨ ਹੋਵੇ ਬਿਨ ਸ਼ਬਦੇ ਥਾਏ ਨ ਪਾਏ ਸ਼ਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨ ਜਾਪਣੀ ਬਿਨ ਗੁਣ ਭਗਤ ਨ ਹੋਏ ਭਗਤ ਵਿਸ਼ਾਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰਸ ਲਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਪਲਾਏ ਮਨਮੁਖ ਕਰਮ ਕਮਾਏ ਨਹੀਂ ਬੂਝੇ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨਿਆਏ ਮਨ ਰੇ ਨਾਮ ਜਪੋ ਸੁਖੋਏ ਗੁਰਪੂਰਾ ਸਲਾਈਏ ਸਹਿਜ ਮਿਲੇ ਪ੍ਰਭ ਸੋਏ ਰਾਹੋ ਭਰਮ ਗਿਆ ਪੋ ਭਾਗਿਆ ਹਰ ਚਰਨੀ ਚਤਲਾਏ ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨਿਆਏ ਘਰ ਮਹਿਲ ਸੱਚ ਸਮਾਈਏ ਜਮਕਾਲ ਨਾ ਸਕੇ ਖਾਏ ਨਾਮਾ ਸ਼ੀਮਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ ਸੁਰ ਨਰ ਤਿਨਕੀ ਬਾਣੀ ਗਾਵੇ ਕੋਇ ਨ ਮੇਟੇ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਯਮ ਨਾ ਪੜੇ ਦੂਜਾ ਭਾਉ ਨ ਜਾਣੇ ਤਸ ਸਤਿਗੁਰ ਭੇਟੀਏ ਨਿਰਮਲ ਹੋਵਾ ਅੰਦਰ ਨਾਮ ਵਖਾਣੇ ਏਕੋ ਪੜੋ ਏਕੋ ਨਾਉ ਬੂਜੇ ਦੂਜਾ ਵਰ ਨ ਜਾਣੇ ਘਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਪਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਮ ਨ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਖਾਣੇ ਬਿਨ ਗੁਰ ਪਰਮ ਪਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨ ਪਾਏ ਜਾਣ ਨਾਉ ਚੇਤੇ ਤਾਂ ਗਤ ਪਾਏ ਤਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ ਸਦ ਬਲਿਹਾਰੀ ਗੁਰੇ ਆਪਣੇ ਬਿਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟੇ ਅੰਤਰ ਵਿਰਲਾ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਪਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ ਸ਼ਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਓ ਸਹਿਜੇ ਗਾਵਿਆ ਥਾਏ ਪਵੇ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤੀ ਉਪਜੇ ਸਹਿਜ ਪਿਆਰ ਬਰਾਗ ਸਹਿਜੇ ਹੀ ਤੇ ਸੁਖ ਛਾਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਈ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਉਚਰੇ ਭਗਤ ਕਰੇ ਲਿਵਲਾਏ ਸ਼ਬਦੇ ਹੀ ਹਰ ਮਨ ਵਸੇ ਰਚਨਾ ਹਰ ਰਸ ਖਾਏ ਸਹਿਜੇ ਕਾਲ ਵਡਾਰਿਆ ਸੱਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਟ ਭਾਗੀ ਜਿਨ ਪਾਇਆ ਸਹਿਜੇ ਰਹਿ ਸਮਾਏ ਮਾਇਆ ਵਿੱਚ ਸਹਿਜ ਨ ਉਪਜੇ ਮਾਇਆ ਦੂਜੇ ਪਾਏ ਮਨਮੁਖ ਕਰਮ ਕਮਾਵਣੇ ਹੋਮੇ ਜਲੇ ਜਲਾਏ ਜੰਮਣ ਮਰ ਨ ਚੁਕਈ ਫਿਰ ਫਿਰ ਆਵੇ ਜਾਏ ਤ੍ਰੈ ਗੁਣਾਂ ਵਿੱਚ ਸਹਿਜ ਨ ਪਾਈਐ ਤ੍ਰੈ ਗੁਣ ਪਰਮ ਪਲਾਏ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸੁਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਗ ਬਾਰ ਸਹਿਜੇ ਹੀ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਨ ਹਾਰ ਪੂਰੇ ਸ਼ਬਦ ਸਲਾਈਏ ਜਿਸ ਦਾ ਅੰਤ ਨ ਪਾਰਾ ਬਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਧਨ ਲਾ ਹਰ ਨਾਮ ਲੈਣ ਅਖੋਟ ਭਰੇ ਭੰਡਾਰ ਨਾਨਕ ਤੋਟ ਨ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫੇਰ ਨ ਪਵੇ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦਨਵ ਤਨੋ ਆਪ ਵਸੇ ਮਨਿਆਏ ਰਹਾਓ ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੇ ਤਿਉ ਰਹਿਣਾ
ਗੁਰ ਕਹਿ ਸ਼ਬਦ ਜੀਵਿਤ ਮਰੇ ਗੁਰਮੁਖ ਭਵਜਲ ਤਰਨਾ। ਵੱਡੇ ਭਾਗ ਨਾਉ ਪਾਈਏ ਗੁਰਮਤ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ। ਇੱਕ ਤਾਂ ਮਨਮੁਖ ਸ਼ਬਦ ਨ ਭਾਵੇ ਬੰਧਨ ਬੰਦ ਪਾਇਆ ਵਾਇਆ, ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ। ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੇ ਸਤ ਨਿਰਮਲ ਸਹਿਜੇ ਨਾਮ ਸਮਾਤੇ। ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭੇ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਇਰਾਦੇ ਗੁਰਮੁਖ ਕਥ ਕਹਾਣੀ। ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨੇ ਆਏ, ਸਦਾ ਰੰਗ ਰਤੇ ਸੱਚ ਸਿਓ ਆਪਣੀ ਕਿਰਪਾ ਕਰੇ ਮਿਲਾਏ। ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏ ਦੇ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਏ ਮਨ ਨਿਰਮਲਾ ਪਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਕਬੀਰ। ਸੱਚੀ ਸੰਗਤ ਬੈਸਣਾ ਸੱਚ ਨਾਮ ਮੰਤੀਰ, ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੀਏ ਹਰ ਮਨ ਵਸੇ ਲੱਗੇ ਨ ਮਹਿਲ ਪਤੰਗ। ਰਹਾਓ ਸੱਚੇ ਸ਼ਬਦ ਪਤਿ ਉਪਜੇ ਸੱਚੇ ਸੱਚਾ ਨਾਉ, ਜਿੰਨੀ ਹੋਮੇ ਮਰ ਪਛਾਣਿਆ ਹੋ ਤਿੰਨ ਬਲਿਹਾਰੇ ਜਾਓ। ਮਨਮੁਖ ਸੱਚ ਨ ਜਾਣੀ ਤਿੰਨ ਠੋਰ ਨ ਕਥੂ ਥਾਉ, ਸੱਚ ਖਾਣਾ ਸੱਚ ਪਹਿਨਾ ਸੱਚੇ ਹੀ ਵਿਚਵਾਸ, ਸਦਾ ਸੱਚ ਸਲਾਣਾ ਸੱਚੇ ਸ਼ਬਦ ਨਿਵਾਸ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ। ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੋਜੀ ਹੋਏ, ਜਿੰਨੀ ਸੱਚ ਵਿਸਾਰਿਆ ਜੇ ਦੁਖੀਆ ਚੱਲੇ ਰੋਏ, ਸਤਿਗੁਰ ਜਿੰਨੀ ਨ ਸੇਵਿਓ ਸਿੱਕਿਤ ਆਏ ਸੰਸਾਰ, ਜਮਦਰ ਬੱਧੇ ਮਾਰੀਏ ਕੂਕ ਨ ਸੁਣੇ ਪੁਕਾਰ। ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸਰਨਾ। ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਝਾ ਸਭ ਦੇ ਭਵਜਲ ਤਰਨਾ, ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨ ਹੋਈ। ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਪਾਏ ਪਤਖ ਹੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ, ਨਿਤਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਿਣ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ, ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨ ਦੇ, ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਵਾਓ, ਸਾਹਿਬ ਨ ਤਾਣਿਆ ਕਾ ਤਾਨ ਆਏ ਨ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਾਓ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸੁਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਕਾਜ। ਜਾਂ ਕੋ ਚਿੰਤਾ ਬਹੁਤ ਬਹੁਤ ਦੇ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੋ ਕੁੰਟਕਾ ਕੜੀ ਨ ਬੈਸਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਅਕੀਏ ਹੋਆ ਅਸਰਸਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨ ਕਰਨ ਤਰਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ, ਸ਼ਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ, ਖੱਟਾ ਕਰਮ ਤੇ ਦੁਗਨੇ ਪੂਜਾ ਕਰਤ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਤਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਪਾਰ, ਰੰਗ ਤਮਾਸ਼ੇ ਬੋਬਦੀ ਚਾਹੇ ਲੱਗ ਰਿਹਾ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਬਹੁਤ ਧਨਾਢ ਅਚਾਰ ਵੰਨ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪ੍ਰੀਤ, ਲਸਕਰ ਤਸਕਰ ਬੰਦ ਬੰਦ ਬੰਦ ਜਿਓ ਜਿਓ ਸਗਲੀ ਕੀਤ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲਦੀਤ, ਕਾਇਆ ਰੋਗ ਨਛਿੱਤਰ ਕਿਛ ਨਾ ਕਿਛ ਕਾੜਾ ਸੋਗ, ਮਿਰਤ ਨ ਆਵੀ ਚਿੱਤ ਤਿਸ ਐਨਸ ਭੋਗੇ ਭੋਗ, ਸਭ ਕਿਛ ਕੀ ਤੁਨ ਆਪਣਾ ਜੀ ਨ ਸੰਕ ਤਰਿਆ, ਚਿੱਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਓ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਵਧਾਈਏ ਤਿਉਂ ਤਿਉਂ ਹਰਸਿਓ ਰੰਗ,
ਦੋਹਾਂ ਸਿਰਿਆਂ ਕਾ ਖਸਮਿਆਪ ਅਵਰ ਨਾ ਦੂਜਾ ਥਾਉ। ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ। ਜਾਨੋ ਨਹੀਂ ਭਾਵੇ ਕਵਨ ਬਾਤਾਂ, ਮਨ ਖੋਜ ਮਾਰਗ ਰਹਾਉ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ। ਪ੍ਰਭ ਕਿਨਹੀ ਜਾਤਾ, ਭਗਵਤੀ ਰਹਿਤ ਜੁਗਤਾ।

ਨਵੇਂ ਪ੍ਰਕਾਰਾ, ਪੰਡਤ ਵੇਦ ਪਕਾਰਾ, ਗ੍ਰਿਸਤੀ ਗ੍ਰਿਸਤ ਧਰਮਾਤਾ, ਇੱਕ ਸ਼ਬਦੀ ਬੈਰੂਪ ਅਵਧੂਤਾ, ਕਾਪੜੀ ਕਹੋ ਜੁਗ ਜਗੂਤਾ, ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨ ਦੇਵੇ ਦਰਸਾ, ਇੱਕ ਮਨ ਹੀ ਗਿਆਤਾ, ਘਾਟ ਨ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ, ਸਗਲ ਯੁਗ ਤਿਉ ਪਾਵਾ, ਤਿਆਗੀ ਸ਼ਰਨ ਪਾਵਾਂ, ਨਾਨਕ ਗੁਰ ਚਰਨ ਪਰਾਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਬਾਦਸ਼ਾਹ ਮੈਂ ਪਿਆਲ ਜੀਓ, ਹੋ ਵਾਰੀ ਹੋ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ। ਤੂੰ ਸੰਸਾਰ ਪਾਇਆ, ਸਿਰ ਸਿਰ ਧੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਪ੍ਰਗਟ ਭਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜਨ ਪਾਇਓ ਸਭ ਮੋਹੀ ਮਾਇਆ ਜਲ ਜੀਓ, ਸਤਿਗੁਰ ਕੋਬਲ ਜਾਈਏ ਜਿਤ ਮਿਲੇ ਪਰਮਗਤ ਪਾਈਐ, ਸੁਰ ਨਰ ਮੰਜਨ ਲੋਚਤੇ ਜੋ ਸਤਿਗੁਰ ਦੀਆ ਬਜਾਏ ਜੀਓ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਐ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ, ਇਹੋ ਜਗਤ ਭਰਮ ਪਲਾਇਆ ਆਪੋ ਤੋਂ ਦੁਖਵਾਇਆ, ਪ੍ਰਤਾਪ ਲਗ ਦਹਾਗਣੀ ਭਾਗ ਜਿਨਾ ਕੇ ਨਾਏ ਜੀਓ, ਦੁਆਗਣੀ ਕਿਆ ਨਿਸਾਨੀਆਂ ਖਸਮੋ ਕੁੱਤੀ ਫਿਰੇ ਨਮਾਨੀਆਂ, ਮੈਲੇ ਵੇਸ ਨਾ ਕਾਮਣੀ ਦੁਖੀ ਰਹਿਣ ਵਹਾਏ ਜੀਓ, ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਮਿਲਾਏ ਜੀਓ, ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ, ਸਹੀਆਂ ਤੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਓ, ਜਿਨ੍ਹਾਂ ਪਾਣੀ ਕਾਰ ਸਿਆਇਆ ਤਿੰਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਬਸੇ ਲੈ ਮਿਲਾਏ ਜੀਓ, ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ ਭਗ ਬੈਠਾ ਮਸਤਕ ਆਏ ਜੀਓ, ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ ਜਿਤ ਮਿਲੇ ਨਾਮ ਵਿਖਾਣੀਏ, ਸਤਿਗੁਰ ਬਾਜਨ ਪਾਇਓ ਸਭ ਥੱਕੀ ਕਰਮ ਕਮਾਏ ਜੀਓ, ਹੋ ਸਤਿਗੁਰ ਵਿੱਚੋਂ ਘੁਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਹਿਰ ਲਾਏ ਜੀਓ, ਤੂੰ ਸਭਨਾ ਮੈਂ ਸਮਾਇਆ ਤਿਨ ਕਰਤੇ ਆਪ ਲਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤੀ ਤਰੇ ਕਰਤਾਰ ਜੀਓ, ਆਪੇ ਖਸਮ ਨਵਾਜਿਆ ਜਿਉ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਓ, ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛ ਜਾਣਤਾ, ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਓ, ਮੇਰੇ ਗੁਣ ਅਵਗਣ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਏ ਕੇ ਰੱਖਣ ਲੱਗੇ ਨ ਤੱਤੀ ਵਾਹੋ ਜੀਓ, ਮੈਂ ਮਨ ਤਨ ਪ੍ਰਭੂ ਧਿਆਇਆ ਜੇ ਵਿਛੜਿਆ ਪਲ ਪਾਇਆ, ਸਹਾ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ, ਤੁਦੇ ਆਪੇ ਆਪਿਓ ਪਾਇਆ ਦੂਜਾ ਖੇਲ ਕਰ ਦਿਖਾਲਿਆ, ਸੱਚ ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬਜਾਏ ਜੀਓ, ਗੁਰਪ੍ਰਸਾਦੀ ਪਾਇਆ ਤਿਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ, ਗੋਪੀ ਨੇ ਗੁਆਲੀਆ ਤੁਦੇ ਆਪੇ ਗੋਹੇ ਉਠਾਲੀਆ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ, ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੇ ਦੂਜਾ ਭਾਉ ਚੁਕਾਇਆ, ਨਿਰਮਲ ਜੋ ਤਿੰਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀਓ, ਤੇਰੀਆਂ ਸਦਾ ਸਦਾ ਚ ਗਿਆਈਆਂ ਮੈਂ ਰਾਤ ਦੇਹ ਵਡਿਆਈਆ, ਅਨਮੰਗਿਆ ਦਾਨ ਦੇਵਨਾ ਕੋ ਨਾਨਕ ਸੱਚ ਸਮਾਲ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਮਾ ਪਾਏ ਮਨਾਈ ਸੋਈ ਜੀਓ, ਸਤਿਗੁਰ ਪੁਰਖ ਮਿਲਾਇਆ ਤੇ ਜੇਵੜੇ ਅਵਰ ਨ ਕੋਏ ਜੀਓ, ਰਹਾਓ ਗੁਸਾਈ ਮਹਿੰਦਰਾ ਮਿੱਠੜਾ, ਅੰਬ ਪਏ ਥਾਓ ਮਿੱਠੜਾ, ਭੈਣ ਪਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ, ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤ ਕਾ ਹੱਲ ਜੁਆਇਆ, ਨਾਉ ਬੀਜਣ ਲੱਗਾ ਆਸ ਕਰ ਹਰ ਬੋਲ ਬਖਸ਼ ਜਮਾਏ ਜੀਓ, ਹੋ ਗੁਰਮਿਲ ਏਕ ਪਛਾਣਦਾ ਦੋਏ ਕਾਗਲ ਚੇਤਨ ਜਾਣਦਾ, ਹਰ ਇੱਕ ਤੇ ਕਾਰੇ ਲਾਇਨ ਜੋ ਭਾਵੇ ਤਿਵੇਂ ਨਵਾਏ ਜੀਓ, ਤੁਸੀਂ ਭੋਗੇ ਪੁੱਜੋ ਭਾਈਓ ਗੁਰਦੀਵਾਨ ਕਵਾਏ ਪਿਨਾਈਓ, ਹੋਆ ਹੋ ਹੋਆ ਮਾਰ ਪਿੰਡ ਦਾ ਬਣ ਆਂਦੇ ਪੰਜੇ ਪੰਜ ਸਰੀਕ ਜੀਓ, ਹੋ ਆਇਆ ਸਮੇਂ ਠੰਡੀਆ ਪੰਜ ਕਿਰਸਾਨ ਮਝੇਰੇ ਮੰਡੀਆ,
ਕੰਨ ਕੋਈ ਕੰਡ ਕੇ ਹੰਗਈ, ਨਾਨਕ ਉੱਠਾ ਕੁਮ ਕੁਮ ਗਰਾਉ ਜੀਓ, ਹਉ ਵਾਰੀ ਘੁੰਮਾ ਜਾਮਦਾ, ਇੱਕ ਸਾਹਾ ਤੁਧ ਧਿਆਮਦਾ, ਉੱਜੜ ਥਿਓ ਵਸਾਇਆ, ਤੁਧ ਮਿੰਟੋ ਕਰਬਾਨ ਜੀਓ, ਹਰ ਇੱਠੇ ਨਿੱਤ ਧਿਆਏਂਦਾ, ਮਨ ਚਿੰਦੇ ਸੋ ਫਲ ਪਾਏਂਦਾ, ਸਭੇ ਕਾਜ ਸਵਾਰਿਆਂ ਲਾਹਿਨ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਛਿੱਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ, ਮੈਂ ਬੱਦੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੱਦਾ ਪਾਲਕ ਹੈ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾਂ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸ਼ਨਾਨ ਦੜਾਇਆ, ਸਭ ਮੁਕਤ ਹੋਆ ਸੰਸਾਰੜਾ, ਨਨਕ ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੇ ਅਰਦਾਸ ਜੀਓ, ਠੋਕ ਵਚਾਏ ਸਭ ਡਿੱਟੀਆਂ, ਤੁਧ ਆਪੇ ਲਾਇਨ ਛਡਾਏ ਜੀਓ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਕਸੇ ਰਜਾਮਨਾ, ਸਭ ਸੁਖਾਲੀ ਬੁੱਟੀਆਂ ਹੋਆ ਲੇਮੀ ਰਾਜ ਜੀਓ, ਚਿਮ ਚਿਮੇ ਅੰਮ੍ਰਿਤ ਬਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤਿਸ ਉੱਪਰੋ, ਤੂੰ ਆਪੇ ਪਾਏ ਥਾਏ ਜੀਓ, ਤੇਰਿਆਂ ਭਗਤਾਂ ਭੁੱਖ ਸਤੇਰੀਆਂ, ਹਰ ਲੋਚਾਂ ਪੂਰਨ ਮੇਰੀਆਂ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਿਓ ਮਲਾਏ ਜੀਓ, ਤੂੰ ਜੇਵੜੇ ਅਵਰ ਨ ਪਾਲਿਆ, ਤੂੰ ਦੀਪ ਲੋ ਪਾਇਆ ਲਿਆ, ਤੂੰ ਥਾਨ ਤਨੰਤਰ ਰਵ ਰਿਆ, ਨਾਨਕ ਭਗਤਾਂ ਸੱਚ ਆਧਾਰ ਜੀਓ, ਹਉ ਗਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝੀਆਂ ਇਕੱਠੀਆਂ, ਤੋਂ ਬੈਠਾ ਵੇਖੇ ਆਪ ਜੀਓ, ਵਾਤ ਵਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ, ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਟ ਵਟਾਇਆ, ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਵਿੱਚੇ ਨਾ ਬਾਹਰਾ, ਹਰ ਦਿੱਸੇ ਹਾਜ਼ਰ ਜਾਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤਾਂ ਰਤੇ ਗੁਣਤਾਸ ਜੀਓ, ਮੈਂ ਜੁਗ ਜੁਗ ਦਏ ਜੇ ਸੇਵੜੀ, ਗੁਰ ਕੱਟੀ ਮਿਹੜੀ ਜੇਵੜੀ, ਹੋਂ ਬੋੜ ਛਿੰਝ ਨਾ ਨਚੂ, ਨਾਨਕ ਔਸਰ ਲੱਦਾ ਭਾਲ ਜੀਓ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਹਿਲੇ ਪਹਿਰੇ ਰਹਿਣ ਕੈ ਵਨਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਧੱਪ ਅੰਤਰ ਕਰੇ ਵਨਜਾਰਿਆ ਮਿੱਤਰਾ, ਖਸਮ ਸਿੱਤੀ ਅਰਦਾਸ, ਖਸਮ ਸਿੱਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰ ਜਾ ਰਿਹਾ ਗਲ ਪੀਤਰ, ਬੋੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗੁਰਬਾਸ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਨਜਾਰਿਆ ਮਿੱਤਰਾ, ਜੁੰਝ ਸੁਧਾ ਕਰ ਕਾਣ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਭੀਤਰ ਤਰ ਧਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪੈਰੇ, ਵਿਸਰ ਗਿਆ ਧਿਆਨ, ਤੀਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਤਾਂ ਜੋ ਬਨਸਿਓ ਚਿੱਤ, ਹਰ ਕਾ ਨਾਮ ਨ ਚੇਤੀ ਵਨਜਾਰਿਆ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਵਿਕਲ ਪਿਆ ਸੰਘ ਮਾਇਆ, ਤਨ ਸਿਉ ਰੱਤਾ ਜੋ ਬਨਮੱਤਾ, ਐਲਾ ਜਨਮ ਗਵਾਇਆ, ਧਰਮ ਸਤੀ ਵਪਾਰ ਨ ਕੀਤੋ, ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਤਨ ਜੋ ਬਨਸਿਓ ਚਿੱਤ, ਚੌਥੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਨਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠ ਰੁਦਨ ਹੋਏ ਦੁਆਲੇ, ਖਿਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਏ ਖਿਲਾਈਏ ਵਨਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਉ ਕਨੇਰਾ, ਮਾਇਆ ਮੋਹ ਸਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨ ਹੋਈ, ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੁੱਟੇ ਗਾਹਰ ਚੇਤ,
ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜੋ ਬਨ ਮੈਂ ਮਤ ਹੈਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਦਲੇ ਨਾਮ ਨਚੇਤ ਰਾਮ ਨਾਮ ਘਟੇ ਅੰਤਰ ਨਾਹੀ, ਹਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁਨ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਪਤਾ ਵਿਆਪੇ ਦੂਜਾ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਸਰਹੰਸੂ ਲਥੜੇ ਆਏ, ਜੋਬਨ ਕੱਟੇ ਜਰੂਆ ਜੀ ਨੇ, ਵਣਜਾਰਿਆ ਮਿੱਤਰਾ ਆਪ ਕੱਟੇ ਦਿਨ ਜਾਏ, ਅੰਤਕਾਲ ਪਛਤਾ ਸੀ ਅੰਦਲੇ ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖਿਨ ਮੈਂ ਪਿਆ ਪਰਾਇਆ, ਬੁੱਧ ਵਿਸਰਦੀ ਗਈ ਸਿਆਨ ਕਰੇ ਅਵਗਣ ਪਛਤਾਏ, ਕੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੇ ਲਿਵਲਾਏ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਿਰਦ ਪਿਆ ਤਨਖੀਨ ਅੱਖੀ ਅੰਧ ਨ ਦਿਸਈ, ਵਣਜਾਰਿਆ ਮਿੱਤਰਾ ਕੰਨੀ ਸੁਣੇ ਨਵੈਨ, ਅੱਖੀ ਅੰਧ ਜੀਵ ਰਸ ਨਾਹੀ, ਰਹੇ ਪ੍ਰਾਕੋ ਤਾਣਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੇ ਮਨ ਵਖਿਆ ਮਨ ਜਾਣਾ, ਖੜ ਪੱਕੀ ਗੁੜ ਭੱਜੇ ਬਿਨਸੇ ਆਏ ਚਲੇ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ, ਉੜ ਕੇ ਆਇਆ ਤਿੰਨ ਸਾਹਿਬ ਵਣਜਾਰਿਆ ਮਿੱਤਰਾ, ਜਰ ਜ ਰਾਮ ਨਾ ਕੰਨ ਇੱਕ ਰੱਤੀ ਗੁਣ ਅਸਮਾਨਿਆ, ਵਣਜਾਰਿਆ ਮਿੱਤਰਾ ਅਵਗਨ ਖੜਸਨ ਬੰਨ, ਗੁਣ ਸੰਯਮ ਜਾਵੇ ਚੋਟ ਨ ਖਾਵੇ, ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮਜੋ ਨ ਸਕੇ, ਭਾਏ ਭਗਤ ਪੈ ਤਰਨਾ ਪਾਸੇ ਤੀ ਜਾਵੇ ਸਹਿਜ ਸਮਾਏ, ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ, ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਪਾਇਆ ਉਧਰ ਮਜਾਰ, ਹਰ ਤਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ, ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਤ ਸੀਵਿਆ, ਜਿਸ ਕੀ ਵਸਤੇ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜੇ ਪਾਏ, ਮੇਰਾ ਮੇਰਾ ਘਰ ਪਾਲੀਏ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ, ਲਾਵੇ ਮਾਤ ਪਿਤਾ ਸਤਗਲ ਸੇਤੀ, ਮਨ ਜਾਣੇ ਖਟਕਾਵੇ ਜੋ ਦੇਵੇ ਤਿਸੇ ਨ ਜਾਣੇ, ਮੂੜੇ ਦਿੱਤੇ ਤੂੰ ਨੂੰ ਰੁਪਟਾਵੇ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਤਿਆਵੇ ਮਨ ਲਿਵਲਾਏ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨ ਕਬੂ ਖਾਏ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ, ਤਨ ਚਿਤ ਵੇ ਤਨ ਸੰਚਵੇ ਵਣਜਾਰਿਆ ਮਿੱਤਰਾ, ਹਰਨਾਮਾ ਹਰ ਨ ਸੰਭਾਲ, ਹਰਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਖਾਈ ਇਹੋ ਤਨ ਸੰਪੇ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ, ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦੀ ਕਰ ਸੇਵੋ ਪੂਰਾ ਸਤਿਗੁਰ, ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਹਾਦੀ, ਹਰ ਸੇਵੋ ਖਿਣ ਖਿਣ ਢਿੱਲ ਮੂਲ ਨਾ ਕਰਿਓ, ਜਿੱਤੇ ਅਸਤਰ ਜਗ ਜੁਗ ਜੀਵੋ, ਹਰ ਸੇਤੀ ਸਤਮਾਨੋ ਰਲੀਆਂ ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਤ ਨਾ ਜਾਣੋ, ਜਿਤ ਮਿਲ ਹਰ ਭਗਤ ਸਿਖਾਉਂਦੀ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ, ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਮਿੱਤਰਾ ਤਰ ਪਾਏ ਤਾਂ ਉਦਰੇ ਮਾਹੇ, ਦੱਸੀ ਮਾਸੀ ਮਾਨਸ ਕੀ ਵਣਜਾਰਿਆ ਮਿੱਤਰਾ, ਕਰ ਮੁਲਤ ਕਰਮ ਕਮਾਏ, ਮੁਲਤ ਕਰ ਦੀਨੀ ਕਰਮ ਕਮਾਏ, ਜੈਸਾ ਲਿਖਤ ਤੁਰ ਪਾਇਆ, ਮਾਤ ਪਿਤਾ ਭਾਈ ਸੁਧਮੰਤਾ, ਤਿੰਨ ਪਿੱਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਜਿਸ ਦਿਨ ਤੇ ਵਸ ਕੁਛ ਨਾਏ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪਾਏ ਦਾ ਉਦਰੇ ਮਾਏ, ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨ ਪਛਾਣੀ, ਵਣਜਾਰਿਆ ਮਿੱਤਰਾ ਮਨ ਮੱਤਾ ਆਮੇ, ਬੁਰਾ ਭਲਾ ਨ ਪਛਾਣੀ ਪ੍ਰਾਣੀ, ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨ ਸੇਵਿਆ, ਸਿਰ ਠਾਂਡੇ ਜਮ ਜੰਦਾਰਾ, ਧਰਮ ਰਾਏ ਜਪ ਕਰਸ ਬਵਰੇ ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਪਰ ਜੋ ਬਣ ਲਹਿਰੀ ਦੇ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਿਕ ਸੰਚੇ ਅੰਧ ਗਿਆਨ
ਪੁੱਤਰ ਕਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੁਬਾਨ ਅੰਤਰ ਲਹਿਰ ਲੁਬਾਨ ਪ੍ਰਾਣੀ ਜੋ ਪ੍ਰਭ ਚੇਤਨ ਆਵੇ ਸਾਧ ਸੰਗ ਸਿਓ ਸੰਗ ਨਕੀਆ ਬਹੁ ਜੋਨੀ ਦੁੱਖ ਪਾਵੇ ਸਿਰਜਨ ਹਾਰ ਵਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਖ ਸੰਚੇ ਅੰਧ ਗਿਆਨ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੋਂ ਵਣਜਾਰਿਆ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰੇ ਸੰਗ ਨ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਦੇ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਔਰ ਚੱਲੇ ਘੁਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ ਉਹਨੇ ਤਗੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਸੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਾ ਸੇ ਦਰਗੇ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗੇ ਅੰਤਰ ਜੋ ਬੋਵੇ ਸੁਖਾਤ ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੱਧ ਇਆਨੀ ਪੇੜੀਏ ਕਿਉਂ ਕਰ ਹਰ ਦਰਸ਼ਨ ਭਿੱਖੇ ਹਰ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਵਿੱਚ ਫਿਰੇ ਸੋਹੇਲੀਆ ਦਰਗੇ ਬਾਜ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਨਾਮ ਕਿਰਖੇ ਮੋਦੇ ਆਨੀ ਪੇੜੀ ਗੁਰਮੁਖ ਹਰ ਦਸ ਦਿਖੇ ਵਿਆਹ ਹੋਆ ਮੇਰੇ ਬੋਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲਾਦਾ ਹਉਮੈ ਰੋਗ ਗਿਆ ਦੁੱਖ ਲਾਤਾ ਆਪੇ ਆਪ ਗੁਰਮਤ ਪਦ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸੱਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੁਹੰਦੀ ਪੇਵ ਕੜੇ ਹਰ ਜਪ ਸੁਹੇਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੇ ਨਾਮ ਸੰਭਾਲਿਆ ਸਭ ਸਭ ਲਿਓ ਜਨਮ ਦਿਨਾਂ ਦਾ ਗੁਰਮੁਖ ਜਿੰਨਾ ਮਨ ਸਿੰਧ ਪਾਸਾ ਢਾਲਿਆ ਹਰ ਸੰਤ ਜਿਨਾ ਮਿਲ ਕਾਰਜ ਸੋਇਆ ਪਰ ਪਾਇਆ ਪੁਰਖੇ ਆਨੰਦੀ ਹਰ ਸੱਤ ਸੱਤ ਮੇਰੇ ਬਾਬਲਾ ਹਰ ਜਨ

ਮੇਰਾ ਕਾਜੋ ਹਰ ਹਰ ਭਗਤੀ ਕਾਜ ਸੇਲਾ ਗੁਰ ਸਤਿਗੁਰ ਦਾਨ ਦਵਾਇਆ ਖੰਡ ਵਰ ਭੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾਜ ਰੱਖ ਦਿਖਾਲੇ ਸੋ

ਹਰ ਜੁਗੋ ਜੁਗੋ ਜੁਗ ਸੋਭਾ ਜੁਗੋ ਜੁਗ ਸਦਾ ਪੀੜੀ ਗੁਰ ਚਲੰਤੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਭੀ ਬਿਨਸੇ ਜਾਵੇ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰੇ ਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਨ ਵੇਲ ਵਦੰਤੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਵਿੰਦਾ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਨਿਭੇ ਤੇਰੇ ਨਾਲੇ ਸੰਗ ਸਹਿਰ ਨਾਮ ਤਿਆਏ ਬਿਰਥਾ ਕੋਇ ਨ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਘਰ ਬੋਹਤ ਕਰਤੇ ਸਹਿਸਾ ਦੁੱਖ ਨ ਵਿਆਪੇ ਗੁਰਪੂਰਾ ਭੇਟੇ ਵਡਭਾਗੀ ਆਠ ਪੈਰ ਪ੍ਰਭ ਜਾਪੇ ਆਦਿ ਜੁਗਾ ਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਲੱਦੇ ਪੇਖਸ ਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਚਲ ਮੱਲੀ ਹਰ ਦਰ ਸੇਵੇ ਲਾਖੇ ਅਪੇਵੇ ਨਿਚਲ ਆਸਨ ਪਾਇਆ ਤੈ ਜਨਮ ਨ ਮਰਨ ਆਵਨ ਜਾਣਾ ਸੰਸਾਰ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਤ ਪਾਰਿਆ ਜਮਦੂ ਤਾਂ ਕਛੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਹਿਰਸ ਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸੁਖਗਾਮੀ ਇਛ ਸਗਲੀ ਪੁੰਨੀਆਂ ਪੂਰਬਿਕ ਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੇ ਵਿਸ਼ੁਨਿਆ ਅੰਤਰ ਬਾਰ ਸਰਵੱਤਰ ਵਿਆ ਮਨ ਉਪਜਿਆ ਵਿਸਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਅ ਗਾਣੇ ਅੰਮ੍ਰਿਤ ਬਾਣੇ ਸਰਬ ਸੁਖਾਂ ਮਨ ਬੂਠੇ ਸ੍ਰੀ ਧਰ ਪਾਏ ਮੰਗਲ ਗਾਏ ਇਛਪੂਨੀ ਸਤਿਗੁਰ ਤੁੱਠੇ ਲੜ ਲੀਨੇ ਲਾਏ ਨੌ ਨਿਤ ਪਾਏ ਨੌ ਸਰਬਸ ਠਾਕਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕਿਸ਼ੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠਮ ਜਾਊ ਮਾਂ ਪਿਰੀ ਪੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਪਾਉ ਵਿਪਰੀਤ ਅਨੀਤ ਦਾਸਾਂ ਨਾ ਪਾਵੇ ਜੀਓ ਦਾਸਾਂ ਨਾ ਪਾਵੇ ਬਿੰਦਰ ਸਾਵੇ ਇਕਨ ਧੀਰਜ ਕਿਉਂ ਕਰੇ ਨਾਮ ਵਿਹੂਣਾ ਤਨ ਮਨਹੀਨਾ ਜਲ ਬਿਨ ਮਛਲੀ ਜਿਉਂ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸਿੰਘ ਮਿਲ ਗਾਵੇ ਨਾਨਕ ਕੇ ਸਵਾਮੀ ਧਾਰਨ ਗ੍ਰਹਿ ਮਨ ਤਨ ਅੰਕ ਸਮਾਵੇ ਡੱਖਣਾ ਸੁਹੰਦੜੇ ਹਬ ਠਾਏ ਕੋਈ ਨ ਦਿਸੇ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਵਚਨਿਆ ਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਓ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਵਸਾਰੀਏ ਜੀਓ ਕਿਉਂ ਮਨੋ ਵਸਾਰੀਏ ਨਿਮਕ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਸ਼ਤ ਫਲ ਦੇ ਤੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੇ ਸਾਥੇ ਜਬ ਜੂਏ ਜਨਮ ਨਾ ਹਾਰੀਐ ਨਾਨਕ ਕੀ ਬਿਨੰਤੀ ਪ੍ਰਪੈ ਕਿਰਪਾ ਕਰ ਪਵਜਸ ਤਾਰੀਐ ਡੱਖਣਾ ਧੂੜੀ ਮਜਨ ਸਾਧ ਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਚੰਤ ਸੁੰਦਰ ਸਵਾਮੀ ਧਾਮ ਭਗਤੇ ਵਿਸ਼ਰਾਮ ਆਸਾ ਲਗ ਜੀਵ ਤੇ ਜੀਓ ਮਨ ਤੰਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਵਿਖੇ ਮਨ ਫਿੱਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਤ ਮਾਨਿਆ ਸਰਬਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵ ਤੇ ਇੱਕ ਤਿਲ ਨਹੀਂ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤੋ ਕਿਨੇ ਆਪਣੇ ਤਿਨਾਂ ਕੋ ਮਿਲੇ ਹੋ ਆਪੇ ਹੀ ਆਪ ਮੋਹੇ ਸੋ ਜਸ ਨਾਨਕ ਆਪ ਸੁਣਿਓ ਸ਼ੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਇਆ ਜੀਓ ਸੰਤ ਕੇ ਪ੍ਰਸਾਦ ਅਗਾਧ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੋਖ ਸਭ ਜੋਇਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ ਜਨਮ ਮਰਨ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪਚਾਇਆ ਬੌੜ ਨ ਮਾਇਆ ਹੋਇਆ ਕਰ ਗਿਆ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ
ਪੂਰਨ ਕਿਰਪਾ ਪ੍ਰਭ ਕਰੀ ਕਰ ਗਿਆ ਲੀਨੇ ਹਰ ਜਸੋ ਦੀਨੇ ਜੋ ਨ ਧਾਵੇ ਨੈ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਧਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨ ਜਾਏ ਅਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰੂ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਇ ਜੀਓ ਹਰ ਜੀ ਹਰ ਜੀ ਸਭੇ ਪ੍ਰਿਤਪਾਲ ਦਾ ਘਟ ਘਟ ਰਮਈਆ ਸੋਏ ਜੋ ਹਰ ਸਦਾ ਧਿਆਈਏ ਤਿਸ ਬਿਨੇ ਅਵਰ ਨ ਕੋਏ ਜੋ ਮੋਹ ਮਾਇਆ ਚਿੱਤ ਲਾਇੰਦੇ ਸੋ ਛੱਡੇ ਚੱਲੇ ਦੁੱਖ ਰੋਏ ਜਾਂ ਨਾਨਕ ਨਾਮ ਧਿਆਇਆ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਏ ਗੁਰ ਹਰ ਗੁਰ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਨ ਭਾਈ ਹਰ ਕਿਨੇ ਨ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਮ ਦੇ ਜਿਉਂ ਬੇਸਵਾ ਪੁੱਤ ਨਿਆਉ ਪਿਤਾ ਜਾਤਨਾ ਹੋਈਏ ਗੁਰ ਤੁੱਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਓ ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲਸੀ ਹਰ ਅੰਤ ਲੈ ਛੁਡਾਏ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਉੱਠਾ ਆਏ ਜਿਨੀ ਹਰ ਹਰ ਨਾਮ ਨ ਚੇਤੇ ਸੀ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲੰਘਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਾਓ ਹਰ ਆਪੇ ਆਪ ਉਪਾਏਂਦਾ ਹਰ ਆਪੇ ਦੇ ਵੇਲੇ ਹਰ ਆਪੇ ਭਰਮ ਪਲਾਇਂਦਾ ਹਰ ਆਪੇ ਹੀ ਮਤ ਦੇ ਗੁਰਮੁਖਾਂ ਮਨ ਪ੍ਰਗਾਸ ਐਸੇ ਵਿਰਲੇ ਮਨ ਹਰ ਕੇ ਕੇ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ ਜਾਂ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭੱਜ ਪੋ ਜਿੰਦੂ ਸਭ ਕਿਲਵਿਖ ਦੁੱਖ ਹਰੇ ਰਹਾਉ ਘੱਟ ਘੱਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਪੱਤ ਗੁਰ ਪੂਰਾ ਸਤਿਗੁਰ ਪਿਟੀਅਰ ਆਵੇ ਵਸੇ ਮਨ ਚਿੱਤ ਮੈਂ ਧਰ ਨਾਮੇ ਆਧਾਰ ਹਰ ਨਾਮੇ ਤੇ ਗਤਮਿਤ ਮੈਂ

0: ਵਿੱਚ ਗਲਾਲ, ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮਕ ਘੜੀ ਕਰ ਖਿਆਲ, ਹੱਥੋਂ ਬਾਹਰੋਂ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ, ਹੁਕਮ ਨਾ ਜਾਣੇ ਬਹੁਤਾਰ ਹੋਵੇ ਅੰਦਰ ਧੋਖਾ ਨੀਂਦ ਨ ਸੋਵੇ, ਜੇ ਤਨ ਖਸਮੇ ਚੱਲੇ ਰਜਾਈ ਦਰ ਕਰ ਸੋਭਾ ਮੈਲ ਬਲਾਈ, ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ, ਮਨਮੁਖ ਨਾਮ ਵਿਹੁਨਿਆ ਰੰਗ ਕੁਸੰਭਾ ਦੇਖ ਨ ਭੁੱਲ, ਇਸ ਕਾ ਰੰਗ ਦਿਨ ਥੋੜਿਆ ਥੋੜੜੇ ਸੁਛਾ ਇਸਦਾ ਮੁੱਲ, ਦੂਜੇ ਲੱਗੇ ਪੁੱਛ ਮੈਂ ਮੂਰਖ ਅੰਧ ਗਵਾਰ, ਬਿਸਟਾਂ ਅੰਦਰ ਕੀੜ ਸੇ ਪਏ ਪਚੇ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿਜ ਸਬਾਏ, ਭਗਤੀ ਰੰਗ ਨ ਉਤਰੇ ਸਹਿਜੇ ਰਹਿ ਸਮਾਏ। ਪੌੜੀ ਸਿਸ਼ਟੀ ਉਪਾਈ ਸਭ ਤੋਂ ਆਪੇ ਰਿਜਕ ਸਬਾਇਆ, ਇੱਕ ਵੱਲ ਛਲ ਕਰਕੇ ਖਾਂਦੇ ਮੂੰਹ ਕੂੜ ਸੁੱਧ ਤਿੰਟਾਇਆ, ਤੁਦ ਆਪੇ ਭਾਵੇ ਜੋ ਕਰੇ ਤੁਦ ਕੰਮ ਹੋਏ ਲਾਇਆ, ਇੱਕ ਨਾ ਸੱਚ ਬਜਾਣੀਆਂ ਤੈਨ ਅਤੁੱਟ ਭੰਡਾਰ ਦਵਾਇਆ, ਹਰ ਚੇਤ ਖਾਏ ਤੈਨ ਸਫਲਿਆ ਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ, ਪੜ ਪੜ ਪੰਡਤ ਬੇਦ ਬਖਾਣੇ ਮਾਇਆ ਮੋਏ ਸੁਹਾਏ, ਦੂਜੇ ਪਾਇਰ ਨਾਮ ਵਸਾਰਿਆ ਮਨ ਮੂਰਖ ਮਿਲੇ ਸਜਾਏ, ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ, ਜੋ ਦਿੰਦਾ ਰਿਜਕ ਸਬਾਏ, ਜਮਕਾ ਪਾਹ ਗਲੋ ਨ ਕੱਟੀਏ ਫਿਰ ਫਿਰ ਆਵੇ ਜਾਏ, ਮਨ ਮੈਂ ਕਿਛੂ ਨ ਸੂਜੇ ਅੰਦਲੇ ਪੂਰਬ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾ ਵਸੇ ਮਨਿਆਏ, ਸੁਖ ਮਾਣੇ ਸੁਖ ਪਹਿਨਾ ਸੁਖੇ ਸੁਖ ਵਹਾਏ, ਨਾਨਕ ਸੋ ਨਾਉ ਮਨੋ ਨ ਵਸਾਰੀਏ ਜਿਤ ਦਰ ਸੱਚੇ ਸੋਭਾ ਪਾਏ। ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਮਨਾ ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚ ਸ਼ਬਦ ਸਲਾਹਨਾ ਸੁਖੇ ਸੁਖ ਨਿਵਾਸ, ਜਬ ਤਬ ਸੰਜਮ ਮੰਨੇ ਮਾਏ ਬਿਨ ਨਾਵੇ ਤ੍ਰਿਕ ਜਵਾਸ, ਗੁਰਮਤੀ ਨਾਉ ਪਾਈਏ ਮਨਮੁਖ ਹੋਏ ਵਿਨਾਸ, ਜੋ ਪਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ, ਸਭ ਤੁਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਦ ਬਾਜੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੁਦੇ ਨੂੰ ਸੁਲਾਂ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ, ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਚੀਨੇ ਮਨ ਮੂਰਖ ਗਵਾਰ, ਦੂਜੇ ਪਾਏ ਜਗਤ ਪਰ ਬੋਂਦਾ ਨਾ ਬੁੱਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਜੇ ਕਰੇ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੇ ਚੁੱਕੇ ਕੂਕ ਪਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ ਕਰ ਜੀਓ ਹੇਤ ਪਿਆਰ। ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਸ ਹਰ ਭਾਵੇ ਤਿਸ ਗੁਰ ਮਿਲੇ ਜੋ ਹਰ ਨਾਮ ਤੇ ਆਏ, ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ, ਮਨ ਹਟਕਨੇ ਨਾ ਪਾਇਆ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟਾਂ ਕਰਨ ਮਾਰਿਆ, ਗੁਰਮੁਖ ਨਾਮ ਸਲਾਏ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕਲ ਨਿਸਤਾਰਿਆ, ਸੋਨ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਖ ਸਮੇ ਸਾਰਿਆ, ਨਾਨਕ ਬਿਨ ਆਵੇ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ, ਗੁਰਪੂਰੇ ਹਰ ਨਾਮ ਦੜਾਇਆ ਤਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ, ਹਉਮੈ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮਜੋਰ ਨ ਸਾਕੇ ਸਾਚੇ ਨਾਮ ਸਮਾਇਆ, ਸਭ ਆਪੇ ਆਪੇ ਵਰਤੇ ਕਰਤਾ ਜੋ ਪਾਵੇ ਸੋ ਨ ਲਾਇਆ, ਜਾਂ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਵੇਂ ਖਿਨ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦੀਵਾਨ ਸਿਉ ਸਭਨੀ ਦੀ ਬਾਣੀ ਮਿਲਿਆ, ਜਿੱਥੇ ਹੋਏ ਜਾਏ ਉੱਤੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਉਸੇ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ, ਨਾਉ ਪੂਜੀਏ ਨਾਉ ਮੰਨੀਏ ਨਾ ਇਕਲਵਿਕ ਸਭੇ ਰਿਆ, ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸਵਸਤਰ ਜਗ ਰਿਆ। ਸਲੋਕ ਮਹੱਲਾ ਤੀਜਾ, ਆਤਮਾ ਦਿਉ ਪੂਜੀਏ ਗੁਰ ਕੈ ਸਹਿਜ ਸਬਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤੇ ਘਰ ਹੀ ਪਰਚਾ ਪਾਏ, ਆਤਮਾ ਅਡੋਲ ਨ ਡੋਲੇ ਗੁਰ ਕੈ ਸ਼ਬਦ ਪਾਏ, ਗੁਰ ਵਿਣ ਸਹਿਜ ਨ ਆਵੇ ਲੋਭ ਮਹਿਲ ਨ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੇ ਸਭ ਅੰਦਨ ਤੀਰਥ ਨਾਏ, ਸੱਚੇ ਮਹਿਲ ਨ ਲੱਗੇ ਮਨ ਲਾਗੇ ਦੂਜੇ ਪਾਏ, ਧੋਤੀ ਮੂਲ ਨ ਉਤਰੇ ਜੇ ਅੜਸਰ ਤੀਰਥ ਨਾਏ, ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਉੱਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ। ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਈਏ ਕਿਰਤ ਫਰਾਏ ਲਿਵਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਭ ਹੀ ਮਨ ਮਜ ਸਮਾਏ ਮਨ ਜੋ ਇੱਛੇ ਸੂਲੇ ਸੱਚੇ ਸ਼ਬਦ ਸਮਾਏ ਅੰਮ੍ਰਿਤ ਨਾਮ ਸਦਾ ਪੁੰਚੀਏ ਗੁਰਮੁਖ ਕਾਰ ਕਮਾਏ ਫਿਰ ਮੰਨੇ ਸੇ ਹੋਰੀ ਨਾਲ ਰੁੱਝਣਾ ਸਿਆਸੀ ਜਨਮ ਗਵਾਏ ਮਨਮੁਖੀ ਮਨ ਹਠਾਰਿਆ ਕੂੜਕ ਸੁੱਧ ਕਮਾਏ ਗੁਰਪ੍ਰਸਾਦੀ ਮਨ ਜਿਨਿਆ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਨੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਏ ਮੁਖ ਮਸਤਕ ਦਿਨ ਹਰ ਜਨ ਲਏ ਹਿਰਦੇ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ ਗੁਰਬਚਨੀ ਸਹਿਜੇ ਸਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧੇਰਾ ਜੋ ਸੂਰਜ ਰਹਿਣ ਕਰਾਖੀ ਅਦ੍ਰਿਸ਼ਟਿ ਗੋਚਰ ਲਖ ਨਿਰੰਜਨ ਜੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਜੋ ਸਿਰਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਿਛੂ ਨ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਬੇਕਾਰਾ ਕਰਮ ਕਮਾਏ ਦੂਜੇ ਭਾਈ ਅੱਗੇ ਅਨੀ ਪੂਜਤੇ ਦਰਗੇ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰ ਬੂਝ ਨ ਪਾਏ ਜਬ ਤਰ ਸੰਜਮ ਬਾਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਨੀ ਜੋ ਹਰ ਭਾਵੇ ਸੋ ਥਾਂ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜੇ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜੇ ਸਿਮਰਤ ਸਭ ਕਿਲ ਵਿਖ ਪਾਵ ਲਾਤੀ ਹਰ ਹਰ ਨਾਮ ਜਪੋ ਮਨ ਮੇਰੇ ਜੇ ਦਾਲਤ ਦੁੱਖ ਪੈ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੀ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ 84 ਪੀਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਓ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜਮ ਸਮਾਵੇ ਹੋਏ ਮਹੱਲਾ ਤੀਜਾ ਸੋ ਭਗਵਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਸਾਣੇ ਤਾਵਤ ਰਾਖੇ ਇਕਤ ਕਰ ਆਣੇ ਜੀਵਤ ਮਰਿਆ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਨ ਲਾਏ ਬਾਰ ਮਲ ਧੋਵੇ ਮਨ ਕੀ ਝੂਠ ਨ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਦਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਜਸਵਾਈ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਏ ਕਿਰਪਾਲ ਹਾਰ ਕੇ ਸਤਿਗੁਰ ਪੈਰੀ ਪਾਏ ਤਿਤਨ ਇੱਥੇ ਉੱਥੇ ਮੁਖ ਉਜਲਿਆ ਦਰਗੇ ਪੈਂਦੇ ਜਾਏ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਿਵੇ ਸੋ ਸਿਰ ਦੀ ਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਬੁੱਢੋ ਪੁੱਲੀ ਨਾਨਕਾ ਫਿਰ ਜਨਮ ਆਸ ਕਸਤੂਰੀ ਕੈ ਪੁੱਲੜੇ ਕੰਧੇ ਡੂਮ ਪਿਆਸ ਪੌੜੀ ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਪੇਰੇ ਜੋ ਅੰਤੀ ਅਵਸਰ ਲੈ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਸੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮੇ ਨਾਵੇਂ ਅੱਗੇ ਆਨੰਦ ਵਾਏ ਸਲੋਕ ਮਹੱਲਾ ਤੀਜਾ ਵੇਸ ਕਰੇ ਕੁਰੂਪ ਕਲੱਖਣੀ ਮਨ ਖੋਟੇ ਕੁੜਿਆਰ ਪਿਰਕੇ ਪਾਣੀ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕੈ ਪਾਣੀ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨ ਸਖੀਏ ਜੋ ਤੁਰ ਲਿਖਿਆ ਕਰਤਾਰ ਮੰਤਨ ਸੌਂਪੇ ਕੰਤ ਕੋ ਸ਼ਬਦੇ ਤਰੇ ਪਿਆਰ ਬਿਨ ਨਾਵੇਂ ਕਿਨੇ ਨ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸੋ ਸੁਵਾਲਿਆ ਸੁਲਖਣੀ ਜੇ ਰਾਵੀਏ ਸਿਰਜਨ ਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰੈ ਤਿਸਾ ਨਾ ਦਿਸੇ ਓਰ ਵਾਰ ਨ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਇੰਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬੋ ਕਰਮ ਕਮਾਵੇ ਦੂਜੇ ਭਾਏ ਪਿਆਰ ਸਤਿਗੁਰ ਸੇਵੇ ਆਪਣਾ ਭਉਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਧਾਰ ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢਾਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕਿਉ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰੱਖ ਲਿਓ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓ ਸਲੋਕ ਮਹੱਲਾ ਤੀਜਾ ਮਨਮੁਖ ਮਹਿਲੀ ਕਾਮਨੀ ਕੁਲੱਖਣੀ ਕੋ ਨਾਰ ਫਿਰ ਛੋਡਿਆ ਕਰੇ ਆਪਣਾ ਪਰ ਪਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਚਲਦੀ ਕਰੇ ਪਕਾਰ ਨਾਨਕ ਬਿਨ ਨਾਵੇਂ ਕਰੂਪ ਸੁਹਾਗਨੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰੀਤੀ ਸੁਹਾਗਨੀ ਸਤਿਗੁਰ ਕੇ ਭਾਏ ਪਿਆਰ ਸਦਾ ਰਾਵੇ ਫਿਰੇ ਆਪਣਾ ਸੱਚੇ ਪ੍ਰੇਮ ਪਿਆਰ ਹੱਥ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਨੀ ਮੇਲੀ ਮਿਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਦੇ ਕਾਢਿਆ ਹੱਥ ਉਦਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰਨ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਭਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ ਕਿਰਪਾ ਕਰੇ ਜਿਸੇ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਅਰਾਧਿਆ ਆਂਦਨ ਹਰ ਲਿਵਲਾਰ ਮਾਇਆ ਬੰਦੀ ਖਸਮ ਕੀ ਤੇ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੁੱਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦਵਾਰ ਮਨਮੁਖ ਹੁਕਮ ਨ ਜਾਣੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਅਰਾਧਿਆ ਤਿਨ ਤਰਿਆ ਭਉਜਲ ਸੰਸਾਰ ਸਭੇ ਔਗਣ ਗੁਣੀ ਮਟਾਇਆ ਗੁਰਿਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਵਡ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾਂ ਕਿਉਂ ਜੀ ਜੇ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ ਸਲਾਹੋ ਭਗਤ ਕਰ ਜੋੜ ਹਰ ਭਗਤ ਸੋ ਪ੍ਰਭ ਸਦਾ ਸਦਾ ਗੁਰ ਕੇ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਨ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਭੈ ਧਿਆਇਆ ਨਾਮ ਹਰੇ ਹਉਮੈ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ ਨਾਨਕ ਸਹਿਜ ਸੰਭਾਲਿਅਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਬਹਾਲੀਅਨ ਪਾਪੀਆਂ ਨੂੰ ਉਹਨਾਂ ਦੇ ਥਿਰ ਰਹਿਣ ਚੁੱਕ ਨਰਕ ਘੋਲ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਅੰਗ ਨਿਸਤਾਰੀਅਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਨੀ ਕੁਦੈ ਕਸੈਨ ਪਰ ਨਿੰਦਾ ਕਟ ਚੂੜੀ ਮੁੱਠੀ ਕੁਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ ਸਤ ਸੰਯਮ ਕਰਨੀ ਕਾਰਾ ਨਾਵਨ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਪਾਪਾ ਪੰਧ ਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੁਵਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ ਹਉ ਬਲਿਆਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਨਾ ਕੇ ਮੁਖ ਸਦੂ ਜਲੇ ਉਹਨਾਂ ਨੂੰ ਜਗ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੀਏ ਉਲਟੀ ਪਈ ਨਮ ਨਿਧ ਖਰਚਿਓ ਖਾਓ ਅਠਾਰਾਂ ਸਿਧੇ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਆਨੰਦ ਧੁਨੀ ਸ਼ਬਦ ਵੱਜਦੇ ਉਹਨਾਂ ਨੇ ਹਰਲੀ ਬੁਲਾਏ ਨਾਨਕ ਹਰ ਭਗਤ ਤਿਨਾਂ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰੇ ਧਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖੁਲ ਆਇਆ ਹਰ ਪੁੱਛਿਆ ਢਾਡੀ ਸੱਦ ਕੇ ਕਿੱਥੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਭੈਣ ਆਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਖ ਕਬੀਰ ਜੀਉ ਕਾ ਏਕ ਸੁਹਾਣ ਕੇ ਕਰ ਗਾਵਣਾ ਜਨਨੀ ਜਾਣਤ ਸੁਧ ਬੜ ਹੋਤ ਹੈ ਇਤਨਾ ਕੁ ਨ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਭੇਖਦੇ ਜਮਰਾਓ ਹੱਸੀ ਐਸਾ ਤੋ ਜਗ ਭਰਮ ਲਾਇਆ ਕੈਸੇ ਬੂਝੇ ਸਭ ਮੋਇਆ ਹੈ ਮਾਇਆ ਰਾਓ ਕਹਿਤ ਕਬੀਰ ਛੂਟ ਵਿਖਿਆ ਰਸ ਇਤ ਸੰਗਤ ਨੇਚੋ ਮਰਨਾ ਰਮਈਆ ਚਪੋ ਪ੍ਰਾਣੀ ਅਨੰਤ ਜੀਵਨ ਬਾਣੀ ਅਨਬਿਧ ਭਵਸਾਗਰ ਤਰਨਾ ਜਾਤਿ ਸਪਾਵੇ ਤਾਂ ਲਾਗੇ ਭਾਓ ਭਰਮ ਪਲਾਵਾਂ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਅਰ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਾਓ ਦੂਜਾ ਸ੍ਰੀ ਰੋ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਵਿਸਰ ਗਿਆ ਕੁਟੰਬ ਦੇਖ ਵਿਕਸੇ ਕਮਲਾ ਜਿਉ ਪਰ ਕਰ ਜੋਹੇ ਕਪਟਨ ਰਾ ਦੂਰ ਆਇਓ ਜਮੇ ਤਨਾ ਤਨਾ ਗਲੜੀ ਮੈਂ ਰਹਿ ਨਾ ਜਾਏ ਕੋਈ ਕੋਈ ਸੱਜਣ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਾੜੀ ਵਲਾਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ ਅਨਕਾਰਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੂਠਾ ਚੇਤ ਸਨਾਈ ਜਨਮ ਪੰਗਵਾਯੋ ਆਲਸੀਗਾ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸਤੇ ਨ ਪਰਵੇ ਸਿੰਘ ਮਾਇਆ ਮੋਹਤ ਅਬਿਸਰ ਗਿਆ ਤਾ ਜੀ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਪੇ ਖਿਲੇ ਧਰਮ ਰਾਹੋ ਤੈ ਕਰ ਦਲ ਕਰਨ ਮਹਾਬਲੀ ਤਿਨ ਅਗਲੜੀ ਮੈਂ ਰਹਿ ਨ ਜਾਏ ਜੇ ਕੋ ਮੂਹ ਉਪਦੇਸ਼ ਕਰਤਾ ਤਾਂ ਵਿਨ ਤ੍ਰਿਣ ਰਤਨਾ ਨਰਾਇ ਨਾ ਐ ਜੀ ਤੂੰ ਆਪੇ ਸਭ ਕਿਸ ਜਾਣਦਾ ਬਦਲ ਤ੍ਰਿਲੋਚਨ ਰਮਈਆ ਸ੍ਰੀ ਰਾਗ ਭਗਤ ਕਬੀਰ ਜੀ ਕਾ ਅਚਰ ਜੇ ਸੁਨੋਰੇ ਪੰਡਿਆ ਆਪ ਕਿਛ ਕਹਿ ਨਾ ਜਾਏ ਸੁਰ ਨਰ ਗਨ ਗੰਧ ਰਾਬ ਜਨ ਮੋਏ ਤ੍ਰੈ ਵਰਮ ਖੋਲੀ ਲਾਈ ਰਾਜਾ ਰਾਮ ਅਨ ਚਿੰਕ ਗੂਰੀ ਬਾਜੇ ਜਾਂ ਕੀ ਦਿਸ ਨਾਦ ਲਿਵ ਲਾਗੇ ਰਹਾਓ ਪਾਠੀ ਗਗਨ ਸਿੰਘਿਆ ਚੁੰਗਿਆ ਕਣਕ ਕਲ ਸਿੱਖ ਪਾਇਆ ਤਿਸ ਪੈਦਾਰ ਚੁਗੇ ਤਨ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਗੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਪਲਾਨੀ ਮਨ ਰਾਮ ਰਸੈਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਪਹਿਰਿਆਂ ਕੇ ਕਰ ਗਾਮਨਾ ਏਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਕਰਬ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾਇ ਨਸ ਏਕ ਗਿਆਨ ਸੁਣਾਂਗਾ ਤੈ ਦਿਨ ਸੰਭਲ ਕਸਟਮਾ ਦੁਖ ਅਬਚਿਤ ਅਧਿਕ ਪਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਏਗਾ ਮੂੜਿਆ ਤੂੰ ਕਵਨ ਕੁਮਤ ਭਰਮ ਲਾਗਾ ਚੇਤ ਰਾਮ ਨਾਇ ਜੰਪੁਰ ਪਾ ਜਾਏਗਾ ਜਮ ਬਿਸਰੇ ਅਨਰਾਧਾ ਰਹਾਓ ਬਾਲ ਬਨੋਦ ਚਿਤ ਰਸ ਲਾਗਾ ਖਿਣ ਖਿਣ ਮੋਏ ਬਿਆਪੇ ਰਸਮੇ ਸਮੇਤ ਅੰਮ੍ਰਿਤ ਬਿਕ ਚਾਕੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਪ ਸੰਯਮ ਛੋੜ ਸੁਕਿਰਤ ਮਤ ਰਾਮ ਨਾਮ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤਉ ਆਣ ਸਖਤ ਗਲ ਬਾਂਧਿਆ ਤਰਨ ਤੇਜ ਅਤਰੇ ਮੁਖ ਜੋਏ ਸਰ ਅਵਸਰ ਨਾ ਪਛਾਣਿਆ ਉਨਮਤ ਕਹਾ ਮਾਹ ਬਿਗਬੂਲੇ ਪਾਪ ਪੁੰਨ ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਭਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਤਨ ਤੋਲੇ ਤੋ ਲਗ ਮੁਖ ਜਨਮ ਬਗੋਇਆ ਪੁੰਡਰ ਕੇਸ ਕੁਸਮ ਤੇ ਧੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਰਮੇ ਬੁੱਧ ਬਲ ਨਾਟੀ ਤਾਂ ਕਾਮ ਪਵ ਸਮਦਾਨੀ ਤਾਂ ਤੇ ਵਿਖੇ ਭਈ ਮਤ ਪਾਵ ਸਕਾਇਆ ਕਮਲ ਕਮਲਾਨਾ ਅਵਗਤ ਭਾਣ ਛੋੜ ਮਿੱਤਰ ਮੰਡਲ ਮੈਂ ਤਉ ਪਾਛੇ ਪਿਛਤਾਨਾ ਨਕੁੱਟੀ ਦੇ ਰਾਖ ਤਾਂ ਨੀ ਉਪਜੇ ਮਾਣ ਕਰਤ ਨਹੀਂ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੇ ਥਾਕਾ ਤੇਜ ਉੱਡਿਆ ਮਨ ਪੰਖੀ ਕਰਿਆ ਅੰਗ ਨ ਸੁਖਾਈ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਈ ਅੰਤਰ ਕੈਸਾ ਕਣਕ ਕਣਕ ਜਲ ਤਰੰਗ ਜੈਸਾ ਜਾਓ ਪੈ ਹਮ ਨਾ ਪਾਪ ਕਰਤਾ ਰਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਉਤਾਰਾ ਓ ਤੁਮ ਜੋ ਨਾਇਕਾ ਛੇ ਅੰਤਰ ਜਾਮੀ ਪ੍ਰਭਤੇ ਜਨ ਜਨੀ ਜੇ ਸੰਦੇ ਸਵਾਮੀ ਸਰੀਰ ਅਰਾਧੇ ਮੋਕੋ ਵਿਚਾਰ ਦਿਓ ਰਵਿਦਾਸ ਸਮ ਦਲ ਸਮਝਾਵੇ ਕਿਓ ਰਾਗ ਮਾਝ ਮਹੱਲਾ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਕੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤਿ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣੀ ਸੁਖਦਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਨਿਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਨ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਾਰ ਜੀਓ ਕਿਰਪਾ ਕਰੋ ਗੁਰ ਮੇਲੋ ਜਾਂ ਨਾਨਕ ਹਰ ਤਨ ਪੱਲੇ ਜੀਓ ਮਾਝ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਰੁਜਾ ਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਮੇਰਾ ਪ੍ਰਭ ਮੇਰਾ ਦੱਸੇ ਜੀਓ ਹੋ ਮਨ ਤਨ ਖੋਜੀ ਭਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮੈਂ ਸਤ ਸੰਗਤ ਖੋਜ ਦਸਾਈ ਵੇ ਸੰਗਤ ਹਰ ਪ੍ਰਭ ਸੇ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਬਾਰਕ ਦੀਨ ਕਰੋ ਪ੍ਰਿਤਪਾਲਾ ਮੇਰੇ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਸੇ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰੋ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਿ ਸੇ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨੇ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਹਜਾ ਭਵ ਜਲਦ ਉੱਤਰ ਤਰੀਏ ਜੀਓ ਆਓ ਸੁਖੀ ਹਰ ਮੇਲ ਕਰੇ ਆ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਜੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨਾ ਸਕਾਂ ਬਿਨ ਨਾਮ ਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਦਰੀਏ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧਾਮ ਜਲ ਹਕੇ ਮੀਨੇ ਜਾਂ ਨਾਨਕ ਜਲ ਬਿਨ ਮਰੀਏ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਧਾ ਪੂਰਜਕ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਪੀਜੇ ਜੀਉ, ਮਿਲ ਸਤਸੰਗਤ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੇ, ਮਿਲ ਸਤਿਗੁਰੇ ਅੰਮ੍ਰਿਤ ਪੀਜੇ ਜੀਉ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਕਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀਜੇ ਜੀਓ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਨਾਮ ਦਇਆ ਮਨ ਤਾਰੇ, ਗੁਰਮਤ ਨਾਮ ਮਿੱਠਾ ਮਨ ਭਇਆ, ਜਨ ਨਾਨਕ ਨਾਮ ਪੀਜੇ ਜੀਓ, ਮਾਜ ਮਹਲਾ ਚੌਥਾ, ਹਰ ਗੁਰ ਗਿਆਨ ਹਰ ਰਸ ਹਰ ਪਾਇਆ, ਮੈਂ ਹਰ ਰੰਗੇ ਰਾਤਾ ਹਰ ਰਸ ਪਿਆਇਆ, ਹਰ ਨਾਮ ਮੁੱਖ ਹਰ ਹਰ ਬੋਲੀ, ਮਨ ਹਰ ਰਸ ਟੋਲ ਟੋਲ ਪਾਉਂਦਾ ਜੀਓ, ਆਵੋ ਸੰਤ ਮੈਂ ਗਲੇ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾ, ਜੋਗਰ ਬਾਣੀ ਮੁਖ ਚਾਹੁੰਦਾ ਜੀਓ, ਵਡਭਾਗੀ ਹਰ ਸੰਤ ਮਿਲਾਇਆ, ਗੁਰ ਪੂਰੇ ਹਰ ਰਸ ਮੁਖ ਪਾਇਆ, ਭਾਗ ਹਿੰਨ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ, ਆਪ ਦਿਆਲ ਦਇਆ ਪ੍ਰਵਤਾਰੀ, ਮਲ ਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪਟਨ ਵਿੱਚ ਕਾਇਆਰ ਲੈਂਦੇ ਗੁਰਮੁਖ ਸੌਦਾ ਜੀਓ, ਮਾਝ ਮਹਲਾ ਚੌਥਾ, ਹਾਓ ਗੁਣ ਗੋਬਿੰਦ ਹਰ ਨਾਮ ਤਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀਜੇ ਜੀਓ, ਧੰਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਣ ਜਨ ਹਰ ਕੀ ਬਾਤਾ, ਮਾ ਪਾਵ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਜੇ ਜੀਓ, ਸਤਿਗੁਰ ਦਾਤੇ ਨਾਮ ਦਡਾਇਆ, ਵਡਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਜੇ ਜੀਓ, ਹਰ ਸਤ ਸੰਗਤ ਸਤਿਪੁਰਖ ਮਿਲਾਈਏ, ਮਿਲ ਸਤ ਸੰਗਤ ਹਰ ਨਾਮ ਤਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪ੍ਰੀਜੇ ਜੀਓ, ਮਾਜ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀ ਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੋ ਹੋ ਵਾਰੀ ਆ, ਮਿਲ ਸਤ ਸੰਗਤ ਲੱਦਾ ਸੱਜਣ ਹੋ, ਸਤਿਗੁਰ ਵਿਟੋ ਘੁਮਾਈਆ ਜੀਓ, ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾ ਲਿਆ, ਸਤਿਗੁਰ ਵਿਟੋ ਸਦਾ ਵਾਰਿਆ ਜੀਓ, ਇੱਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਬਾਈਆ, ਸਭ ਇੱਕ ਜੋਤ ਵਰਤੇ ਭਿੰਨ ਭਿੰਨ, ਰਲੀ ਨਾ ਕਿਸੇ ਦੇਰ ਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਸਤਿਗੁਰ ਵਿਟੋ ਬਤਾਇਆ ਜੀਓ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ, ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀ ਜੀਓ, ਸਤ ਚੌਪਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਉ ਕੋਹਲੀ ਜੀਓ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਰਾਓ ਤੇਰਾ ਮੁਖ ਸੁਹਾਵਾ ਜੀਓ, ਸਹਿ ਤੁਨ ਬਾਣੀ ਚਰੋਵਾ, ਦੇਖੇ ਸਰਗ ਪਾਣੀ ਧੰਨ ਸੁਦੇਸ, ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ, ਹਾਉ ਕੋਹਲੀ ਹਾਉ ਕੋਲ ਕੁਮਾਈ, ਗੁਰ ਸੱਜਣ ਮੀਤ ਮਰਾਰੇ ਜੀਓ, ਰਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਹ ਰਹਿਣ ਨਾ ਵਿਆਹਵੇ ਨੀਂਦ ਨਾ ਬਿਨ ਦੇਖੇ ਗੁਰ ਦਰਬਾਰੇ ਜੀਓ, ਹਾਉ ਕੋਹਲੀ ਜੀਓ ਘੋਲ ਕੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ, ਰਾਓ ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭੇ ਬਨਾਸੀ ਕਰ ਮੈਂ ਪਾਇਆ, ਸੇਵ ਕਰੀ ਭਲ ਚਸਨ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ, ਹਾਉ ਕੋਹਲੀ ਜੀਓ ਘੋਲ ਕੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ, ਰਾਓ ਰਾਗ ਮਾਝ ਮਹੱਲਾ ਪੰਜਵਾਂ, ਸਰਵਤ ਸੁਹਾਵੀ ਜੇ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤਰਕਾਲੀ, ਜੋ ਰਿਦਾ ਸੁਹੇਲਾ ਜਿਦ ਰਿਦੇ ਤੁਧ ਉੱਠਾ, ਸਭਨਾ ਕੇ ਦਤਾਰਾ ਜੀਓ, ਤੂੰ ਸਾਚਾ ਸਾਹਿਬ ਬਾਪ ਹਮਾਰਾ, ਨੌਨੇ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਤ੍ਰਿਪਤੀ ਅਗਾਵੇ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲਸਦਾ, ਤੂੰ ਕਿਸੇ ਨਾ ਦਿਸੇ ਬਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਆਰੇ, ਸਭ ਤੇਰਾ ਖੇਲ ਦਸਾਰਾ ਜੀਓ, ਮਾਝ ਮਹੱਲਾ ਪੰਜਵਾਂ, ਅਨੰਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉੱਚ ਸਵਾਰਿਆ ਜੀਓ, ਫਿਰ ਘਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤੀ ਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ, ਆਪੇ ਰਾਜਨ ਆਪੇ ਲੋਗਾ, ਨਿਰਵਾਣੀ ਆਪੇ ਭੋਗਾ, ਆਪੇ ਤਖਤ ਭਏ ਸਭ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ, ਜੇ ਆ ਡਿੱਠਾ ਮੈਂ ਤੇ ਹੋ ਕੇ ਆ, ਤੀਸਰਾ ਸਿਆਇਆ ਜਿਨ ਭੇਤ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਓ, ਮਾਝ ਮਹੱਲਾ ਪੰਜਵਾਂ, ਜਿੱਤ ਕਰ ਪਿਰ ਸੁਭਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ, ਆਨੰਦ ਬਿਨੋਤ ਨੇ ਹਰ ਸੋਏ, ਜੋ ਕੰਤ ਸੰਘਾਰੀ ਜੀਓ, ਸਾਗਨਵੰਤੀ ਸਭ ਡਭਾਗਨ, ਪੁੱਤਰਵੰਤੀ ਸੀਲਵੰਤ ਸੁਹਾਗਨ, ਰੂਪਵੰਤ ਸਭ ਸੁਗੜ ਵਿਚਕਨ, ਸੋ ਧਨ ਕੰਤ ਪਿਆਰੀ ਜੀਓ, ਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਤਿਸਕਿਆਨੇ, ਸਕੁਲਵੰਤੀ ਸਾਧ ਸਬਰਾਈ, ਸਾਪਿਰ ਕੇ ਰੰਗ ਸਵਾਰੀ ਜੀਓ, ਮਹਿਮਾ ਤਿਸਕੀ ਕਹਿ ਨ ਜਾਏ, ਜੋ ਪਰ ਮੇਲ ਲਏ ਅੰਗ ਲਾਏ, ਥਿਰ ਸੁਹਾਗ ਵਰ ਅਗਮਿਆ ਗੋਚਰ, ਨਾਨਕ ਪ੍ਰੇਮ ਸਧਾਰੀ ਜੀਓ, ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਸਾਏ ਭਾਤ ਭਾਤ ਬਨ ਬਨ ਅਵਗਾਏ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਾਨ ਆਣ ਮਲਾਏ ਜੀਉ ਖਟ ਸ਼ਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸਨਾਨਾ ਨਿਵਲੀ ਕਰਮ ਆਸਨ ਚੁਰਾਸੀ ਇਨਮੈ ਸ਼ਾਂਤ ਨਾ ਆਵੇ ਜੀਉ ਅਨਕ ਬਰਖ ਕੀਏ ਜਪ ਤਾਪਾ ਕੌਣ ਕੀਏ ਧਰਤੀ ਪਰਮਾਤਾ ਇੱਕ ਖਿਣ ਹਿਰਦੇ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉੱਠਤਾ ਵੇ ਜੀਉ ਕਰ ਕਿਰਪਾ ਮੋਏ ਸ਼ਾਂਤ ਮਲਾਇਆ ਮਨ ਤਨ ਸੀਤਲ ਤੀਰ ਜਪਾਇਆ ਪ੍ਰਭ ਨਾਸੀ ਬਸਿਆ ਕਟ ਪੀਤਰ ਮੰਗਲ ਨਾਨਕ ਗਾਵੇ ਜੀਓ ਮਾਜ ਮਹਲਾ ਪੰਜਵਾ ਪਾਰ ਬ੍ਰਹਮ ਅਪਰਮ ਪਰ ਦੇਵਾ ਅਗਮੈ ਗੋਚਰ ਅਲਖੇ ਭੇਵਾ ਦਿਨ ਦਿਆਲ ਗੋਪਾਲ ਗੋਵਿੰਦਾ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਕਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਨਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨ ਪਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾਂ ਕੇ ਹਰ ਹਰ ਸੋਈ ਭਗਤੇ ਕਾਤੀ ਜੀਓ ਅਮੋਗ ਦਰਸ਼ਨ ਬੇਅੰਤ ਅਪਾਰਾ ਵਟ ਸਮਰਥ ਸਹਜ ਤਾਰਾ ਗੁਰਮੁਖ ਨਾਮ ਜਪੀਏ ਤਿਤਰੀਏ ਗਤ ਨਾਨਕ ਵਿਰਲੀ ਜਾਤੀ ਜੀਓ ਮਾਜ ਮਹੱਲਾ ਪੰਜਵਾਂ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਨਾ ਸਭ ਕਿਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲਜਾਈ ਜੀਓ ਭਾਣੇ ਉੱਜੜ ਭਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਵਾਵਾ ਭਾਣੇ ਭਰਮ ਭਵੇ ਬਹੁਜੂਨੀ ਸਭ ਕਿਛ ਕਿਤੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਅਗਮੈ ਗੋਚਰ ਬੇਅੰਤੀ ਤਾਹਾ ਤੇਰੀ ਕੀਮਤ ਕਹਿਣ ਨ ਜਾਈ ਜੀਓ ਖਾਕ ਸੰਤਨ ਕੀ ਦੇ ਪਿਆਰੇ ਆਏ ਪਿਆਰ ਤੇਰੇ ਦੁਆਰੇ ਦਰਸ਼ਨ ਭੇਖਤ ਮਾਨਿਆ ਗਾਵੇ ਨਾਨਕ ਮਿਲਨ ਸੁਭਾਈ ਜੀਓ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਤਾਂ ਵਿਸਰ ਜਾਵੇ ਤੂੰ ਭੁੱਖ ਵਿਆਪੇ ਬਹੁ ਵਿਦਤਾਵੇ ਸਿਮਰਤ ਨਾਮ ਸਦਾ ਸੁਵੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵਟ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਤਾ ਚਿੰਤਾ ਰੋ ਗਈ ਹੋ ਪੀੜਾ ਆਪ ਘਰੇ ਪ੍ਰਿਤ ਪਾਲਾ ਜੀਓ ਬਾਰਕ ਵਾਗੀ ਹੋ ਸਭ ਕਿਛ ਮੰਗਾ ਦਿੰਦੇ ਤੋਟ ਨਾਹੀ ਪ੍ਰਭਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹੋ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗਵੀਰ ਬੇਅੰਤ ਗੋਵਿੰਦੇ ਉੱਚੇ ਥਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਪੰਜਨ ਨਿਦਾਨ ਅਮੋਲੇ ਨਿਰਪੋ ਨਿਰਵੈਰ ਯਥਾ ਤੋਲੇ ਅਕਾਲ ਮੂਰਤਿ ਅਜੂਨੀ ਸੋਭੰ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨਿਚ ਕਰੇ ਪ੍ਰਿਤਪਾਲਾ ਨਾਮ ਰਸੈਨ ਮਨ ਤ੍ਰਿਪਤਾਇਨ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੋਂ ਦਿੱਤੇ ਆਈ ਏ ਸੁਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕਰ ਹਰ ਰੰਗ ਪਾਰਤ ਪ੍ਰੀਮਾ ਜੀਓ ਮਾਜ ਮਹੱਲਾ ਪੰਜਵਾਂ ਧਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਤਰਿਆ ਧਨ ਮੂਰਤ ਚਸੇ ਚੱਪਲ ਘੜੀਆਂ ਧਨ ਸੋਏ ਸੰਜੋਗਾ ਜੀਓ ਉਦਮ ਕਰਤਮ ਨਿਰਮਲ ਹੋਵਾਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਨ ਸਤਿਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਧ ਆਪ ਕਥੇ ਤੇ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਪਹਿਨ ਨਾ ਭੋਜਨ ਤੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤੇ ਕਮਾਂਗੋ ਕਰੋ ਬਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦਿਓ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰਿਓ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗੜ ਬਿਖਮ ਤਿਨ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਧ ਜੇਵੜ ਅਵਰ ਨ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬਿਦ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਾਏ ਵਡ ਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜੋ ਤੁਧ ਤਿਆਈ ਇਹੋ ਦਾਨ ਮੋਹ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਅੰਤ ਬਿਨੋਦ ਝੋਜ ਤਮਾਚੇ ਤੁਦ ਭਾਵੇ ਤਾਂ ਹੋਣਾ ਜੀਓ ਜਿਸਤਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਛੇ ਸੁਗਾਲੀ ਸੀਤਲ ਪਮਨਾ ਸਹਿਜ ਕੈਲ ਰੰਗ ਕਰਨਾ ਜੀਓ ਸਾਹਿਬ ਤੁ ਦੀਜੇ ਜਿਤ ਵਿਸਰੇ ਨਾਈ ਜਾ ਮਤ ਦੀਜੇ ਜਿਤ ਤੁਧ ਧਿਆਈ ਸਾਹ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਲਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਸੋ ਪ੍ਰਭ ਜੀਓ ਭਾਵੇ ਭਾਣੇ ਪੂਰਾ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਸੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਿਤਪਾਲਾ ਸੰਤਨ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਕਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿੰਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤੀ ਗਾਨਾ ਜੀਓ ਮਾਜ ਮਹੱਲਾ ਪੰਜਵਾਂ तू जल निध हम मीन तुम्हारे, तेरा नाम बूंद हम चातक तिकारे, तुमरी आस प्यासा तुमरी, तुम्ही संगमन लीना जियो, जो बारक खी पी खीर अगावे, जो निर्धन तन देख सुख पावे, त्रिखावंत जल पीवत ठंडा, त्यों हर संगे मन पीना जियो, जियो रंग मन रंगीना जियो, संतन मोह करो मार्ग पाया, संत कृपाल हर संग रजाया, हर हमरा हम बार के दासे, नानक शब्द गुरु सच दीना जियो, माज मल्ला पंजमा अमृत नाम सदा निर्मलिया, सुखदाई दुख बिटहरन गया, अवर साध सगले देखे, मन हर हर रस सब ते मीठा जियो, जो जो पिए सो तृप्तावे, अमर होवे सो नाम रस पीवे, नाम निदान से प्राप्त जे शब्द गुर मन उठा जियो, जिन हर रस पाया सो तृप्ति अगाना, जिन हर साध पाया सो नाम डलाना, तिसे प्राप्त हर नामा, जिस मस्त पगिठा जियो, हर एक से हाथ आया बरसाने, बो तेरे तिस लग मुक्त पाए कनेरे, नाम नदाना गुरमुख पाइए, को नानक विरली डीठा जियो, माज महला पंजवा निध सिद्ध रिद हर हर मेरे, जन्म पदार्थ गैर गबीरे, लाख कोट खुशिया रंग रावे, जो गुर लागा पाए जियो, दर्शन भेगत पै पनीता, सगले उदारे भाई मीता, अगमे गोचर स्वामी अपना गुर कृपा ते सच त्याई जियो, जाको खोजे सर्ब पाए, वडभागी दर्शन को विरला पाए, ऊच अपार गोचर तानो मैल गुर दिखाई जियो, गैर गबीर अमृत नाम तेरा, मुक्त पया तिसरे बसेरा, गुर बंधन तन के सगल काटे, जन नानक सहज समाई जियो, महला माज महला पंजवा, प्रभ कृपा ते हर हर त्यावो, प्रभु दया ते मंगल गावो, उठत बैठत सोवत जागत, हर त्याई सगला वरदा जियो, नाम औकत मोको साधु दिया, साधु किल विटे निर्मलती, आनंद प्यारिक सी सब पीरा, सगले बनासे दरदा जियो, जिसका अंग करे मेरा प्यारा, सो मुक्ता सागर संसारा, सत करे जन गुरु पछाता, सो काए को डरता जियो, जब ते साधु संगत पाए, गुर पेट तो गई बलाए, सा सा सर गावे, नानक सतगुर टाक लिया मेरा पड़दा जियो, माज महला पंजवा, उत्पत ओत पोत सेवक संग्राता, प्रप्रित पाले सेवक सुखदाता, पानी पक्खा पीसू सेवक के, ठाकर ही का हार जियो, काट सिलक प्र सेवा लाया, हुक्म साहेब का सेवक मन पाया, सोई कमावे सो साहेब पावे, सेवक अंतर बार महार जियो, तू दाना ठाकर सब विद जाने, ठाकर को सेवक हर रंग माने, जो किश ठाकर सो सेवक का, सेवक ठाकर ही संग जा रहा जियो, अपने ठाकर जो पैराया, बहर न लेखा पूछ बुलाया, तेस सेवक के नानक परमानी, जो गैर गबीरा गोहर जियो, माज महला पंजवा, सब किश घर में बाहर नाही, बाहर टोले सो परम पलाई, गुर प्रसादी जिन अंतर पाया, सो अंतर बार सो हिला जियो, चिम चिम वरसे वरसे अमृत तारा, मन पीवे सुन शब्द विचारा, आनंद विनोद करे दिन राती, सदा सदार केला जियो, जन्म जन्म का विछड़िया मिलिया, साध कृपा ते सुखा हरियान, तो मत पाए नाम ते आए, गुरमुख होए मेला जियो,
1: जल तरंग जल जल समाया, त्यों ज्योति संग ज्योत मिलाया, कब नानक कम कटे के वाड़ा, बोर न होइए जौला जियो, माल बाल पंजमा तिस गुरबाणी सुनिया, तिस बलिहारी जिंद सना पणिया, बार बार जाय तिस विटो, जो मंतन तो दियारा दे जियो, तिस चरण पखाली जो तेरे मार्ग चल नैन निहाली, तिस पुरख दयाल मन देव तुसे अपने साजन, मन देव तिस अपने साजन, जिन गुरमिल सुप्रभ लादे जियो, से बुढ़पा की जिन तुम जाने, सब कै मध्य अलिप्त निर्बाणे, सार कै संगुन पौ जिल तरिया, सगल दूत उन साधे जियो, तिन की शरण परिया, मन मेरा मान तान तज भो अंधेरा, नाम दान दीजै नानको, तिस प्रभगम गादे जियो, माज महला पंजमा, तू पीड़ शाक त्रिफूली, तू सूखम हुआ स्थूली, तू जल ने तू फैन बुदबदा, तुरबनी अवर ना पहाड़ी है जियो, तू सूत मणि पी तू है, तू गंठी मेर सिर तू है, आद मत यंत प्रभ सोई, अवर न कोई दिखाड़ी है जियो, तू निर्गुण सरगुण सुखदाता, तू निर्बण रसिया रंगराता, अपने करतब आपे जाने, आपे तुद संभालिए जियो, तू ठाकुर सेवक फुने आपे, तू गौत प्रगट प्रवे आपे, ਨਾਨਕ ਦਾ ਸਦਾ ਗੁਣ ਗਾਵੇ ਕਪੂਰੀ ਨਦਰ ਨਿਹਾਲੀਏ ਜੀਓ ਮਾਜ ਮਹਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੀ ਧੰਨ ਸੁਵੇਲਾ ਜਿਥਰ ਗਾਵ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨਿੱਤਰ ਪ੍ਰਵਾਨ ਜਿਨੀ ਦਰਸ਼ਨ ਭੇਖਾ ਸੇ ਕਰ ਭਲੇ ਜਿਨੀ ਹਰਜ ਸਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਾਂ ਬਲਤਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਖਨ ਮਾਹੇ ਉਧਾਰੇ ਕਿਲਵੇ ਕਾਟ ਹੋਆ ਮੰਦਰ ਮਿਣ ਮਿਟ ਗਏ ਆਮਣ ਜਾਣਾ ਜੀਓ ਦੁਇਕਰ ਜੋੜਕ ਬਿਨੋ ਕਰੀ ਜੈ ਕਰ ਕਿਰਪਾ ਡੁਬਦਾ ਪੱਥਰ ਲੀ ਜੈ ਨਾਨਕ ਉਪਰ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਭਇਆ ਦੁਖ ਦੂਰ ਪਰਾਨਾ ਸੰਤਰ ਸਨ ਹਰ ਨਾਮ ਵਖਾਨਾ ਜਲ ਤਲ ਨੀਲ ਭਰੀ ਸਰਸੋ ਭਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿੰਨ ਧਸ ਜਣਹਾਰ ਜੀ ਜਨ ਸਗਲੇ ਪ੍ਰਿਤ ਪਾਰੀ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿਪਨ ਕੀਰਤਨ ਹਰਿਆ ਕਰਨ ਹਰ ਖਿਣ ਭੀਤਰ ਕਰਿਆ ਗੁਰਮੁਖ ਨਾਨਕ ਤਿਸਹਿ ਰਾਧੇ ਮਨ ਕੀ ਆਸ ਪੁਜਾਏ ਜੀਓ ਮਾਂਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓੜ ਤੂੰ ਹੈ ਮੇਰਾ ਮਾਣਾ ਤੁਰ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇ ਲਿਆ ਖਾੜਾ ਜੀਓ ਜੀ ਜਿਨ ਸਭ ਤੋਂ ਦਿਉ ਪਾਏ ਜਿ ਤਿਤ ਭਾਣਾ ਤੇ ਤਿਤ ਲਾਏ ਸਭ ਕੁਛ ਤੇਰਾ ਕੀਤਾ ਹੋਵੇ ਨਾ ਹੀ ਕਿਸੇ ਅਸਾੜਾ ਜੀਓ ਨਾਮ ਤੇ ਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲਾਇਆ ਗੁਰਪੂਰੇ ਵੱਜੀ ਵਧਾਈ ਨਾਨਕ ਦਿੱਤਾ ਬਿਖਾੜਾ ਜੀਓ ਮਾਜ ਬਹਿਲਾ ਪੰਜਵਾਂ ਜੀ ਪ੍ਰਾਣ ਭ੍ਰਮਣ ਅਧਾਰਾ ਭਗਤ ਜਿਵੇਂ ਗੁਣ ਗਾਏ ਪਾਰਾ ਗੁਣ ਨਿਧਾਨੇ ਅੰਮ੍ਰਿਤ ਹਰਨਾਮਾ ਧਿਆਏ ਧਿਆਏ ਸੁਖ ਪਾਇਆ ਜੀਓ ਮਨਸ਼ਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੂਰਤ ਪੂਰਨ ਹੋਵੇ ਭੇਟ ਦਾ ਗੁਰਦਰਸਾਇਆ ਜੀਓ ਆਗਾਮੇ ਗੋਚਰ ਕਿਸ਼ਮਿਤ ਨੇ ਜਾਨੀ ਸਾਧਕ ਸਿੱਧ ਧਿਆਵੇਂ ਗਿਆਨੀ ਖੁਦੀ ਮਿੱਟੀ ਚੂਕਾ ਭੋਲਾ ਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ ਆਨੰਦ ਮਗਲ ਕਲਿਆਣ ਨਿਧਾਨਾ ਸੁਖ ਸਹਿਜ ਹਰਨਾਮ ਬਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਓ ਮਾਂਜ ਮਹਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤ ਭਾਰੀ ਤੁਮਰੇ ਕਰਤਵ ਤੁਮੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਨ ਸਗਲੀ ਹੋਵੇ ਭੇਟ ਸਾਖ ਸਾਧ ਸੰਤਨ ਕੈ ਸਦਾ ਜਪਾਉਂਦਾ ਅੱਲਾ ਜੀਓ ਪ੍ਰਭ ਆਪਣਾ ਸਾ ਸਾ ਸਮਾਰੋ ਏ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸ ਸਰਮਯ ਪ੍ਰਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲ ਤੁਮਾਰੇ ਪ੍ਰਗਟ ਪਿਆਰੇ ਦੇਹ ਨਾਨਕ ਭੈ ਨਿਹਾਲਾ ਜੀਓ ਮਾਂਜ ਮਹਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾਂ ਸਾਜਨ ਸੰਤ ਮੇਰੇ ਨਾਮ ਜਪੇ ਹਾਂ ਸੀਤਲ ਸ਼ਾਂਤ ਸਹਿ ਸੁਖ ਪਾਇਆ ਠਾਂਡ ਪਾਈ ਪਰ ਬਾਪੇ ਜੀਓ ਸਭ ਕੁਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੂ ਮੇਰੀ ਦਾਤਾਰਾ ਜੀ ਜਨ ਸਭ ਧਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤੇ ਸਦਾ ਧਿਆਈ ਜਨਮ ਮਰਨ ਕਾਟੇ ਪੈ ਮੋਹ ਮਨਸੇ ਸੋਗ ਸੰਤਾਪੇ ਜੀਓ ਸਾਧ ਸਾਧ ਸਾਧ ਨਾਨਕਾ ਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਕਿਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣਿਆ ਗਾਮਿਆ ਪਾਰੀ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਏ ਜਿਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਵਿਖ ਜਾਵੈ ਮਨ ਚੰਡੇ ਸਹੀ ਫਲ ਪਾਵੈ ਸਿਮਰ ਸਾਹਿਬ ਸੋ ਸਤ ਸਵਾਮੀ ਰਿਜ਼ਕ ਸਭ ਸਕੋ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਏ ਸਪ ਬਿਨਸੈ ਸਪ ਬਿਨਸੈ ਹਰ ਹਰ ਧਿਆਈਏ ਜਿਨਸੇ ਵੈਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਓ ਆਏ ਪਇਆ ਤੇਰੀ ਸ਼ਰਨਾਈ ਜਿਉਂ ਭਾਵੈ ਤਿਉਂ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਂਜ ਮਹਲਾ ਪੰਜਵਾਂ ਭਾਈ ਕਿਰਪਾਲ ਗੋਬਿੰਦ ਗੁਸਾਈ ਬੇਗ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜਨ ਪ੍ਰਤਪਾਰੇ ਜੋ ਮੁਬਾਰਕ ਮਾਤਾ ਸੰਹਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੀ ਸਗਲੇ ਆਹਾਰੇ ਜੀਓ ਜਲ ਥਲ ਪੂਰ ਰਹਾ ਮਿਹਰਬਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਤੇ ਸਰਾਤੇ ਆਈ ਜਿਉ ਕਿਨ ਮੈਂ ਸਗਲੇ ਉਧਾਰੇ ਜੀਉ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਖ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਝ ਮਹਲਾ ਪੰਜਵਾਂ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ ਸੇ ਹੀ ਨਗਰ ਉਜਾੜੀ ਜੀਉ ਹਰ ਰੁਕੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸ਼ੂ ਕੀ ਵਾੜੀ ਜੀਉ ਸੰਤਾਂ ਸੇਤੀ ਰੰਗ ਨਾ ਲਾਏ ਸਾਕਤ ਸੰਗ ਵੇ ਕਰਮ ਕਮਾਏ ਦੁਲੱਭ ਦੇ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਨ ਮੈਂ ਸਾੜੀ ਜੀਉ ਮਾਝ ਮਹਲਾ ਪੰਜਵਾਂ ਚਰਨ ਠਾਕੁਰ ਕੀ ਹਿਰਦੈ ਸਮਾਣੇ ਕਲ ਕਲੀ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਵਾਸਾ ਜੀਉ ਲਾਗੀ ਪ੍ਰੀਤ ਨ ਝੂਠੈ ਮੂਲੇ ਅੰਤਰ ਬਾਹਰ ਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਟੀ ਜਮਕੀ ਪਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤੀ ਅਗਾਏ ਰਹੇ ਜਨ ਤੇਰੇ ਸਤਿਗੁਰੂ ਕੀਆ ਦਿਲਾਸਾ ਜੀਓ ਜਿਸਕਾ ਸਾ ਤਿਸਤੀ ਫਲ ਪਾਇਆ ਕਰ ਕਰ ਵਾਪਰਵ ਸੰਗ ਮਿਲਾਇਆ ਆਵਣ ਜਾਣ ਰਹੇ ਬੜਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਇਆ ਪਰਮੇਸ਼ੁਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਪਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸਕੇ ਸੇਤ ਨਹੀਂ ਪਤਪਾਰੀ ਪਾਰ ਬ੍ਰਹਮ ਪ੍ਰਭੇ ਰਖਵਾਰੀ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਉ ਸਰਬ ਜੀਆਂ ਕੋ ਦੇਵਨਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲਥਲ ਮਈਲ ਸਤਿਪੁਰਪ ਥਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਚ ਪਜਾਮਨ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਦਿੱਤੇ ਰੰਗ ਰਸਾਲੀ ਜੀਉ ਮਾਝ ਮਹਲਾ ਪੰਜਵਾਂ ਮਨ ਤਨ ਤੇਰਾ ਤਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਮ ਨਿਮ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਰ ਭਾਵਾਂ ਜਾਂ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੈ ਬੈਕੁੰਠ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਤਲ ਮਹੀਅਲ ਦੰਦ ਸਵਰਤਾਇਆ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਭਇਆ ਸਭ ਠਾਈ ਜੀਓ ਸੁਖਦਾਤਾ ਦੁਖ ਭੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ ਪੈ ਪੈਰੀ ਤਿਸੈ ਮਨਾਈ ਜੀਉ ਜਾਂ ਕੀ ਸ਼ਰਨ ਭਇਆ ਗਤ ਪਾਈਐ ਸਾਸ ਸਾਸ ਹਰ ਨਾਮ ਤੇ ਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰੂ ਸਭ ਤੇ ਸਹਿ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹੇਰਾ ਨਾਨਕ ਦਾਸ ਕਹੈ ਬੇਨੰਤੀ ਆਠ ਪਹਿਰ ਤੋਂ ਧਿਆਈ ਜੀਉ ਮਾਝ ਮਹਲਾ ਪੰਜਵਾਂ ਸਭੇ ਸੁਖ ਭਾਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਬੁੱਠੇ ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋਰਾ ਸੋਈ ਜਾਣੈ ਜੀਉ ਅਗਮਿ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਲਿਪਤ ਜੀਆਂ ਕਾ ਦਾਤਾ ਕੁਬਿਰ ਲਾਇਆ ਪਛਾਣੈ ਜੀਉ ਪ੍ਰਭ ਨੇ ਕੀ ਇਹ ਨਿਸ਼ਾਨੀ ਮਨ ਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੈ ਜੀਉ ਹੱਥੀ ਦਿੱਤੀ ਪ੍ਰਭ ਦੇ ਮਨਹਾਰੈ ਜਨਮ ਮਰਨ ਰੋਗ ਸਭ ਅਨਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹਲਾ ਪੰਜਵਾਂ ਕੀਨੀ ਦੈ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀ ਯਤਨ ਕਰਤਾ ਦੁੱਖਾ ਡੇਰਾ ਢਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸਵਾਮੀ ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਬ ਕਿਛੂ ਨ ਜਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪਰ ਭਰਮ ਭੁਲਾਇਆ ਲਾਇਆ ਜੀਉ ਚਰਨ ਕਮਲ ਜਨ ਕਾਇਆ ਧਾਰੂ ਆਠ ਪਹਿ ਰਾਮ ਨਾਮ ਵਪਾਰੂ ਸਹਿਜ ਆਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਝ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੂਰੇ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਤ ਅਰਥ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਬਿਟੋਂ ਕੁਰਬਾਨੋ ਜੀਉ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀ ਮੈਂ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸਾਸ਼ਲਾ ਹੁਣ ਬੜ ਭਾਗੀ ਪਾਈਐ ਗੁਰਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਧੀਰੇ ਤੁਰ ਭਾਵੈ ਸੱਚ ਨਾਮ ਨਿਸਾਣੋ ਜੀਓ ਸੱਚੇ ਅੰਤ ਨਾ ਜਾਣੈ ਕੋਈ ਥਾਂਤ ਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦੀ ਅੰਤਰ ਜਾਮੀ ਜਾਣੋ ਜੀਓ ਮਾਂਝ ਮਹਿਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਸੰਗ ਬੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਾਈ ਜੀਉ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਹਰ ਹਰ ਪਵ ਸਾਥੇ ਭੈ ਭਾਉ ਭਰਮ ਖੋਇਆ ਗੁਰਪੂਰੈ ਦੇਖਾਂ ਸਭ ਨੀ ਜਾਈ ਜੀਉ ਪ੍ਰਭ ਸਮਰੱਥ ਵਾਡੂ ਚ ਅਪਾਰਾ ਨੌਨਦ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧਰ ਵਾਲਾ ਦੇਹ ਨਾ ਨਾਨਕ ਜਨਮਾਂ ਗਏ ਸਦਾ ਸਦਾ ਹਰ ਧਿਆਈ ਜੀਉ ਮਾਂਝ ਮਹਲਾ ਪੰਜਵਾਂ ਇੱਥੇ ਤੂੰ ਹੈ ਅੱਗੇ ਆਪੇ ਜੀ ਜਿੰਤਰ ਸਭ ਤੇਰੇ ਥਾਪੇ ਤੁਰ ਬਿਨੇ ਵਰਨਾ ਕੋਈ ਕਰਤੇ ਮੈਂ ਤਾਰੇ ਹੋਠ ਤੋਂ ਹਾਰੀ ਜੀਉ ਰਸਨਾ ਜਬ ਜਬ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਨਹੀਂ ਸੁਖ ਪਾਇਓ ਸੋ ਜਨਮ ਨ ਜੂਵੈ ਹਾਰੀ ਜੀਉ ਨਾਮ ਅਵਖਦ ਜਿਨ ਜਨ ਤਿਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਓ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਉ ਦ੍ਰਿਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਮਨ ਹੋਰ ਦੂਜਾ ਨਾਹੀਂ ਬਾਬਾ ਨਾਨਕ ਮਤ ਸਾਰੀ ਜੀਉ ਮਾਂਝ ਮਹਲਾ ਪੰਜਵਾਂ ਮੰਤਰ ਰੱਤਾ ਰਾਮ ਪਿਆਰੇ ਸਰਬਸ ਦੀਜਾ ਹੈ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਬਿਸਰਨ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਰ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟੀਐ ਜਮਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਲਖ ਭੇਵਾ ਕਾਮ ਕ੍ਰੋਧ ਕਰਵੇ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤੇ ਉਦਾਸਾ ਜੀਓ ਮਾਂਝ ਮਹਲਾ ਪੰਜਵਾਂ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾਂ ਕਿ ਗ੍ਰਹਿ ਨਮ ਨਿਧਰ ਭਾਈ ਤਿਸ ਮਿਲਿਆ ਜਿਸ ਪੁਰਬਖ ਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਚੋਗਾ ਜੀਉ ਖਿਨਮੈ ਥਾਪਿਓ ਥਾਪਣ ਹਾਰਾਇਆ ਪੇ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਨ ਵਜੋਗਾ ਜੀਉ ਅੰਚਲ ਲਾਏ ਸਭ ਸ੍ਰੇਸ਼ਠ ਤਰਾਈ ਆਪਣਾ ਨਾਮ ਆਪ ਜਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਂਝ ਮਹਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੈ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਏ ਲਏ ਸੋ ਚਰਨੀ ਲਾਗੈ ਊਂਦ ਕਵਲ ਜੇ ਸੋਏ ਪ੍ਰਗਾਸਾ ਸਰਬੰਦ ਰੰਜਨ ਲੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹਾਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਬਿੰਦੇ ਕੇ ਸਭ ਉਤਰ ਹੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਓ ਭਰਮ ਝੂਠਾ ਜੀਉ ਮਾਂਝ ਮਹਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨਾ ਲਾਗੈ ਪਾਰ ਬ੍ਰਹਮ ਜੋ ਸਰੀ ਸੇਵੈ ਜੋ ਗੁਰਮਿਲ ਨੇ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਅਨ ਦਿਨ ਨਿਤ ਜਾਗੀ ਬਾਂ ਭਗਤ ਤੇ ਸਵਾਮੀ ਮੀਲੈ ਜਿਸ ਕੈ ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾਂ ਕੀ ਧੂੜ ਨਿਤ ਬਾਂਛੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਿਆਈਐ ਜਿਸ ਅੰਮ੍ਰਿਤ ਭਰ ਨਹੀਂ ਚਲ ਪਾਈਐ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਂਝ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰਪ੍ਰਸਾਦ ਸ਼ਬਦਨ ਗਾਏ ਹੁਕਮ ਸੁਭਾਏ ਸੱਚੀ ਦਰਗਾਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨਪਤੀਆ ਵਣਿਆ ਹਉ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੀਰਾ ਹਉ ਕਿਸਕੀਰਾ ਸਾਚਾ ਠਾਕੁਰ ਤਿਰਭਾਵਣ ਮੀਰਾ ਹਉ ਮੈਂ ਕਰ ਕਰ ਜਾਏ ਕਨੇਰੀ ਕਰ ਅਵਗੁਣ ਪਛਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸ਼ਬਦ ਨਾਮ ਨਿਸਾਣੈ ਸਭਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਮਨ ਮਕੂਲਾ ਠੋਰ ਨਾ ਪਾਏ ਜਮਦਰ ਬੱਧਾ ਝੂਟਾਂ ਖਾਏ ਬਿਨਾਂ ਮੈਂ ਕੁਸੰਗ ਨਾ ਸਾਤੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸੱਚ ਨਾ ਭਾਵੈ ਦੁਬਧਾ ਬੰਧ ਆਇਆ ਵੈ ਜਾਵੈ ਲਿਖਿਆ ਲਿਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਮਣਿਆ ਪਈ ਜਿਹੜਾ ਫਿਰ ਜਾਤੋਂ ਨਾ ਹੀ ਝੂਠ ਪਛੁਨੀ ਰੂਵੈ ਤਾਂ ਹੀ ਅਵਗੁਣ ਮੁੱਠੀ ਮਹਿਲ ਨਾ ਪਾਏ ਅਵਗੁਣ ਗੁਣ ਬਖਸ਼ਾਵਣਿਆ ਪਈ ਜਿਹੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਮਨ ਜਾਣਾ ਠਾਕਰ ਹਾਏ ਸੱਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਕਥ ਕਹਾਵੈ ਸੱਚੇ ਠਾਕਰ ਸਾਚੂ ਭਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਂਜ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੇ ਤਾਂ ਸਤਿਗੁਰ ਮਿਲਾਏ ਸਿਵਾ ਸੁਰਤ ਸ਼ਬਦ ਚਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਵ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤਿ ਪ੍ਰਗਾਸ਼ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੀ ਤਾਂ ਨਾਉ ਪਾਏ ਧਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅੰਨ ਦਿਨ ਗਾਵੇ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤੈ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਿਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਝੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੀ ਭਰਮ ਪੁਲਾਣੀ ਅਗਿਆਨੀ ਅੰਦਾ ਮਗ ਨ ਜਾਣੈ ਫਿਰ ਪਰਿਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋ ਮੈਂ ਮੀਰਾ ਠਾਕ ਰਹਾਇਆ ਗੁਰਸਾਖੀ ਮਿੱਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹੋ ਮੈਂ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤਲਾਇਆ ਗੁਰ ਕਿਰਪਾ ਤੇ ਮੰਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੈ ਤਾਈ ਜਿਸ ਬਖਸ਼ੇ ਤੇ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਂਜ ਮਹਲਾ ਤੀਜਾ ਮੇਰਾ ਪਰਮ ਨਿਰਮਲ ਅਗਮੈ ਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਜੈ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਨ ਜਾਗੇ ਦਰ ਸੱਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੁ ਲਾਗੈ ਗੁਰਮੁਖ ਸੱਚ ਖਵਾਵਣਿਆ ਜੇ ਸਾਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸਿਵੜ ਭਾਗੀ ਪੂਰੇ ਕਰਮ ਮਿਲਾਵਣਿਆ ਪੇਈ ਜਿਹੜਾ ਧਾਨੀ ਅੰਦਰ ਸੁੱਤੀ ਕੰਤ ਵਿਸਾਰੀ ਅਵਗੁਣ ਮੁੱਤੀ ਅਨਦਨ ਸਦਾ ਫਿਰੇ ਬਿਲਾਂ ਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇਈ ਜਿਹੜਾ ਸੁਖਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇ ਸੁਹਾਵੀ ਸਦਾ ਫਿਰ ਰਾਵੀ ਸੱਚ ਸ਼ਿੰਗਾਰ ਬਣਾ ਬਣਿਆ ਲੱਖ ਚੁਰਾਸੀ ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਵੇ ਕਾਠ ਸਦਾ ਜਿਨ ਨਿਰਮਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੈ ਤਾਂ ਕਹਿੰਦੀ ਹੈ ਸੁੱਖ ਨਹੀਂ ਫੁੰਦੂ ਹੈ ਧੀਏ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾ ਬਣਿਆ ਆਪ ਕਰੇ ਤਾਂ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਂਜ ਮਹਲਾ ਤੀਜਾ ਇੱਕੋ ਵਾਰ ਫਿਰੈ ਪ੍ਰਸੰਨ ਗੁਰਮੁਖ ਵੇਖਾਂ ਤਾਏ ਮਨ ਭਿੰਨਾ ਤ੍ਰਿਸ਼ਨਾ ਤਦ ਸਹਿਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇੱਕ ਸਿਉਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੇ ਲੁਭਾਇਆ ਅੰਦਨ ਸਦਾ ਫਿਰੈ ਭਰਮ ਭੂਲਾ ਬਿਨਾਂ ਮੈਂ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਧਾਤੇ ਗੁਰਸੇਵਾ ਜੁਗ ਚਾਰੇ ਜਾਤੇ ਜਿਸਨੂੰ ਆਪਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਰ ਚੇਤੈ ਨਾਹੀ ਜੰਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕ੍ਰਿਸ਼ਨ ਦਰ ਨਯਾਵੈ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤਰੇ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਬੁਝਾਵਣਿਆ ਹਰ ਜੀਉ ਤੇਰੀ ਸਦਾ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤਿਸ ਨੀਰ ਨਯਾਵੈ ਜੋ ਹਰ ਹਰ ਨਾਮ ਧਿਆਵਣਿਆ ਆਂਦਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਸੱਚੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣ ਆਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੀ ਸੱਚ ਸਮਾਣੇ ਹਰ ਗੁਣ ਗਾਵੈ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜਗਰ ਤਾੜੀ ਲਾਵਣਿਆ ਮਾਂਝ ਮਹਿਲਾ ਤੀਜਾ ਸ਼ਬਦ ਮਰੈ ਸੁਮੂਆ ਜਾਪੈ ਕਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋ ਸਮਾਣੀ ਸੁਨਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਅਥਲਾਇਆ ਗੁਰਮਤੀ ਸਹਿਜ ਸਮਾਵਣੀ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜਾ ਲਾਗੀ ਮਹਿਲ ਨਾ ਪਾਏ ਆਨ ਦਿਨ ਜਲ ਦੀ ਫਿਰੈ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੈ ਸੱਚ ਕਮਾਏ ਸਤਿਗੁਰ ਸੇਵਨ ਸੇ ਤਨਵੰਤੇ ਐਥੈ ਉਥੈ ਨਾਮ ਸਮਾਵਣਿਆ ਭੈ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾ ਮਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਤੂੰ ਉੱਚੋ ਉੱਚਾ ਕਰ ਕਿਰਪਾਇਆ ਮਿਲਾ ਬਣਿਆ ਮਾਇਆ ਮੋਹ ਇਹ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤਿ ਸੋ ਜੀ ਪਾਵਣਿਆ ਵਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਦਿੱਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲੱਖ ਚੁਰਾਸੀ ਰਿਜ਼ਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਂਜ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣੇ ਸੱਚ ਕਸਵੱਟੀ ਲਾਵਣਿਆ।

ਤਾਹੀ ਹਰ ਦਸਿਵੀ ਤੈ ਤੁਰਸਾ ਲਾਹੀ ਆਪੇ ਮੇਲ ਲੈ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨ ਕੋਈ ਤੁਦਾ ਜੀ ਹਾ ਤੇਰੀ ਨਦਰੀ ਸੀ ਜਿਸ ਦੇ ਹਾ ਅੰਦਨ ਸਾਰ ਸੰਭਾਲ ਰੱਖੈ ਗੁਰਮੁਖ ਸਹਿਜ ਸਮਾਵਣਿਆ। ਤੁਰ ਜਿਬੜ ਮੈਂ ਹੋਰ ਨ ਕੋਈ ਤੁਰ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਖੜਭੰਨ ਸਵਾਰੈ ਨਾਨਕ ਨਾਮ ਸੁਹਾਵਣਿਆ। ਮਾਂਜ ਮਹਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਲੱਖ ਵਰਤੈ ਅਗਮੈ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ। ਹਉਂ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਝੈ ਤਾਂ ਮਨ ਸਿਉ ਲੂਝੈ ਮਨਸਾ ਮਰ ਸਮਾਵਣਿਆ। ਰਹਾਉ ਪੰਚ ਦੂਤ ਮੋਹੈ ਸੰਸਾਰਾ ਮਨਮੁਖਨ ਦੇ ਸੁਧ ਨਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰੱਖੈ ਪੰਚ ਦੂਰ ਸ਼ਬਦ ਪਚਾਵਣਿਆ। ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੀ ਸਹਿਜੀ ਪ੍ਰਭ ਸੇਵੈ ਅੰਦਰ ਮਤ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੋਭਾ ਭਾਵਣਿਆ। ਏਕਮ ਏਕੈ ਆਪਿ ਉਪਾਇਆ ਦੁਬਧਾ ਤੁਜਾ ਤ੍ਰਿਵਿਧ ਮਾਇਆ। ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸਾਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨਸਾ ਜਾਤਾ ਸਹਿ ਸਮਾਵੈ ਗੁਰਮੁਖ ਕਰਣੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ। ਸੱਚੇ ਬਾਜੋਂ ਕੋਈ ਅਵਰ ਨਾ ਦੂਗਾ ਦੂਜੈ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਮਾਵਣਿਆ। ਜੀ ਜਨ ਸਭ ਸ਼ਰਨ ਤੁਮਾਰੀ ਆਪੇ ਤਰ ਦੇਖੈ ਕੱਚੀ ਪੱਕੀ ਸਾਰੀ ਅੰਦਨੀ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ। ਤੂੰ ਆਪੇ ਮੇਲੈ ਵੇਖੈ ਹਦੂਰ ਸਭ ਮੈਂ ਆਪਰ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ। ਮਾਂਝ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਬੀਠੀ ਗੁਰਮੁਖ ਵਿਰਲਾ ਕਿਨ ਚੱਕ ਡੀਠੀ ਅੰਤਰ ਪ੍ਰਗਾਸ਼ ਮਹਾਰਸਵੀ ਗੁਰਦਰ ਸੱਚੇ ਸ਼ਬਦ ਵਜਾਵਣਿਆ। ਹਉਂ ਵਾਰੀ ਜੀਉ ਵਾਰੀ ਗੁਰਚਰਣੀ ਚਿਤ ਲਾਵਣਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਾਨਾ ਵਹਿ ਮੈਲ ਚੁਕਾਵਣਿਆ। ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੈ ਵਿਰਲਾ ਚਿਤ ਲਾਇਆ ਤੁਲ ਸਾਲਾ ਨਾ ਰੱਜਾਂ ਕਬਹੂ ਸੱਚੇ ਨਾਵੈ ਕੀ ਭੁੱਖ ਲਾਵਣਿਆ। ਏਕੋ ਵੀ ਖਾਇਆ ਵਰਨਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਵਾਰੀ ਸਹਿਜੇ ਸੂਖ ਸਮਾ ਬਣਿਆ। ਰਤਨ ਪਦਾਰਥ ਪੱਲਰ ਤਿਆਗੈ ਮਨ ਮੁਕੁੰਦਾ ਦੂਜੇ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਈ ਅੰਦਨ ਸਦਾ ਰਹਿ ਭੈ ਅੰਦਰ ਭੈ ਮਾਰ ਭਰਮ ਚੁਕਾ ਬਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਯੰਤਰ ਨਿਰਮਲ ਨਿਰਮਲ ਬਾਣੀ ਹਰਗੁਣ ਸਹਿਜੇ ਗਾਂ ਬਣਿਆ। ਸਿਮਰਤ ਸ਼ਾਸਤ ਵੇਦ ਬਖਾਣਾ ਭਰਮੇ ਭੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾ ਬਣਿਆ। ਆਪ ਕਰੇ ਕੇ ਸਾਖੈ ਕੋਈ ਆਖਣ ਜਾਈਏ ਜੀ ਭੂਲਾ ਹੋਏ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾ ਬਣਿਆ। ਮਾਂਝ ਮਹਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਰਤਨ ਰੱਤਾ ਰਸਨਾ ਰੰਗ ਚਲੂਲੀ ਭੈ ਪਾਏ ਰੰਗ ਚੜਾਵਣਿਆ। ਹਉਂ ਵਾਰੀ ਜੀਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹੈ ਨਿਰਭਉ ਧਿਆਇਆ ਬਿਖ ਭਉ ਜਲ ਸ਼ਬਦ ਤਰਾਵਣਿਆ। ਰਹਾਉ ਮਨਮੁਖ ਮੁਕਤ ਕਰੈ ਚਤਰਾਈ ਨਾਤਾ ਧੂਤਾ ਥਾਈ ਨਾ ਪਾਈ ਜਿਹਾ ਆਇਆ ਤਿਹਾ ਜਾਸੀ ਕਰਿਆ ਗੁਣ ਪਛਤਾਵਣਿਆ। ਮਨਮੁਖਨ ਦੇ ਕਿਛੂ ਨਾ ਸੂਜੈ ਮਰਨ ਲਿਖਾਏ ਆਏ ਨੀ ਬੂਝੈ ਮਨਮੁਖ ਕਰਮ ਕਰੇ ਨੀ ਪਾਏ ਬਿਨਾਂ ਮੈਂ ਜਨਮ ਗਵਾ ਬਣਿਆ। ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਐ ਮੁਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੀ ਰੰਗ ਰੰਗਾ ਬਣਿਆ ਰਸਨਾ ਹਰਸ ਰਾਤੀ ਰੰਗ ਲਾਏ ਮੰਤਨ ਮੋਇਆ ਸਹਿਜ ਸੁਭਾਏ ਸਹਿਜੀ ਪ੍ਰੀਤਮ ਪਿਆਰਾ ਪਾਇਆ ਸਹਿਜੀ ਸਹਿਜ ਮਿਲਾ ਬਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਹਉਂ ਬਲਿਹਾਰੀ ਸਦਾ ਤਨ ਬਿਟੋਂ ਗੁਰ ਸੇਵਾ ਚਿਤ ਲਾਵਣਿਆ। ਸੱਚੋ ਸੱਚਾ ਸੱਚ ਪਤੀਜੈ ਗੁਰਪ੍ਰਸਾਦੀ ਅੰਦਰ ਭੀਜੈ ਬੈ ਸਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾ ਬਣਿਆ। ਜਿਸ ਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹਉਂ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ। ਮਾਂਝ ਮਹਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਚਿੰਤ ਵਸੈ ਮਨ ਆਈ ਹਰ ਜੀ ਸਫਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਉਂ ਵਾਰੀ ਜੀਉ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੈ ਗੁਰਸ਼ਬਦੀ ਹਰ ਗੁਣ ਗਾਵਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਂ ਮੈਂ ਮੇਲ ਗਵਾਏ ਹਰ ਸਤਰ ਸੱਚੇ ਸੁਭਾ ਪਾਵਣਿਆ। ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ ਸੁਖ ਨਾ ਹੋਈ ਪੂਰੇ ਭਾਗੁਰ ਪਾਵਣਿਆ। ਇਹ ਮਨ ਆਰਸੀ ਕੋਈ ਗੁਰਮੁਖ ਵੇਖੈ ਮੂਰਚਾ ਨਾ ਲਾਗੈ ਜਾਂ ਹਉਮੈ ਸੁਖ ਹੈ ਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸਾਜ ਸਮਾਵਣਿਆ। ਬਿਨ ਸਤਿਗੁਰ ਕੇ ਨਾ ਦੇਖਿਆ ਜਾਏ

ਗੁਰ ਕਿਰਪਾ ਕਰ ਆਪ ਤਤਾ ਦਿਖਾਏ ਆਪੇ ਆਪੇ ਆਪ ਮਿਲ ਰਹੇ ਆ ਸਹਿਜੀ ਸਹਿਜ ਸਮਾਂ ਬਣਿਆ ਗੁਰਮੁਖ ਹੋਵੇ ਸੋ ਇੱਕ ਸੋਂ ਲਿਬਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੀ ਵਾਪਾਰ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅੰਦਰ ਰੰਗ ਰਥਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਗਵਾਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਸੱਚੇ ਕੇ ਗੁਣ ਗਾਵਣਿਆ ਮਾਝ ਮਹਿਲਾ ਤੀਜਾ ਆਪ ਮੰਝਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਬਣਜਾ ਸੱਚ ਸੰਗਰੈ ਸੱਚ ਵਪਾਰ ਕਰਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਗੁਣੀ ਅੰਦਨ ਗਾਵਣਿਆ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਓ ਵੇਲਾ ਵਕਤ ਸਭ ਸੁਹਾਇਆ ਤੂੰ ਜਿਸ ਸੱਚਾ ਮੇਰੇ ਮਨ ਭਾਇਆ ਸੱਚੇ ਸਿਵੇਂ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਵ ਭੋਜਨ ਸਤਿਗੁਰ ਤੁੱਠੈ ਭਾਈ ਅੰਦਰ ਸੂਕੈ ਹਰ ਮਨ ਵਸਾਏ ਸਤ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨ ਸੇਵੈ ਮੂਰਖ ਹੰਧ ਗਵਾਰਾ ਫਿਰੋਏ ਕਿੱਥੋਂ ਪਾਇਨ ਮੁਖ ਦੁਆਰਾ ਮਰ ਮਰ ਜੰਮੈ ਫਿਰ ਭਰਿਆ ਮੈਂ ਜਮਦਰ ਝੂਟਾਂ ਖਾ ਬਣਿਆ ਸ਼ਬਦ ਹੈ ਸਾਥ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਬਖਾਣੇ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਤ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ ਸਤਸੰਗਤ ਬਹਿ ਹਰ ਗੁਣ ਗਾਇਆ ਅੰਦਨ ਹਰ ਸਾ ਲਾਹੇ ਸੱਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਮਨ ਦੁੱਖ ਲਾਗੈ ਭਾਰਾ ਭਰਮੇ ਭੂਲੇ ਫਿਰ ਦਿਨ ਰਾਤੀ ਮਰ ਜਨਮ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਝ ਮਹਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿੰਦਾ ਮੈਂ ਸਭ ਭਰਮ ਭੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਾਂ ਵਾਰੀ ਜੀ ਵਾਰੀ ਹਰ ਸੇਤੀ ਚਿੱਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ ਜਿਹੀ ਮਨਸ਼ਾ ਕਰ ਲੱਗਾ ਤੇ ਹਾ ਫਲ ਪਾਈ ਸਤਿਗੁਰ ਦਾਤਾ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਯੰਤਰ ਮੈਲ ਲਾਗੀ ਬਹੁ ਦੂਜੇ ਭਾਏ ਤੱਟ ਤੀਰ ਦਸੰਤਰ ਭਵੇ ਹੰਕਾਰੀ ਹੋਰ ਵਧੇਰੇ ਹਉ ਮੈਂ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਿਤ ਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸੱਚ ਮੈਲ ਨਾ ਲੱਗੈ ਸੱਚ ਲਾਗੈ ਮੈਲ ਗਵਾਵਣਿਆ ਵਾਜਗੁਰੂ ਹੈ ਅੰਧ ਉਵਾਰਾ ਗਿਆਨੀ ਅੰਧਾ ਆਂਧਾ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ ਫਿਰ ਬਿਸ਼ਟਾ ਮਾਹੀ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦ ਖੋਵੈ ਅੰਦਨ ਹਰ ਜੀਉ ਸੱਚਾ ਸੇਵੀ ਪੂਰੇ ਭਾਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚਾ ਨਾਮ ਸਦਾ ਮਨ ਸੱਚਾ ਸਦਾ ਸੇਵੇ ਦੁੱਖ ਵਾਵਣਿਆ ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹਲਾ ਤੀਜਾ ਐਥੈ ਸਾਚੇ ਸੁਆਗੈ ਸਾਚੇ ਮਨ ਸੱਚਾ ਸੱਚਾ ਸ਼ਬਦ ਰਾਚੀ ਸੱਚਾ ਸੇਵੈ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਹਾਂ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੈ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੈ ਸਾਧਨਾ ਪਾਵੈ ਦੂਜੇ ਭਾਏ ਮਾਇਆ ਮਨ ਭਰਮਾਵੈ ਮਾਇਆ ਮੁਸਬ ਸੁਧ ਗਵਾਈ ਹੀ ਕਰੇ ਅਵਗੁਣ ਪਛਤਾਵਣਿਆ ਸਤਿਗੁਰ ਮਿਲੇ ਤਾਂ ਤਤ ਪਾਈ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾਦਰ ਪਾਵਣਿਆ ਕਿਲਵੇ ਕਾਟੈ ਕ੍ਰੋਧ ਨਵਾਰੇ ਗੁਰ ਕਾ ਸ਼ਬਦ ਰੱਖੈ ਔਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾ ਬਣਿਆ ਅੰਤਰ ਰਤਨ ਮਿਲਿਆ ਮਿਲਾਇਆ ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ ਪੜ ਪੜ ਪੰਡਤ ਮੋਹਨੀ ਥੱਕੇ ਚੌਥੇ ਪਰ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜ੍ਹਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆ ਤਪਾਰ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸੇ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੈ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪਿਓ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਝ ਮਹਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੈ ਸ਼ਬਦੇ ਹੀ ਫਿਰ ਉਪਤ ਹੋਵੈ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਈ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖਿਲੈ ਬਡਾਣੀ ਸੋ ਨਿਗੁਰਾ ਜੋ ਮਰਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿਨ ਕਰਤੈ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸ਼ਾਹ ਸੱਚੀ ਵਣਜਾਰੀ
ਸੱਚ ਵਣਜੈ ਗੁਰ ਹੀ ਤੇ ਅਪਾਰੀ ਸੱਚ ਵਿਹਾਜੈ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਬਿਨ ਰਾਸ਼ੀ ਕੋ ਵੱਥ ਕਿਉਂ ਪਾਈ ਮਨ ਮੁਖ ਭੂਲੇ ਲੋਕ ਸਬਾਈ ਬਿਨ ਰਾਸ਼ੀ ਸਭ ਖਾਲੀ ਚੱਲੇ ਖਾਲੀ ਜੈ ਦੁਖ ਪਾਵਣੇ ਆ ਕਿ ਸੱਚ ਵਣਜੈ ਗੁਰ ਸ਼ਬਦ ਪਿਆਰੀ ਆਪ ਤਰੈ ਸਗਲੇ ਕੁਲ ਤਾਰੀ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣੇ ਅੰਤਰ ਵਸਤ ਮੂੜਾ ਬਾਹਰ ਪਹਾੜੇ ਮਨ ਮੁਖ ਕੰਦੇ ਫਿਰੈ ਬਿਤਾਲੀ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੈ ਸ਼ਬਦ ਬੁਲਾਈ ਆਪੇ ਦੇਵੈ ਸ਼ਬਦ ਬੁਲਾਈ ਬਹਿਲੀ ਮਹਿਲ ਸਹਿ ਸੋ ਪਾਏ ਨਾਨਕ ਨਾ ਮਿਲੈ ਬੜਿਆਈ ਆਪੇ ਸੁਣ ਸੁਣ ਧਿਆਨ ਬਣਿਆ ਮਾਂਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੂ ਅੰਤ ਹੋਏ ਸਿਖਾਈ ਅਗਾਮਿਆਂ ਗੋਚਰ ਨਾਥਾ ਜਿਉਨੀ ਸਤਿਗੁਰ ਕਹਿ ਭਾਈ ਪਾ ਬਣਿਆ ਹਾਂ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਹਨ ਪਾਏ ਹਰ ਸਿੰਘ ਸਹਿ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਓ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਐ ਨਾਹੀ ਸ਼ਬਦੇ ਮੇਲ ਮਿਲਾਮਣਿਆ ਗੁਰਮਲਿਖ ਪ੍ਰਹਿ ਸੰਸਾਰੇ ਗੁਰ ਕੈ ਤਕੀਏ ਨਾਮੇ ਆਧਾਰੀ ਗੁਰਮੁਖ ਜੋਰ ਕਰੇ ਕਿਆ ਤਿਸਨੋਂ ਆਪੇ ਖਬਦ ਪਾਵਣਿਆ ਮਨਮੁਖ ਕੰਦੇ ਸੁਧ ਨਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਿਨ ਮਜ਼ਬੂਰੀ ਭਾਰ ਪਚਾਵਣਿਆ ਇਹ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜਿਹੀ ਵਾਸ਼ਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਾਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਬਿਸਰਿਆ ਗਮਿਆ ਪਾਰਾ ਦੁਖੀ ਨਿਤ ਫਿਰੈ ਬਿਰ ਲਾਂਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਬਿਰ ਜਾਣੈ ਆਪ ਕਰੇ ਤਾਂ ਹੁਕਮ ਪਛਾਣੈ ਜਿਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘੱਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਂਝ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਬੀਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉਂ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲਿਆ ਸਦਾ ਮੁੱਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾਂ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤਾਲੇ ਬੁਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲਿਆ ਦਿਨ ਰਾਤੀ ਮੰਤਨ ਅੰਮ੍ਰਿਤ ਪੀਆ ਮਣਿਆ ਸੋ ਖੁਸ਼ ਕਰ ਜੇ ਚੇਤਨਾ ਹੋਈ ਤਿਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆ ਬਣਿਆ ਅਜਬ ਕੰਮ ਕਰਤੇ ਹਰ ਕੀਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤੁਦ ਆਪੇ ਉਪਾਏ ਤੁਦ ਆਪੇ ਪਰਖੇ ਲੋਕ ਸਵਾਏ ਖਰੇ ਪਰ ਖਜ਼ਾਨੇ ਪਾਏ ਹੈ ਖੋਟੇ ਭਰਮ ਭੁਲਾਵਣਿਆ ਕਿਉਂ ਕਰ ਵੇਖਾਂ ਕਿਉਂ ਸਾਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਂਝ ਮਹਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਨਾ ਰਸ ਜਾਗ ਸਦਾ ਰਹਿ ਰੰਗਰਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁੱਧ ਮਾਰੇ ਕਿਸੋਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਣੇਰੀ ਤੋਇ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੈ ਅੰਮ੍ਰਿਤ ਨਾ ਮੰਤਰ ਮਨ ਮੋਹੈ ਅੰਮ੍ਰਿਤ ਮੰਤਨ ਬਾਣੀ ਦਿੱਤਾ ਅੰਮ੍ਰਿਤ ਸਹਿ ਸੁਣਾ ਬਣਿਆ ਮਨ ਮਹਿ ਭੁੱਲਾ ਦੂਜੇ ਭਾਏ ਖਵਾਏ ਨਾਮ ਨਾ ਲਿਵੇ ਮਰੈ ਬਿਖਾਈ ਅਨ ਦਿਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਹਿਆ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀ ਤਿੰਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੀ ਸਹਿਜ ਸਮਾਵਣਿਆ ਮਾਂਝ ਮਹਲਾ ਤੀਜਾ ਸੇ ਸੱਚ ਲਾਗੇ ਜੋਤ ਰਭਾਈ ਸਦਾ ਸੱਚ ਸੇਵੈ ਸਹਿਜ ਸੁਭਾਈ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੀ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ ਰਹਾਓ ਜਹਾਂ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੋਹਣੇ ਆਖ ਵਖਾਣਿਆ ਮਨ ਸੰਵਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੀ ਸਦਾ ਮਨ ਨਿਚਲ ਨਿਚਕਰ ਵਾਸਾ ਪਾਵਣਿਆ
गुर कै शब्द हृदय दिखाया, माया मोह शब्द जलाया, सचो सचा वेख सलाही, गुर शब्दी सच पावणिया, जो सच राते तिन सची लिव लागी। हर नाम संभालै सी बड़भागी, सच्चा शब्द आप मिलाए, सतसंगत सचगुण गावणिया, लेखा पढ़िया जे लेखे विच होवै, अगामिया गोचर शब्द शुद्ध होवै, आंदन सच शब्द साला ही, होर कोई न कीमत पा बणिया, पर प्रथा की शांत न आई, तृष्णा जाली शुद्ध न काई, बिक बिहाजै बिकमो प्यासे कूड़ बोल बिक खावणिया, गुरप्रसादी एको जाना, दूजा मर मन सच समाणा, एको एक नाम वरतै मन तरे, गुरप्रसादी पावणिया, मांज महला तीजा, वरन रूप वरतै सब तेरे, मर मर जमै फिर पवै कनेरे, तू एको ने चला गमै पार, गुरमती बूझ बजावणिया, हों वारी जियो वारी, राम नाम मन वसावणिया, तसरूप न रेख वरन कोई, गुरमती आप बजावणिया रहाउ, सब एका जोत जाने ज कोई, सतगुर सेवै प्रगट होई, गुप्त प्रगट वरतै सब थाई, ज्योति ज्योत मिला वणिया, तिश्ना अगन जलै संसारा, लोभ भान बहुत हंकारा, मर मर जन्मै पत गवाए, अपनी बिरथा जन्म गवा बणिया, गुर का शब्द को बिरला बूझै, मारे तंत्र भवन सूझै, फिर मरै न मरना होवै, सहजे सच समा बणिया, माया मैं फिर चितना लाए, गुर कै शब्द सदर है समाए, सच सलाहे सब कट यंतर, सचो सच सुहावणिया, सच सलाही सदा हजूरी, गुर कै शब्द रहा भरपूरे, गुर प्रसादी सच नदरी आवे, सचे ही सुख पावणिया, सच मन अंदर है समाए, सदा सच नह चले आवे न जाए, सची लागे सो मन निर्मल, गुरमती सच समावणिया, सच सलाही अवर न कोई, जे सेविया सदा सखोई, नानक नाम रते विचारी, सचो सच कमावणिया, मांझ महला तीजा, निर्मल शब्द निर्मल है बाणी, निर्मल जू सब माहे समाणी, निर्मल बाणी हर सलाही, जापर निर्मल मैल गवावणिया, हों वारी जीव वारी, सुखदाता मन वसावणिया, हर निर्मल गुर शब्द सलाही, शब्द सुन तिसा मिटावणिया रहाओ, निर्मल नाम वसिया मन आए, मंत्र निर्मल माया मोह गवाए, निर्मल गुण गावे नित साचे के, निर्मल नाद बजावणिया, निर्मल अमृत गुर ते पाया, बिचू आप नू अतथै मोह ना माया, निर्मल ज्ञान ध्यानत निर्मल, निर्मल बाणी मन वसा मणिया, जो निर्मल सेवे सो निर्मल होवै, हो मैं मिल गुर शब्द तो वह निर्मल वाजै, नहत्तन बाणी दर सचै सो बा पावणिया, निर्मल ते सब निर्मल होवै, निर्मल मनुआ हर शब्द परोवै, निर्मल नाम लगे बड़भागी, निर्मल नाम सुहावणिया, सो निर्मल जो शब्द सो है, निर्मल नाम मंत्र मोह है, सच नाम वल कदी न लागै, मकूजल सच करावणिया, मन मैला है दूजे भाए, मैला चौका मैला थाए, मैला कै फिर मैल बधाए, मन मुख मैल दुख पावणिया, मैले निर्मल सब हुक्म सबाए, से निर्मल जो हर सचे पाए, नानक नाम सह मन अंतर, गुरमुख मैल चुकावणिया, मांझ महला तीजा, गोविंद उजल उजल हंसा, मन बाणी निर्मल मेरी मनसा, मन उजल सदा मुखसो है, अत उजल नाम ध्यावणिया, हों वारी जीव वारी, गोबिंद गुण गावणिया, गोबिंद गोबिंद कह दिन राती, गोबिंद गुण शब्द सुहावणिया रहाओ, गोबिंद गावै सहज सुभाए, गुर के भय उजल हों मैं मर जाए, सदा आनंद रहें भगत करह दिन राती, सुन गोबिंद गुण गावणिया, मनुआ नाचै भगत दृढ़ाए, गुर कै शब्द मनै मन मिलाए, सच्चा ताल पूरे माया मोह चुकाए, शब्दे नृत करा बणिया, ऊंचा कूके तन है पछाड़े, माया मोह जोया जमकाले, माया मोह इस मनै नचाए, अंतर कपट दुख पावणिया, गुरमुख भगत जाप कराए, तन मन राता सहज सुभाए, बाणी बजै शब्द बजाए, गुरमुख भगत थाए पावणिया, बहु ताल पूरे बाजे बजाए, ना को सुने न मन वसाई, माया कारण पेड़ बंद नाचै, दूजे भय दुख पावणिया, जे संतर प्रीत लगै सो मुक्ता, इंद्री वसै संजम जुगता, गुर कै शब्द सदा हर ध्याई, इहा भगत हर पावणिया, गुरमुख भगत जुग चारे होई, होरत भगत न पाए कोई, नानक नाम गुर भगती पाईए, गुर चरणी चितलावणिया, मांझ महला तीजा, सच्चा सेवी सच सलाही, सच्चा नाय दो कभी नाई, सुख दाता सेवन सुख पायन, गुरमत मन वसावणिया, हां वारी जीव वारी, सुख सहज समात लगावणिया, जो हर सेवै सी सदा सो है, शोभा सुर सुहावणिया रहाउ,
ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੇਰਾ ਸਲਾਹ ਨਿਰੰਗ ਰਾਤੇ, ਭਗਤ ਕਰਾ ਬਣਿਆ, ਸਭ ਕੋ ਸੱਚੇ ਹਰ ਜੀਵ ਤੇਰਾ, ਗੁਰਮੁਖ ਮਿਲਿਆ ਤਾਂ ਚੁੱਕੈ ਫੇਰਾ, ਜਾਂ ਤੁਰ ਭਾਵੈ ਨਾ ਹੀ ਰਚਾਵੈ, ਜਾਂ ਤੁਰ ਭਾਵੈ ਤਾਂ ਨਾ ਹੀ ਰਚਾਵੈ, ਤੂੰ ਆਪੇ ਨਾਮ ਜਪਾ ਬਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਸੁਖ ਸਭ ਮੋਹ ਗਵਾਇਆ, ਇੱਕ ਸਿਉਂ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾ ਬਣਿਆ, ਭਗਤ ਰੰਗ ਰਾਤੀ ਸਦਾ ਤੇਰਾ ਚਾਏ, ਨਉ ਨਿਤ ਨਾਮ ਵਸਿਆ ਮਨ ਆਏ, ਪੂਰੇ ਭਗਤ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ, ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮਿਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੀ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਰਸਾ ਲਾਹੀ, ਸਦਾ ਸਦਾ ਸਾਚੇ ਤੁਰਸਾ ਲਾਹੀ, ਗੁਰਮੁਖ ਜਾਤਾ, ਦੂਜਾ ਕੋ ਨਾਹੀ, ਇੱਕ ਸਿਉ ਮਨ ਰਹਿ ਸਮਾਈ, ਮਨ ਮਨੇ ਮਨੈ ਮਿਲਾ ਬਣਿਆ, ਗੁਰਮੁਖ ਹੋਵੈ ਸੋ ਸਾ ਲਾਹੀ, ਸਾਚੇ ਠਾਕੁਰ ਵੀ ਪ੍ਰਵਾਹੀ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾ ਬਣਿਆ, ਮਾਝ ਮਹਲਾ ਤੀਜਾ, ਤੇਰੇ ਭਗਤ ਸੋ ਹੈ ਸਾਚੇ ਦਰਬਾਰੀ, ਗੁਰ ਕੈ ਸ਼ਬਦ ਨਾਮ ਸੰਵਾਰੀ, ਸਦਾ ਨੰਦ ਰਹਿ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ, ਹਉਂ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜੀਉ ਸੱਚਾ ਉੱਚੋ ਉੱਚਾ, ਹੋਵੇ ਮਰ ਮਿਲਾ ਬਣਿਆ ਰਹਾਉ, ਹਰ ਜੀਉ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾ ਬਣਿਆ, ਤੁਜਤੇ ਬਾਹਰ ਕਛੂ ਨਾ ਹੋਏ, ਤੁਜਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ, ਕਰਤਾ ਗੁਰਮਤਾ ਮਿਲਾ ਬਣਿਆ, ਕਾਮਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸਚ ਉਪਦੇਸ਼ ਸਮਾ ਬਣਿਆ, ਸ਼ਬਦ ਵਿਸਾਰਨ ਤਿੰਨ ਠੌਰ ਨ ਠਾਉ, ਭਰਮ ਭੁਲੇ ਜੋ ਸੁਨੇ ਘਰ ਕਾਉ, ਹਾਲਤ ਪਲਤ ਨੀ ਦੁਆ ਗਵਾਏ, ਦੁਖੇ ਦੁਖ ਵਿਹਾ ਬਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਭਾਏ ਸੁਖ ਪਾਏ ਨਾ ਕੋਈ, ਕੂੜ ਲਿਖੈ ਤੇ ਕੂੜ ਕਮਾਵੈ, ਜਲ ਜਾਵੈ ਕੂੜ ਚਿਤਲਾ ਬਣਿਆ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੁਖ ਦੁਆਰ, ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾ ਬਣਿਆ, ਮੇਰਾ ਪ੍ਰਬੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਂਝ ਮਹਲਾ ਤੀਜਾ, ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੇ, ਹਮਾ ਮਿਲ ਗੁਲਾਗੀ, ਗੁਰ ਸ਼ਬਦੀ ਧੋਵੈ ਮਨ ਨਿਰਮਲ ਅੰਦਰ, ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ, ਹਉ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾਂ ਭਗਤ ਕਰਾ ਬਣਿਆ, ਤਿਨਾ ਭਗਤ ਜਿਨਾ ਕੋ ਸਦ ਨਮਸਕਾਰ ਕੀਜੈ, ਜੋ ਅੰਦਨ ਹਰ ਗੁਣ ਗਾ ਬਣਿਆ ਰਹਾਉ, ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤਕਾਰੈ ਲਾਏ, ਪੂਰੇ ਭਾ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾ ਬਣਿਆ, ਮਰ ਮਰ ਜੀਵੈ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾ ਬਣਿਆ, ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇਸ਼ੰਤਰ ਭਵੈ ਦੂਜੈ ਭਾਏ ਖਵਾਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾ ਬਣਿਆ, ਧਾਪਤ ਰੱਖ ਠਾਕ ਰਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੀਰ ਮਿਲਾਏ, ਮਿਲ ਪ੍ਰੀਤਮ ਸੁਖ ਪਾ ਬਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੁੱਬੇ, ਕੂੜ ਬੋਲਵੇ ਖਾ ਬਣਿਆ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਈ ਭਗਤ ਜਾ ਹੋਮੈ ਸੁਖੈ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੈ ਕੀਤਾ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ, ਮਾਝ ਮਹਲਾ ਤੀਜਾ, ਇਸ ਗੁਫਾ ਮੈਂ ਖੁੱਟ ਭੰਡਾਰ, ਤਿਸ ਵਿੱਚ ਵਸੈ ਹਰ ਲੱਖ ਪਾਰ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀਆਂ ਬਝਾ ਬਣਿਆ, ਹਉ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਬਣਿਆ, ਰਹਾਉ ਹਮੈ ਮਾਰ ਬਜਰ ਕਪਾਟ ਖੁਲਾਇਆ, ਨਾਮ ਮੁੱਲ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦੈ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੁਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਬੇਗਾਰ ਦੁੱਖ ਪਾਏ, ਮਨ ਮਖੰਦੇ ਸੂਜੈ ਨਾਹੀ, ਫਿਰ ਘੇਰਾਏ ਗੁਰਮੁਖ ਵਤ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੀ ਕਹਿ ਹਉਮੈ ਮਿਲ ਗਵੈ, ਮਿਲ ਜਾਏ ਬੈਸ ਥਾਨ ਸਾ ਹਰ ਗੁਣ ਗਾਵੈ, ਸੱਚੇ ਸਭ ਸਮਾ ਬਣਿਆ, ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ, ਬਿਨ ਸ਼ਬਦ ਅੰਤਰ ਹਨੇਰਾ, ਨਾ ਵਸਲ ਹੈ ਨਾ ਝੁਕੈ ਫੇਰਾ, ਸਤਿਗੁਰ ਹੱਥ ਕੁੰਜੀ, ਹੋਰ ਤਰ ਖੂਲੈ ਨਾਹੀ,
ਗੁਰਪੂਰੈ ਭਾਗ ਮਿਲਾਵਣਿਆ ਗੁਰਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਂਝ ਮਹਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨ ਜੋਹੈ ਦੁੱਖ ਨ ਸੰਤਾਪੇ ਹਉਮੈ ਮਾਰ ਬੰਧਨ ਸਭ ਤੂੜੈ ਗੁਰਮੁਖ ਸ਼ਬਦ ਸੁਹਾਵਣਿਆ ਹਾਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪ੍ਰਵਾਨ ਹਰ ਜਾ ਨਾ ਸੀਜੈ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰਦਰ ਸੁਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਸਗਲੀ ਕੁਲਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੀ ਨਾ ਲੱਗੈ ਸਰੀਰ ਗੁਰਮੁਖ ਹਉਮੈ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੈ ਸੁਭਾ ਪਾਈ ਸਦਾ ਆਨੰਦ ਰਹਿ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅਨ ਦਿਨ ਸ਼ਬਦ ਇਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੀ ਭਗਤ ਕਰਾ ਬਣਿਆ ਵਾਜਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰੱਠੇ ਕਰੈ ਪੁਕਾਰਾ ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਬੁੱਠਾ ਪਾਏ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਂਝ ਮਹਲਾ ਤੀਜਾ ਏਕਾ ਜੋਤ ਜੋਤ ਹੈ ਸਰੀਰ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੋਂ ਘਟ ਅੰਤਰ ਆਪੇ ਬਣਤ ਬਣਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ ਵਾਜਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾ ਬਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੂਵ ਹੈ ਤੂੰ ਆਪੇ ਦੁੱਖ ਸੁੱਖ ਦੇ ਮੈਂ ਕਰਤੇ ਗੁਰਮੁਖ ਘਰ ਦੇ ਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜਾਏ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੀ ਸਦਾ ਹੈ ਮੁਕਤਾ ਸਦਾ ਮੁਕਤੇ ਆਪੀ ਹੈ ਸੱਚਾ ਆਪੇ ਅਲਾਕ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੁਸਬ ਜਗਤ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪਿਓ ਥਾਪੇ ਆਪੇ ਤੁਜਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਘਰ ਲਾਵਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜੇ ਸਾਬ ਵਿਖਾਲੇ ਸੋ ਵੇਖੈ ਕੋਈ ਨਾਨਕ ਨਾ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਂਝ ਮਹੱਲਾ ਤੀਜਾ ਮੇਰਾ ਪਰ ਭਰਪੂਰ ਹੈ ਸਭ ਥਾਈ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੀਰ ਹੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾ ਬਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸੱਚ ਸਮਾ ਬਣਿਆ ਰਹਾਉ ਘਰ ਮੈਂ ਧਰਤੀ ਤੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਹੈ ਸੁਖਦਾਤਾ ਗੁਰਮੁਖ ਸਹਿਜ ਸਮਾ ਬਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਧਿਆਨ ਬਣਿਆ ਕਾਇਆ ਅੰਦਰ ਪਾ ਪੁੰਦੋ ਭਾਈ ਦੂਹੀ ਮਿਲ ਕੇ ਸ੍ਰੇਸ਼ਟ ਉਪਾਈ ਦੂਵੇਂ ਮਾਰ ਜਾਇਕਤ ਕਰਾਵੇ ਗੁਰਮੁਖ ਸਹਿਜ ਸਮਾ ਬਣਿਆ ਘਰ ਹੀ ਮੈਂ ਦੂਜੇ ਭਾਏ ਹਨੇਰਾ ਚਾਨਣ ਹੋਵੈ ਛੋਡੈ ਹਉਮੈ ਮੀਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਤਿਮ ਨਾਮ ਧਿਆਨ ਬਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਵੇਂ ਅਪਾਰਾ ਗੁਰਮੁਖ ਬਣਜਿਆ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਤ ਰੱਖ ਆਪੇ ਦੀ ਗੁਰਮੁਖ ਬਣਜਿਆ ਕੇ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਂਝ ਮਹਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਵ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣਮੈ ਆਪ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸਿਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋ ਹੈ ਗੁਰਮੁਖ ਹਰ ਸਪਾ ਬਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅੰਦਰ ਨਾਮ ਸਲਾਹ ਨੂੰ ਰੰਗਦਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਬਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੀ ਦੂਜੈ ਭਾਏ ਕਰ ਲਾਏ ਨਾਮ ਭੁੱਲੇ ਦੇ ਸਜਾਏ ਘੜੀ ਮੌਤ ਕਾਲੀ ਖਾਲੇ ਵੈ ਰੱਤੀਓ ਮਾਸਾ ਤੂਲ ਕਢਾਵਣਿਆ ਪਈ ਜਿਹੜਾ ਪ੍ਰਚਿਤੈ ਨਾਹੀ ਦੂਜੀ ਮੁੱਠੈ ਰੂਵੈ ਧਾਹੀ ਖਰੀ ਕੁਆਲਿਓ ਕਰੂਪ ਕਲੱਖਣੀ ਸੁਪਨੇ ਪਿਰਣੀ ਪਾਵਣਿਆ ਪਈ ਜਿਹੜੇ ਪਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਰ ਰੱਖਿਆ ਕੰਠ ਲਾਏ ਸ਼ਬਦ ਹੈ ਪਿਰ ਰਾਵੈ ਸੇ ਸੁਹਾਵਣਿਆ ਆਪੇ ਦੇਵੈ ਸਦ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾ ਮਿਲੈ ਵਡਿਆਈ ਅੰਦਨ ਸਦਾ ਗੁਣ ਗਾਵਣਿਆ ਮਾਂਝ ਮਹਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵੈ ਘਰ ਮਾਹੀ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੀ ਹਰ ਰਸ ਮੰਤ੍ਰ ਪਤਾਵਣਿਆ
ਹਾਂ ਵਾਰੀ ਜੀਵ ਵਾਰੀ ਪੜ ਬਜ ਮਨ ਵਸਾਵਣਿਆ ਗੁਰਮੁਖ ਪੜੇ ਹਰਨਾਮ ਸਲਾਹੈ ਦਰ ਸੱਚੇ ਸੁਭਾ ਪਾਵਣਿਆ ਰਹਾਉ। ਅਲੱਖ ਭਿਉ ਰਹਿ ਸਮਾਈ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟਾ ਨਦਰੀ ਮੇਲ ਬਲਾਵਣਿਆ ਦੂਜੇ ਭਾਏ ਪੜਿਆ ਨੀ ਬੂਝੇ ਤ੍ਰਿਪਦ ਮਾਇਆ ਕਾਰਨ ਲੂਝੈ ਤ੍ਰੇ ਬਿਦ ਬੰਧਨ ਟੂਟੈ ਗੁਰ ਸ਼ਬਦੀ ਮੁਕਤ ਕਰਾਵਣਿਆ। ਇਹ ਮਨ ਚੰਚਲ ਵਾਸਨਾ ਆਵੇ ਦੁਧਾ ਲਾਗਾ ਹੈ ਦਹਾਂ ਦੇ ਸੁਧਾਵੈ ਬਿਕਾ ਕੀੜਾ ਬਿਕ ਮੋਹ ਰਾਤਾ ਬਿਕਾ ਕੀੜਾ ਬਿਕ ਮੈਂ ਰਾਤਾ ਬਿਕੀ ਮਾਹੀ ਪਚਾਵਣਿਆ ਹਾਂ ਹਾਂ ਕਰੀ ਤੈ ਆਪ ਜਨਾਇਬ ਕਰਮ ਕਰੈ ਕੇ ਥਾਏ ਨਾ ਪਾਏ ਤੋਈ ਤੇ ਬਾਹਰ ਕਿਛੂ ਨਾ ਹੋਵੈ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਝੈ ਨਾਹੀ ਅੰਦਿਨ ਦੂਜੈ ਭਾਈ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਤਾ ਅੰਤ ਕਿਆ ਪਛਤਾਵਣਿਆ ਪਿਰ ਪਰਦੇ ਸ਼ਿੰਗਾਰ ਬਣਾਈ ਮਨਮੁਖ ਅੰਧ ਐਸੀ ਕਰਮ ਕਮਾਈ ਪਿਰ ਪਰਦੇਸ ਸ਼ਿੰਗਾਰ ਬਣਾਈ ਮਨਮੁਖ ਅੰਧ ਐਸੀ ਕਰਮ ਕਮਾਈ ਹਲਤਨ ਸੋਭਾ ਪਲਤਨ ਢੋਈ ਬਿਰਤਾ ਜਨਮ ਗਵਾਵਣਿਆ ਹਰ ਕਰ ਨਾਮ ਕਿਨ ਵਿਰਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾ ਵਰਤੇ ਜਨ ਸੋ ਹੈ ਕਰ ਕਿਰਪਾ ਮਿਲਾਵਣਿਆ ਮਾਝ ਮਹਲਾ ਤੀਜਾ ਮਨਮੁਖ ਪੜੈ ਪੰਡਿਤ ਕਹਾਵੈ ਦੂਜੈ ਭਾਏ ਮਹਾਂ ਦੁਖ ਪਾਵੈ ਵਿਖਿਆ ਮਾਤੇ ਕੇ ਸੂਜੈ ਨਾਹੀ ਫਿਰ ਜੂਨੀ ਆਵਣਿਆ ਹਾਂ ਵਾਰੀ ਜੀਓ ਵਾਰੀ ਹਾਂ ਮੈਂ ਮਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਸਮਾਧ ਪੀ ਆਵਣਿਆ ਰਹਾਉ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀਆ ਬਣਿਆ ਰਹਾਉ ਵੀਰ ਪੜੇ ਹਰ ਰਸ ਨਹੀਂ ਆਇਆ ਵਾਦ ਵਿਖਾਣੇ ਹੋਇਆ ਮਾਇਆ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਗੂਜਰ ਗਾਵਣਿਆ ਅਕਥੋ ਕਥੀ ਹੈ ਸ਼ਬਦ ਸੁਹਾਵੈ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੈ ਦਿਨ ਰਾਤੀ ਇਹ ਮਨ ਸੱਚ ਰੰਗਾ ਬਣਿਆ ਜੋ ਸੱਚ ਰੱਤੇ ਤਿਨ ਸੱਚੋ ਭਾਵੈ ਆਪੇ ਦੀ ਨਾ ਪਛੋ ਤਾਵੈ ਗੁਰ ਕਾ ਸ਼ਬਦ ਸਦਾ ਸਾਜਾਤਾ ਮਿਲ ਸੱਚੀ ਸੁਖ ਪਾਵਣਿਆ ਕੂੜ ਕੁਸੱਤ ਤਿਨਾ ਮੈਲ ਨਾ ਲਾਗੈ ਗੁਰਪ੍ਰਸਾਦੀ ਅੰਦਨ ਜਾਗੈ ਨਿਰਮਲ ਨਾ ਵਸੈ ਕਟ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨਾ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ ਬੋ ਵਿਆਪੇ ਕੇ ਸੂਜੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਬੀਤ ਪੁਕਾਰੈ ਤ੍ਰਿਪਦ ਮਾਇਆ ਮਨਮੁਖ ਨਾ ਬੂਝੈ ਦੂਜੈ ਭਾਇਆ ਤ੍ਰੈ ਗੁਣ ਪੜੇ ਹਰੇਕ ਨਾ ਜਾਣੈ ਬਿਨ ਬੂਝੀ ਦੁਖ ਪਾਵਣਿਆ ਜਾਂ ਤਸ ਭਾਵੈ ਧਾਇਆ ਮਿਲਾਏ ਗੁਰ ਸ਼ਬਦੀ ਸੈ ਸਾਧੂ ਭੂਕ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹਲਾ ਤੀਜਾ ਨਿਰਗੁਣ ਸੁਰਗੁਣੇ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ ਆਪ ਤਰੈ ਸਗਦੇ ਕੁਲਤਾਰੈ ਹਰ ਨਾਮ ਮਨ ਵਸਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਰਸ ਚਾਕ ਸਾਧ ਪਾਵਣਿਆ ਹਰ ਰਸ ਚਾਖੈ ਸੀ ਜਾਂ ਨਿਰਮਲੋ ਨਿਰਮਲ ਨਾਮ ਧਿਆਵਣਿਆ ਰਹਾ ਉਸੋ ਨੇ ਕਰਮੀ ਜੋ ਸ਼ਬਦ ਵਿਚਾਰੀ ਅੰਤਰ ਤਤ ਗਿਆਨ ਹਾਂ ਮੈਂ ਮਾਰੇ ਨਾਮ ਪਦਾਰਥ ਨਾ ਪਾਏ ਤ੍ਰੈ ਗੁਣ ਮੀਠ ਸਮਾਵਣਿਆ ਹਾਂ ਮੈਂ ਕਰੈ ਨੇ ਕਰਮੀ ਨਾ ਹੋਵੈ ਗੁਰਪ੍ਰਸਾਦੀ ਹਾਂ ਮੈਂ ਖੋਵੈ ਅੰਤਰ ਬਵੇਸਰਾ ਵਿਚਾਰੀ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਜੋ ਗਿਆਨ ਗੁਰਮੁਖ ਹੋਈ ਇਸ਼ਨਾਨ ਕਰੈ ਸਦਾ ਦਿਨ ਰਾਤੀ ਹਉਮੈ ਮੈਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਅਹਿਨ ਸਪ੍ਰੀਤ ਸ਼ਬਦ ਸੱਚ ਹੈ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮੜ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੈ ਮੈਲ ਚੁਕਾ ਬਣਿਆ ਰਤਨ ਪਦਾਰਥ ਘਰਤੀ ਪਾਇਆ ਪੂਰਾ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਘੱਟ ਜਾਣਿਆ ਪਛਾਣਿਆ ਆਪ ਉਪਾਏ ਤੇ ਆਪੇ ਵਿਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟਿਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦੀ ਸਹਿ ਮੋਹੇ ਮਾਇਆ ਗੁਰਪ੍ਰਸਾਦੀ ਗੁਰ ਬਿਰਲਾ ਬੂਝਿਆ ਚੁਪਥੇ ਪਦਲੇ ਬੁਲਾਵਣਿਆ ਹਉਂ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿਤ ਲਾਏ ਹਰਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸ਼ਾਸ ਜਿਨ ਪਾਇਆ ਕਾਮ ਕੁਰਤ ਪਸਰਿਆ ਸੰਸਾਰੀ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਸ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪਈ ਅੜੈ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪਛਤਾਣੀ ਹਲਤ ਪਲ ਦੋਵੇਂ ਗਵਾਈ ਹਲਤ ਪਲਤ ਦੋਵੇਂ ਗਵਾਈ ਸੁਪਨੇ ਸੁੱਖ ਨਾ ਪਾਵਣਿਆ ਪਈ ਅੜੈ ਤਨ ਕੰਨ ਸੰਭਾਲੇ ਗੁਰਪ੍ਰਸਾਦੀ ਵੇਖੈ ਨਾਲੇ ਪਿਰਕੈ ਸਹਿਜ ਰਹਿ ਰੰਗਦਾਤੀ ਸ਼ਬਦ ਸ਼ਿੰਗਾਰ ਬਣਾ ਬਣਿਆ ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਭਗੁਰ ਸ਼ਬਦ ਜਲਾਇਆ ਇੱਕ ਰਵ ਰਹਿਆ ਘਟ ਅੰਤਰ ਮਿਲ ਸਾ ਸੰਗਤ ਹਰ ਗੁਣ ਗਾਵਣਿਆ ਸਤਿਗੁਰਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨ ਆਵੈ ਬਿਨਾ ਮੈਂ ਦੁਖ ਪਾਵਣਿਆ ਜਿਨ ਸੇਠ ਸਾ ਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾ ਮਿਲਿਆ ਤਿੰਨ ਜਨ ਕੋ ਜਿੰਤਰ ਮਸਤਕ ਲੇਖ ਲਿਖਾਵਣਿਆ ਮਾਝ ਮਹਲਾ ਚੌਥਾ ਆਦਿ ਪੁਰਖ ਪਰੰਪਰਾ ਆਪੇ ਆਪੇ ਥਾਪੇ ਥਾਵੇ ਥਾਪੇ ਸਭ ਮੈਂ ਵਰਤਾ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਾਂ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਦੇਖਿਆ ਘਟ ਘਟ ਦੇਖਿਆ ਗੁਰਮੁਖ ਲਖ ਲਿਖਾਵਣਿਆ ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੁਰਬਿਨ ਦੂਜਾ ਫਿਰ ਨਾ ਕੋਈ ਗੁਰਪ੍ਰਸਾਦ ਕਰੀ ਨਾਮ ਦੇਵੈ ਨਾਮੇ ਨਾਮ ਸਮਾਵਣਿਆ
ਤੂੰ ਆਪੇ ਸੱਚਾ ਸਿਰਜਣਹਾਰ ਭਗਤੀ ਪਰੇ ਤੇਰੀ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਅੰਦਨ ਗੁਣ ਗਾਵਾਂ ਪ੍ਰਭ ਤੇਰੀ ਤੁਸਾ ਲਾਹੀ ਪ੍ਰੀਤਮ ਮੇਰੀ ਤੁਰ ਬਿਨੀ ਹੋਰ ਨਾ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਣ ਆਇਆ ਗਾਵੇਂ ਗੁਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਪੂਰੇ ਗੁਰੂ ਕੈ ਸ਼ਬਦ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੀ ਭਾਵੈ ਗੁਰਮੁਖ ਸਦਾ ਰਹਿ ਰੰਗਰਾਤੀ ਮਿਰ ਸੱਚੀ ਸੁਭਾ ਪਾਵਣਿਆ ਮਨਮ ਕਰਮ ਕਰੀ ਹੰਕਾਰੀ ਜੂਐ ਜਨੁ ਸਭ ਬਾਜੀ ਹਾਰੀ ਅੰਤਰ ਲੋ ਮਹਾਂ ਗੁਬਾਰਾ ਫਿਰ ਫਿਰਿਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲਿਆ ਭੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਂਝ ਮਹੱਲਾ ਪੰਜਵਾਂ ਕਰ ਪਹਿਲਾ ਅੰਤਰ ਅਲਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਆਗਾਵੇਂ ਗੁਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜੀਉ ਵਾਰੀ ਕਲ ਮੈਂ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਿਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤਿਥੀ ਜਾ ਖੋਜੈ ਤਾਂ ਕੋ ਗੁਰਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਰ ਜਾਪੀ ਪਵਨਾ ਧਰਤੀ ਸੇਵਕ ਪਾਇਕ ਸਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ ਜਿਨ ਪੀਆ ਸਹੀ ਤਰਪਤਾ ਸੇ ਸੱਚੇ ਸੱਚ ਅਗਾਵਣਿਆ ਤਿਸਕਰ ਸਹਿਜਾ ਸੋਈ ਸੁਹਿਲਾ ਆਨੰਦ ਵਿਰੋਧ ਕਰੀ ਸਰਕੀਲਾ ਸੁਤਨਵੰਤਾ ਸੁਵਿਟ ਸ਼ਾਹ ਜੋ ਗੁਰਨ ਚਰਨੀ ਮਨ ਲਾਵਣਿਆ ਪਹਿਲੋ ਦੇ ਤੈਂ ਰਿਜ਼ਕ ਸਮਾਹ ਪਹਿਲੋਂ ਦੇ ਤੈਂ ਰਿਜ਼ਕ ਸਮਾਹ ਪਿੱਛੋਂ ਦੇ ਤੈਂ ਜੰਤ ਉਪਾਹ ਤੁਰਜੀ ਵਰਦਾਤਾ ਵਰਨ ਸਵਾਮੀ ਲਵੈ ਨ ਕੋਈ ਲਾਵਣਿਆ ਜਿਸ ਨੂੰ ਤੁੱਠਾ ਸੋ ਤੁਰ ਧਿਆਏ ਸਾਧ ਦਿਨਾ ਕੈ ਮੰਤਰ ਕਮਾਏ ਆਪ ਤਰੈ ਸਗਲੀ ਕੁਲਤਾਰੀ ਤਿਸ ਦਰਗਾਹ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤਾ ਤੂੰ ਉੱਚੋ ਮੂਚਾ ਹੋਂਕਰ ਬਾਣੀ ਤੇਰੇ ਵੰਜਾ ਨਾਨਕ ਦਾਸ ਸਾਹਮਣਿਆ ਮਾਂਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਦ ਵਾਧਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਧੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੋ ਕਹਿ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵਿਮੁਖੀਆ ਕਿਨ ਵਿਦ ਮਿਲੀਆ ਕਿਨ ਵਿਦ ਵਿਛੜਿਆ ਇਹ ਵਿਦ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਵਕਤਾ ਧੰਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬੰਦਾ ਗੁਰਮੁਖ ਸੂਟਾ ਗੁਰਮੁਖ ਆਵਣ ਜਾਵਣ ਧੂਟਾ ਗੁਰਮੁਖ ਕਰਮ ਗੁਰਮੁਖ ਨਿਕਰਮਾ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵਿਮੁਖੀਆ ਗੁਰਮੁਖ ਮਿਲੀਆ ਮਨਮੁਖ ਵਿਛੜਾਇ ਗੁਰਮੁਖ ਪ੍ਰਗਟਾਏ ਜੀਉ ਗੁਰਮੁਖ ਅਕਰ ਜਿਤ ਧਾਵਤ ਰਹਿਤਾ ਗੁਰਮੁਖ ਦੀ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਕਰੇ ਕਰਾਈ ਥਾਪੇ ਇੱਕ ਸਤਿ ਹੋਇਓ ਅਨੰਤ ਨਾਨਕ ਇੱਕ ਸਮਾਏ ਸਮਾਏ ਜੀਉ ਬਾਂਝ ਮਹਿਲਾ ਪੰਜਵਾਂ ਪ੍ਰਭ ਅਭਿਨਾਸ਼ੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਜਨ ਕਰਾ ਸੁਖਾਲਾ ਜੀ ਪ੍ਰਾਣ ਮਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜੀਉ ਵਾਰੀ ਗੁਰੂ ਮੰਤਨ ਭਾਵਣਿਆ ਤੂੰ ਮੇਰਾ ਪ੍ਰਭ ਤੂੰ ਮੇਰਾ ਉੱਲਾ ਤੂੰ ਸੰਗ ਲਵੈ ਨ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲਾਗੈ ਮੀਠਾ ਘੜਘੜ ਪਾਰ ਬ੍ਰਹਮ ਤਨਜਨ ਡੀਠਾ ਤਾਂ ਤਨੰਤਰ ਤੂੰ ਹੈ ਇੱਕੋ ਇੱਕ ਵਰਤਾਂ ਬਣਿਆ ਸਗਬ ਨੁਰ ਦੇਵਨ ਹਾਰਾ ਭਗਤੀ ਭਾਏ ਪਰੇ ਭੰਡਾਰਾ ਦਇਆ ਧਾਰ ਰਾਖੇ ਦਇਆ ਧਾਰ ਰਾਖੇ ਤੁਰ ਸੇਈ ਪੂਰਾ ਕਰਮ ਸਮਾਵਣਿਆ ਅੰਧ ਕੂਪ ਤੇ ਕੰਢਾ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੈ ਪੂਰਨ ਅਵਨਾਸੀ ਕਹਿ ਸੁਣ ਤੋਟ ਨਾ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮੀ ਪਾਲਾ ਮਾਇਆ ਅਗਰ ਨਾ ਪੂਹੈ ਤਿਨ ਕਉ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮੰਤਨ ਅੰਤਰ ਤੁਰ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਰਬਨੀ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭੈ ਸਹਾਈ ਤਿਸ ਤੱਤੀ ਵਾਵਨ ਲੱਗੈ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗ ਜਾ ਪ੍ਰਗਟਾਵਣਿਆ ਤੂੰ ਊਚੇ ਥਾ ਅਪਾਰ ਮੂਲਾ ਤੂੰ ਸਾਚਾ ਸਾਹਿਬ ਦਾਸ ਤਰਗੂਲਾ ਤੂੰ ਮੇਰਾ ਸਾਚੀ ਠਗਰਾਈ ਨਾਨਕ ਬਲ ਬਲ ਜਾਵਣਿਆ ਮਾਂਝ ਮਹਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿਨ ਲਾਗੈ ਗਾਲ ਜੀਉ ਜੋ ਸਿਮਰਨ ਦੇ ਸਾਈਐ ਨਰਕ ਨ ਸਹੀ ਪਾਈਐ ਤੱਤੀ ਵਾਹ ਨ ਲੱਗਈ ਜਿਨ ਮਨ ਬੁਠਾਏ ਜੀਉ ਸਹੀ ਸੁੰਦਰ ਸੋਹਣੇ ਸਾਰ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਪਾਰ ਜੀਉ ਹਰ ਅਮਿਓ ਰਸਾਇਣ ਪੀਵੀਐ ਮੋਂ ਡਿੱਠਾ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਮ ਜੀਉ ਜੋ ਹਰ ਕੀਤਾ ਆਪਣਾ ਤਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਕੈ ਭਾਗ ਜੀਉ ਮਨ ਮੰਦੇ ਪ੍ਰਭ ਵਗਾਹੀਐ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਲਾ ਉਪਜਿਓ ਤਰੇ ਸੱਚੇ ਕਾਰੇ ਲਾਗ ਜੀਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਉ
अटल पदार्थ पाया, पै भंजन की शरण आया, लाय अंचल नानक तारियन जिता जन्म अपार जियो। एक ओंकार सत गुर प्रसाद मांज महला पंजवा घर तीजा हर जप जपी मन धीरे रहाओ। सिमर सिमर गुरदेव मिट गए पै दूरे, शरण आवै पार ब्रह्म की तां फिर काहे झूरे, चरण सेव संसार के सगल मनोरथ पूरे, घट घड़ एक वरदा जलथन महिल पूरे, पाप बिना संसेविया पवित्र संतन की धूरे, सब छड़ाई खसम आप हर जपई ठरूरे, करत किए तपाव सो दुष्ट मोए हुए मूरे, नानक सत्ता सच नाए हर वीखे सदा हजूरे। बारह महा मांज महला पंजवा कर चौथा एक ओंकार सत गुर प्रसाद किरत कर्म के विछड़े, कर कृपा मेलो राम चार कुंट दह दिश भ्रमे थकाए प्रभ की शाम, तेन दुद ते बाहरी कितना आवै काम, जल बिन शक मिलावती उपजै नाही दाम, हर नाना मिलिय साजन कत पाइय विश्राम, जित कर हर कंत न प्रगटई पाट नगर से ग्राम, सरब शिंगार तंबोल रासन दे सब काम, प्रभ स्वामी कंत बिहूणिया मीत सज्जन सब जाम, नानक की बेनंतिया कर कृपा दी जय नाम, हर मेलो स्वामी संग प्रभ जिसका निचल धाम, चित गोविंद आराधी हुए आनंद कणा, संत जन मल पाई है रसना नाम पणा, जिन पाया प्रभ अपना आए ते सहगणा, एक बिन जीवना बिरथा जन्म जना, जल थल मई अलपूरिया रव्या पिचवणा, सुप्रभ चेतना आवई कितड़ा दुख गणा, जिनी रव्या सो प्रभु तिना भाग मना, हर दर्शन को मन लोचदा नानक प्यास मना, चेत मिलाई सो प्रभु तिसके पाए लगा, वैसाख तीरन क्यों वांडिया जिन्ना प्रेम विशो, हर साजन पुरख विसार कह लगी माया तो ओहो, पुत्र कलत्र ना संगत ना हरे विनाशी ओहो, पलच पलच सगली मोई झूठे धंधे मोह, एक सर के नाम बिन अगे लिये खो, दई विसार विगुचना प्रभ बिन वरना कोए, प्रीतम चरणी जो लगे तिनकी निर्मल सोए, नानक की प्रभ बेनती प्रभ मिलो प्राप्त होए, वैसाख सुहावा तां लगे ज संत भेटे हर जोए, हर जीठ जुड़न दा लोड़ी है जिस अगै सब निवाना, हर सज्जन दावन लग्या किसे न दे बाना, माणक मोती नाम प्रभ उन लगे नाही सन, रंग सबी नारायण जीते मन पावन, जो हर लोड़े सो करे सोई जी करन, जो प्रभ कीते अपने सही कहिया धन, अपन लिया जे मिले विछड़ क्यों रो बन, साधु संग प्राप्ति नानक रंग माणन, हर जेठ रंगीला तिस धनी जिसके भाग मथन, आषाढ़ पंदा तिस लगे हर नाह न जिन्ना पास, जग जीवन पुरख त्याग के मानस संदियास, दुए भाई विगुची है गल पई सजम की फास, जिहा बीजै सो लुणै मथै जो लिख्यास, रैण विहाणी पछताणी उड़ चली गई निरास, जिनको साधु भेटीऐ सो दरगाह होए खलास, कर कृपा प्रभ अपनी तेरे दर्शन होए प्यास, प्रभ तुर बिन दूजा को नहीं नानकी अरदास, आसाठ सुहंदा तिस लगै जिस मन हर चरण निवास, सावन सरसी कामणी चरण कमल स्यों प्यार, मन तन रता सच रंग इको नाम आधार, विख्या रंग कुड़ाव्या दसन सबे शार, हरि अमृत गुण सुहावनी मिल साधु पी बनहार, वन तन प्रसंग मौलिया समृत पुरख अपार, हर मिलने नू मन लोचदा कर मिला मनहार, जिनी सकीय पर पाया हों तिन कै सद बलिहार, नानक हर जी माया कर शब्द सवार नहार, सावन तना सुहागिणी जिन राम नाम उरहार, पादोए परम पुलाणिया दूजै लगा हेत, लख शिंगार बनाया कारज नाही केत, जित दिन देह पिनससी तित वेलै कैसन प्रेत, पकड़ चलायन दूत जम किसे न देनी भेत, छड़ खड़ोतै खिने वाहे जिनस्यों लगा हेत, हथ मरूड़ै तन कपे स्याहों हुआ सेत, जिहा बीजै सोलन करमा संदड़ा खेत, नानक प्रभ शरणागति चरण बोध प्रभ देत, से भादय नरक न पाइया गुर रखण वाला हेत,
असुन प्रेमियो माहड़ा क्यों मिलिए हर जाए। मन तन प्यास दर्शन कणी कोई आन मिलावे माए। संत सहाई प्रेम के हो तन क्या लागा पाए, बिन प्रभ क्यों सुख पाई है दूजी नाहीं जाए। जिनी चाक्या प्रेम रसे तृप्त रहे गाए, आप त्याग बिनती करे रहे प्रभु लड़लाए। जो हरकंत मिलाइयां से विछड़ कते न जाए, प्रभन दूजा को नहीं नानक हर शरण आए। असू सुखी वसंदियां जिन्हां वह हर राय। कतिक कर्म कमावणे दोष न कहूं जोग, परमेश्वर ते भुलिया व्यापन सबे रोग। वे मखोए राम ते लगन जन विजोग, खिन मैं कौड़े होए गए जितड़े माया भोग। विच न कोई कर सकै किसने रूमै रोज, कीता किश न हो वही लिखिया तुर संजोग। बड़भागी मेरा परम लै तां उतरै सब बयोग, नानक प्रभ राख ले मेरे साहब बंदी मोच। कतक होवै साध संग बिनसै सबे सोच, मंगिर माहे सुहंदियां हर पिर संग बैठड़ियां। तिन की सोभा क्या गणी जे साहिब मेलणिया। तन मन मौलिया राम स्यों संग सा सहेलड़ियां, साजना ते बाहरी से रहने के लड़ियां। तन दुख न कभू उतरै से जमकै वस पड़ियां, जिनी रावया प्रभा अपना से दिसन नित खड़ियां। रतन जवेहर लाल हर कंठ तना जड़ियां, नानक मंच धूड़ तिन प्रभ शरणी दर पड़ियां। मंगिर प्रभ आराधना बहु न जनमड़ियां, पोक तुखार न व्यापई कंठ मिलिया हर ना। मन बेदिया चरणार बिन दर्शन लगड़ा साह। उठ गोविंद गोपाल राय सिवा स्वामी लाह, बिखिया पो ना सकई मिल साधु गुण गाह। जहां ते उपजी तहां मिली सची प्री समाह, कर गया लीनी पार ब्रह्म भव न विछड़िया। बार जाऊं लखबेरिया हर सज्जन गमे गाह, शर्म पई नारायण नानक दर पई आह। भोग सुहंदा सर्व सुख जिस बख्शे भी परवा, माग मजन संग साधुआ तूड़ी करे स्नान। हर का नाम त्याए सुन सब नानो कर दान। जन्म कर्म माल उतरै मन ते जाए गुमान, काम क्रोध न मोही है बिनसै लोग सुवान। सच्चा मार्ग चलदिया उस्तर करे जहान, नर्तर तीर सगल पुन जी दया प्रमान। जिसनों देवै दया कर सोई पुरख सजान, जिन्हां मिलिया प्रभ अपना नानक तन कुरबान। मांग सुचे से कांडियन पूरा गुरमेरवान, फल गुणियां नंद उपार जना। हर सज्जन प्रगटे आए संत सहाई राम के, कर कृपा दिया मिलाए। से सुहावी सर्व सुख हुण दुखा नाही जाए, इच पुनि वड़भागणी वर पाए हर राय। मिल सईया मंगल गावही गीत गोविंद लाए, हर जिहा वरना दिसई कोई दूजा लवै न लाए। हालत पलत सवारी उन्हें चल दित्तियां जाए, संसार सागर ते रखियन बहुण न जन्मै ताए। जिहवा एक अनेक गुण तरी नानक चरणी पाए, फलगुण नित सलाहिए जिसनों तिल न तमाए। जिन जिन नाम ते आया तिन के काज सरे, हर गुर पूरा आराध्या दरगाह सच खरे। सर्व सुखां ने चरण हर पौ जल विखम तरे, प्रेम भगतन पाईया बिखिया नाहि जरे। कूड़ गए दुबदा नसी पूर्ण सच भरे, पार ब्रह्म प्रभ सेम दे मन अंदर एक धरे। माह दिवस मूरत पले जिस कौ नदर करे, नानक मंग

ਦਿਨ ਰਹਿਣ। ਇੱਕ ਓਅੰਕਾਰ ਸਤਿ ਗੁਰ ਪ੍ਰਸਾਦਿ ਸੇਵੀ ਸਤਿਗੁਰੇ ਆਪਣਾ ਹਰਿ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸਰਣੀ ਪਮਾ ਮੁਖ ਬੋਲੀ ਮਿਟੜੇ ਵੈਣ, ਜਨਮ ਜਨਮ ਕਾ ਵਿਛੜਿਆ ਮੇਲੂ ਸੱਜਣ ਸੈਣ, ਜੋ ਜੀ ਹਰਿ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ। ਹਰ ਪਿਰ ਬਿਨ ਚੈਨ ਨ ਪਾਈਐ ਖੋਜ ਡਿਠੀ ਤੇ ਗੈਣ, ਆਪ ਘੁਮਾਣੇ ਵਿਛੜੀ ਦੁਸ਼ ਨ ਕਾਹੂ ਦੇਣ, ਕਰ ਕਿਰਪਾ ਰਾਖ ਲਈ ਹੋਰ ਨਾਹੀ ਕਰਨ ਕਰੇਣ। ਹਰ ਤਦਵਣ ਖਾਕੂ ਰੂੜਨਾ ਕਹੀਐ ਕਿੱਥੈ ਵੈਣ, ਨਾਨਕੀ ਬੇਨੰਤੀ ਹਰ ਸੁਰਜਨ ਦੇਖਾ ਨੈਣ, ਜੀ ਕੀ ਬਿਰਤਾ ਸੋ ਸੁਣੈ ਸਮਰਤ ਪੁਰਖਿਆ ਪਾਰੂ, ਮਰਨ ਜੀਵਣਿਆ ਆਰਾਧਣਾ ਸਭਨਾ ਕਾ ਆਧਾਰੂ। ਸਸਰੈ ਪਈਐ ਤਿਸਕੰਤ ਕੀ ਵੱਡਾ ਜਿਸ ਪਰਿਵਾਰ, ਉੱਚਾ ਗਾਮਿ ਅਗਾਧ ਬੋਧ ਕਿਛ ਅੰਤ ਨਾ ਪਾਰਾ ਵਾਰ, ਸੇਵਾ ਸਤਿ ਸੁਭਾਵ ਸੀ ਸੰਤਾਂ ਕੀ ਹੋਈ ਸਾਰ, ਦੀਨਾ ਨਾ ਦਇਆਲ ਦਿਓ ਪਤਿ ਉਧਾਰ ਨਿਹਾਰ, ਆਚੁਗਾ ਦੀ ਰੱਖਦਾ ਸੱਚ ਨਾਮ ਕਰਤਾਰੂ। ਕੀਮਤ ਕੋਈ ਨਾ ਜਾਣੀ ਕੋਈ ਨਾ ਹੀ ਧੂਲਣ ਹਾਰ, ਮੰਤ ਨੇ ਅੰਤਰ ਵਸ ਰਹੇ ਨਾਨਕ ਨਹੀਂ ਸ਼ੁਮਾਰ, ਦਿਨ ਰਣ ਜੇ ਪ੍ਰਭ ਕੋ ਸਿਮ ਦੇ ਤਿਨਕੈ ਸਦ ਬਲਿਹਾਰ। ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ, ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ। ਗੁਰ ਸ਼ਬਦੀਆਂ ਆਰਾਧੀ ਹੈ ਜਪੀਆਂ ਨਿਰਮਲਵੰਤ, ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ, ਜਿਸ ਮਨ ਵਸੈ ਨਾਰਾਇਣ ਸੋ ਕਹੀਐ ਭਗਵੰਤ, ਜੀ ਕੀ ਲੋਚਾ ਪੂਰੀ ਹੈ ਮਿਲੇ ਸਵਾਮੀ ਕੰਤ। ਨਾਨਕ ਜੀਵੈ ਜਪ ਹਰੀ ਦੁਖ ਸਭੇ ਹੰਤ, ਦਿਨ ਰਹਿਣ ਜਿਸਨਾ ਵਿਸਰੈ ਸੁ ਹਰਿਆ ਹੋਇ ਜੰਤ, ਸਰਬ ਕਲਾ ਪ੍ਰਪੂਰਨੋ ਮੰਜਨ ਮਣੀ ਥਾਉ, ਹਰ ਉੱਠ ਗਈ ਮਨ ਅੰਦਰੇ ਜਪ ਜਪ ਜੀਵਾ ਨਾਉ, ਕਰ ਕਰ ਪ੍ਰਭ ਆਪਣੇ ਜਨ ਧੂੜੀ ਸੰਗ ਸਮਾਉ, ਜਿਉ ਤੂੰ ਰੱਖ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਉ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਦੂਜੀ ਜੈ ਨ ਸੁਜਈ ਕਿੱਥੇ ਕੂਕਣ ਜਾਉ, ਅਗਿਆਨ ਬਿਨਾਸਨ ਤਮ ਹਰਨ ਉੱਚੇ ਗਮਿਆ ਮਾਉ, ਮਨ ਵਿਛੜਿਆ ਹਰ ਮੇਲੀਐ ਨਾਨਕੀ ਸੁਆਉ, ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ। ਵਾਰ ਮਾਝ ਕੀ ਤਥਾ ਸਲੋਕ ਮਹਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰੜਾ ਸੋਈਆ ਕੀ ਤੁਨੀ ਗਾਵਣੀ, ਇੱਕ ਓਅੰਕਾਰ ਸਤਿ ਨਾਮ ਕਰਤਾਪੁਰ ਗੁਰਪ੍ਰਸਾਦ ਸਲੋਕ ਮਹਲਾ ਪਹਿਲਾ। ਗੁਰਦਾਤਾ ਗੁਰ ਹਿਵੇਂ ਘਰ, ਗੁਰ ਦੀ ਭਗਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ। ਮਹਲਾ ਪਹਿਲਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰੇ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸੱਤਵੇਂ ਸਾਂਝ ਕੀ ਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ਼, ਨਾਵੇਂ ਤੌਲੇ ਉੱਬੇ ਸਾ, ਦਸਵੇਂ ਦੱਦਾ ਹੋਆ ਸਵਾਹ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿਛੇ ਪਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਮਹਲਾ ਪਹਿਲਾ। ਦਸ ਬਾਲ ਤਣ ਵੀ ਸਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪਚਾਸੀ ਪੱਖ ਸੈ, ਸੱਠੀ ਕੈ ਬੁੜੀ ਪਾਇਆ ਵੈ, ਸੱਤਰ ਕਾ ਮਤ ਹੀਣ, ਅੱਸੀਆਂ ਕਾ ਵਿਵਹਾਰ ਨ ਪਾਵੈ, ਨਵੇਂ ਕਾ ਸੇ ਜਸਣੀ, ਮੂੜ ਨ ਜਾਣੈ ਆਪ ਬਾਲੂ, ਢੰਡੋਲਮ ਟੂੰਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲਰ। ਪੌੜੀ। ਤੂੰ ਕਰਤਾ ਪੁਰਖਿਆ ਗਮ ਹੈ, ਆਪ ਸ੍ਰਿਸ਼ਟੀ ਉਪਾਤੀ, ਰੰਗ ਪਰੰਗਿਓ ਪਾਰਚਨਾ ਬਹੁ ਬਹੁ ਵਿਦ ਭਾਂਤੀ, ਤੂੰ ਜਾਣੈ ਜਿਨਿ ਉਪਾਈਐ ਸਭ ਖੇਲ ਤੁਮਾਤੀ, ਇੱਕ ਆਵੈ ਕਿ ਜਾਹੇ ਉੱਠ, ਬਿਨ ਨਾਵੈ ਮਰ ਜਾਤੀ, ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨ ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਣ ਹੈ ਵੜ ਪੁਰਖ ਵੜਾਤੀ, ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹਉ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀ ਦੇਖਿਆ ਜੀਵਾ ਬੁੱਲੇ, ਕੰਨੀ ਸੁਰ ਸਮਾਏ, ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੈ ਖਾਏ, ਜਿਨ ਰਚ ਰਚਿਆ ਤਿਸੀ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹਲਾ ਦੂਜਾ। ਦੇਨ ਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ,
ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰਿਆ ਕਬਖਾਣੀ ਹੈ, ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌਂ ਕੁੰਡੀ ਜਾਣੀ ਹੈ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣਾ ਪਾਪੀ ਜਾਣੀ ਹੈ। ਤੂੰ ਆਪੇ ਖੇਲ ਕਰੈ ਸਭ ਕਰਤੇ, ਕਿਆ ਦੂਜਾ ਕਬਖਾਣੀ ਹੈ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਵਣ ਜੋਤੀ, ਕੋਈ ਕਿਸ਼ ਕਰੋ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀ ਹੈ। ਪੌੜੀ ਤੁਦੇ ਆਪੇ ਜਗਤ ਪਾਏ, ਕਿਆ ਤੁਦੇ ਆਪੇ ਧੰਦੈ ਲਾਇਆ। ਮੋਠ ਗੋਲੀ ਪਾਏ, ਕਿਆ ਤੁਦੇ ਆਪਾਂ ਜਗਤ ਖਵਾਇਆ। ਤਿਸ਼ਨਾ ਅੰਦਰ ਅਗਨ ਹੈ ਨਾ ਤਿਪਤੈ ਭੁੱਖਾ ਥਿਆਇਆ, ਸੰਸਾਰ ਸੰਸਾਰ ਹੈ ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੂਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈ ਹੈ ਸੁਖ ਰਜਾ ਜਾਂ ਦੁਰਪਾਇਆ। ਕੋਲੇ ਉਧਾਰੇ ਆਪਣਾ ਧਨ ਜਣੇ ਦੀ ਮਾਇਆ, ਸੁਭਾ ਸੁਰ ਸੁਹਾਵਣੀ ਜਿਨ ਹਰ ਸੇ ਤੀ ਚਿਤਲਾਇਆ। ਸਲੋਕ ਮਹਲਾ ਦੂਜਾ। ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਮਹਲਾ ਦੂਜਾ। ਦਿਸੈ ਸੁਣੀਆਂ ਜਾਣੀਆਂ ਸਾਉ ਨਾ ਪਾਇਆ ਜਾਏ, ਰੂਹਲਾ ਟੁੰਡਾ ਅੰਦੁਲਾ ਕਿਉਂਗਲ ਲੱਗੈ ਧਾਏ। ਭੈ ਕੀ ਚਰਨ ਕਰ ਭਾਵ ਕੀ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਮਕੰਤ ਮਿਲਾਵਹੋ। ਇਹ ਪੌੜੀ ਸਦਾ ਸਦਾ ਤੂੰ ਇੱਕ ਹੈ, ਤੂੰ ਦੂਜਾ ਖੇਲ ਰਚਾਇਆ। ਹਉਮੈ ਗਰਬ ਉਪਾਏ ਕਹਿ ਲਓ ਬੰਤਰ ਜਨਤਾ ਪਾਇਆ। ਜਿਉਂ ਭਾਵੈ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੂੰ ਦਿਲ ਆਇਆ। ਇੱਕ ਖੜੇ ਕਰੇ ਤੇਰੀ ਚਾਕਰੀ ਵਿਣਨਾ ਵੈ ਹੋਰ ਨਾ ਭਾਇਆ, ਹੋਰ ਕਾਰ ਵੇਕਾਰ ਹੈ ਇੱਕ ਸੱਚੀ ਕਾਰ ਲਾਇਆ। ਪੁੱਤ ਕਲਤ ਕੁਟੰਬ ਹੈ ਕਲਿਪਤ ਰਹੇ ਤੁਰ ਭਾਇਆ, ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸਲੋਕ ਮਹਲਾ ਪਹਿਲਾ। ਸੋਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ, ਕੈ ਵਿੱਚ ਧਰਤੀ ਕਹਿ ਆਕਾਸ਼ੀ ਉਰਦਰਾਂ ਸਿਰ ਭਾਰ, ਪੁਰਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾਕਾਰ, ਬੱਗਾ ਰੱਤਾ ਪੀੜਾ ਕਾਲਾ ਬੇਦਾਂ ਕਰੀ ਪੁਕਾਰ, ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹੋ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ। ਮਹਲਾ ਪਹਿਲਾ। ਵਸਤਰ

ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਾਇਆ ਜਮਜਾਲੇ ਵਸਤ ਪਰਾਈ, ਆਪਣੀ ਕਰ ਜਾਣੇ ਹਉਮੈ ਵਿਦੁ ਘਾਲੇ, ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪੀ ਨਾਮੋ ਹਰਾਧੇ, ਨਾਮੋ ਸੁਖ ਸਮਾਵੈ ਪੌੜੀ ਕਾਇਆ, ਹੰਸ ਸੰਯੋਗ ਮੀਲ ਮਿਲਾਇਆ, ਤਿੰਨ ਹੀ ਕੀਆ ਵਿਜੋਗ ਜਿਨੇ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋਂ ਸੁਖ ਵਿਜੋਗ ਉਪਾਇ ਖਮਾਇਆ, ਮੂਰਖ ਟੰਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਕਰਤਾ ਕਰੇ ਸਹੋਗ ਨਾ ਚੱਲੇ ਚਲਾਇਆ, ਸਲੋਕ ਮਹਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਗੁ ਜਾਪੈ। ਮਹਲਾ ਚੌਥਾ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰ ਨਾਨੋਂ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਹੈ, ਛੱਪੜ ਨਾਤੈ ਸਗਵੀ ਮਲ ਆਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰਾ ਨਾਮ ਧਿਆਏ, ਉਹ ਆਪ ਛੋਟਾ ਕੁਟੰਬ ਸਿਉਂ ਦੀ ਹਰ ਹਰ ਨਾਮ ਸਭ ਸ੍ਰੇਸ਼ਟ ਛੜਾਏ, ਜਾਂ ਨਾਨਕ ਤਿਸ ਬਲਿਹਾਰ ਨਾ ਜੋ ਆਪ ਜਪੈ, ਅਵਰਾਂ ਨਾਮ ਜਪਾਏ ਪੌੜੀ, ਇੱਕ ਕੰਧ ਮੂਲ ਚੁਣ ਖਾਹੇ, ਤਿੰਨ ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰੈ ਜੋਗੀ ਸੰਨਿਆਸਾ, ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰੈ ਜੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸ਼ਾਦਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਈ ਨਾ ਗ੍ਰਹੀ ਨਾ ਉਦਾਸਾ, ਜਮ ਕਾਲ ਸਿਰੋਂ ਨਾ ਉਤਰੈ ਤ੍ਰਿਵਿਦ ਮਨਸਾ, ਗੁਰਮਤੀ ਕਾਲ ਨਾ ਆਵੈ ਨੀੜੈ ਜਾਂ ਹੋਵੈ ਦਾ ਸੰਦਾਸਾ, ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸਿਵ ਨੇ ਆਪਣਾ ਸਿਆਸਾ ਤੇ ਨਿਰਾਸਾ। ਸਲੋਕ ਮਹਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਇ ਕਾ ਦਿਲ ਹੱਛੈ ਮੁਖ ਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਲਾ ਪਹਿਲਾ। ਜਾਹੋ ਨਾਹੀਂ ਤਾਂ ਕਿਆ ਆਖਾਂ ਕਿ ਨਾਹੀਂ ਕਿਆ ਹੋਵਾਂ, ਜਾਹੋ ਨਾਹੀਂ ਤਾਂ ਕਿਆ ਆਖਾਂ ਕਿ ਨਾਹੀਂ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੂਵਾਂ, ਆਪਣਾ ਬੁੱਝਾਂ ਲੋਕ ਭਜਾਈ ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕਾ ਦੱਸੀ ਰਾਹ ਹੈ, ਸਭ ਸਮੁਹਾਏ ਸੱਥ ਹੈ, ਅੱਗੇ ਗਇਆ ਮੋਹ ਮੋਹ ਪਾਹੇ, ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ, ਸਭ ਤੋਂ ਘੜੀ ਮੂਰਤ ਵਿਚਾਰਾ, ਤੂੰ ਗਣਤਾ ਕਿਨਨ ਪਾਇਓ ਸੱਚੇ ਅਲਖ ਪਾਰਾ, ਪੜਿਆ ਮੂਰਖਿਆ ਕੀ ਹੈ ਜਿਸ ਲੱਭ ਲੋਭ ਹੰਕਾਰਾ, ਨਾਉ ਪੜੀਏ ਨਾਉ ਬੁੱਝੀਐ ਗੁਰਮਤੀ ਵਿਚਾਰਾ, ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਣਾ ਮੰਨਿਆ ਅੰਦਰ ਸੱਚੇ ਸਚਿਆਰਾ, ਜਿਸਦਾ ਜੀਵ ਪੁਰਾਣ ਹੈ ਅੰਤਰ ਜੂ ਤੇ ਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹਲਾ ਪਹਿਲਾ। ਮੇਹਰ ਮਸੀਤ ਸਿਦਕ ਮਸੱਲਾ ਹੱਕ

ਕੱਟਿਆ ਕੱਟ ਕੁੱਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਈ। ਰਸ ਕਾ ਸਟਟਰ ਪਾਈਏ ਤਪੈ ਤਵੈ ਲਾਈ ਭੀ ਸੋ ਭੂਖ ਸੰਭਾਲੀਏ ਦਿੱਚੇ ਅਗ ਜਲਾਈ। ਨਾਨਕ ਮਿੱਠਾ ਪਤਰੀਐ ਵੇਖੂ ਲੁਕਾਏ ਪੌੜੀ ਇੱਕ ਨੰਬਰ ਨਚੇਤੀ ਆਸ ਘਣੇਰਿਆ ਮਰ ਮਰ ਜੰਮੈ ਨਿਤ ਕਿਸੇ ਨਾ ਕੀ ਰਿਹਾ। ਆਪ ਨੜੇ ਮਨ ਚਿਤ ਕਹਿਣ ਚੰਗੇਰਿਆ ਜਮ ਰਾਜਾ ਨਿਤ ਨਿਤ ਮਨਮੁਖੀ ਰਿਹਾ ਮਨਮੁਖ ਲੂਣਾ ਰਾਮ ਕਿਹਾ ਨਾ ਜਾਣਿਆ ਬਧੇ ਕਰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਕਨਾਮ ਸਾਹਿਬ ਭਾਵ ਸੀ ਕਰਸਨ ਤੱਕ ਸਲਾਮ ਲਿਖਿਆ ਭਾਵ ਸੀ ਸਲੋਕ ਮਹਲਾ ਪਹਿਲਾ। ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ। ਕੁੱਤੇ ਚੰਦਰ ਲਾਈਐ ਭੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜ੍ਹੀਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲੈ ਪਚਾਸ ਚੌਣੇ ਸੋਏ ਨਾ ਪਾਈਐ ਚੁਣ ਚੁਣ ਖਾਵੈ ਘਾਸ ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਲਾ ਪਹਿਲਾ। ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਛੇਤੀ ਟੁੱਟੈ ਪਤਾਰ ਪੁੱਤੀ ਗੰਢ ਪਵੈ ਸੰਸਾਰ।

ਮਿੱਠੇ ਬੋਲ ਪੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇ ਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਾਵੈ ਮੂੰਹ ਮਾਰ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਕਣਹਾਰ ਖਰੇ ਖਜਾਨਾ ਭਾਈਆਂ ਖੋਟੇ ਸੱਟੀਆਂ ਬਾਹਰ ਵਾਰ ਖੋਟੇ ਸੱਚੀ ਦਰਗਾਹ ਸੁੱਟੀਆਂ ਕਿ ਸਾਗਿਆ ਕਰੈ ਪੁਕਾਰ ਸਤਿਗੁਰ ਪਿੱਛੇ ਭੱਜ ਪਵੈ ਹਾ ਕਰਨੀ ਸਾਰ ਸਤਿਗੁਰ ਖੋਟਿਓਂ ਖਰੇ ਕਰੇ ਸ਼ਬ ਸਵਾਰ ਨਹਾਰ ਸੱਚੀ ਦਰਗਾਹ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਗਣਤ ਨਾ ਦੀਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਤਲੋਕ ਮਹਲਾ ਪਹਿਲਾ ਹਮ ਜ਼ੇਰ ਜ਼ਿਮੀ ਦੁਨੀਆਂ ਪੀਰਾ ਮਸਾਇ ਕਰ ਆਇਆ ਮੇਰਾ ਬਦ ਬਾਦਸ਼ਾਹ ਅਫਜੂੰ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਦਾਨਵਾ ਨਰਾ ਨ ਸੇਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਦਾਦੇ ਦੇਹਾਂ ਦੇ ਆਦਮੀ ਨਾ ਸਪਤ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਾ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਰਿਜ਼ਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਪਰੰਦਾਈ ਨਾ ਗ੍ਰਾਹ ਜ਼ਰ ਦਰਖਤ ਆਵ ਆਸ ਕਰਦੇ ਹਨ ਦਸੂਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮਿਟ ਨਾ ਸਕੈ ਕੋਈ ਕਲਾ ਧਰੈ ਹਿਰੈ ਸੋਈ ਏਕ ਤੂੰ ਹੀ ਏਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀਆਂ ਪਛਾਏ ਗੁਰਮਤੀਆਂ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵੀ ਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਵਿਸ਼ਟਾ ਇੰਦਰਵਾਸ ਸਾਧਨਾ ਜਾਣਿਆ ਵਿੰਨਾ ਮੈਂ ਦੁਖ ਪਾਏ ਆਵਣ ਜਾਣਿਆ ਨਾਨਕ ਪਾਰ ਖਾਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹਲਾ ਪਹਿਲਾ

ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹਾ, ਜੇਤੇ ਜੇ ਜੀਵੈ ਲੈ ਸਾਹਾ, ਜੀਵਾਲੇ ਤਾਂ ਕਿ ਅਸਾਹਾ, ਨਾਨਕ ਜਿਉਂ ਜਿਉਂ ਸੱਚੀ ਭਾਵੈ ਤਿਉਂ ਤੋਂ ਦੇ ਗਰਾਹ ਮਹਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਂ, ਇੱਕ ਨਾ ਛੱਤੀਆਂ ਅੰਮ੍ਰਿਤ ਪਾਹੇ, ਇੱਕ ਮਿੱਠੀਆਂ ਮੈਂ ਮਿੱਠੀਆਂ ਖਾਹੇ, ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨ ਕੋਈ, ਨਾਨਕ ਮੁੱਠੇ ਜਾਹੀ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀਆਂ ਗਵਾਏ ਨਾਮ ਧਿਆਈਐ, ਦੂਜੀ ਕਾਰ ਅਲੱਗ ਜਨਮ ਗਵਾਈਐ, ਵਿਣਨਾ ਮੈਂ ਸਭ ਵਿਸ਼ ਪੈ ਜਾ ਖਾਈਐ, ਸੱਚਾ ਸ਼ਬਦ ਸਲਾਹ ਸੱਚ ਸਮਾਈਐ, ਵਿਣਨਾ ਮੈਂ ਸੁਖ ਵਿਣ ਸਤਿਗੁਰ ਸੇਵੇ ਨਾਹੀ, ਸੁਖ ਨਿਵਾਸ ਫਿਰਾਈਐ ਜਾਈਐ, ਦੁਨੀਆਂ ਖੋਟੀ ਰਾਜ ਕੂੜ ਕਮਾਈਐ, ਨਾਨਕ ਸੱਚ ਕਰ ਸਲਾਹ ਪਾਸਿਓ ਜਾਈਏ, ਸਲੋਕ ਮਹਲਾ ਪਹਿਲਾ। ਤੁਧ ਪਾਵੈ ਤਾਂ ਵਾਵੈ ਗਾਵੈ, ਤੁਧ ਪਾਵੈ ਜਲ ਨਾਵੈ, ਜਾਂ ਤੁਧ ਭਾਵੈ ਤਾਂ ਕਰਹਿ ਬਿਭੂਤਾ, ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜ੍ਹੈ ਕਤੇਬਾਂ, ਮੁੱਲਾਂ ਸ਼ੇਕ ਕਹਾਵੈ, ਜਾਂ ਤੁਧ ਭਾਵੈ ਤਾਂ ਹੂੰ ਵਹਿਰਾ ਜੀ ਰਸਕਸ ਬਹੁਤ ਕਮਾਵੈ, ਜਾਂ ਤੁਧ ਭਾਵੈ ਤੇਗ ਬਗਾਵੈ, ਸਿਰ ਮੁੰਡੀ ਕੱਟ ਜਾਵੈ, ਜਾਂ ਤੁਧ ਭਾਵੈ ਜਾਹੇ ਦੁਸ਼ਮਣ ਤਰਸੁਣ ਗੱਲਾਂ ਘਰ ਆਵੈ, ਜਾਂ ਤੁਧ ਭਾਵੈ ਨਾਇ ਰਚਾਵੈ, ਤੁਰ ਭਾਣੈ ਤੂੰ ਭਾਵੈ, ਨਾਨਕ ਇਹ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੈ ਮਹਲਾ ਪਹਿਲਾ, ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੁਛ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮਾਂ ਵਿੱਚ ਰੱਖੇ, ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈ ਹੈ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈ ਹੈ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈ ਹੈ, ਅਲਾਹ ਭਗਤ ਸੁਸਾਰ ਗੁਰਮੁਖ ਪਾਈ ਹੈ, ਮਨ ਮਕੂੜ ਗਵਾਰ ਕੂੜ ਕਮਾਈ ਹੈ, ਸੱਚੇ ਦੇ ਦਰਜਾਏ ਸੱਚ ਚੁਮਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ, ਸਲੋਕ ਮਹਲਾ ਪਹਿਲਾ। ਕਲ ਕਾ ਤੀਰਾ ਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ, ਹਉ ਭਾੜ ਵਿਕੁੰਨੀ ਹੋਈ, ਆਂਦੇ ਰਹਿ ਰਾਹ ਨਾ ਕੋਈ, ਵਿੱਚ ਹਉ ਮੈਂ ਕਰ ਦੁੱਖ ਰੋਈ, ਕਉ ਨਾਨਕ ਕਿਨ ਬਿਦਗਤ ਹੋਈ। ਮਹਲਾ ਤੀਜਾ। ਕਲ ਕੀਰਤ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਤਿਸ ਦੀਵੈ ਨਾਨਕ, ਗੁਰਮੁਖ ਰਤਨ ਸੂਲੇ ਵੈ ਪੌੜੀ, ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲਿਆਂ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ਼ ਵਧਾਇਆ, ਭਗਤ ਕਰਨਾ ਚਾਕਰ ਜਿਨੀ ਅੰਦਰ ਨਾਮ ਧਿਆਇਆ, ਦਸਨ ਦਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚਾ ਸ਼ਬਦ ਸੁਹਾਇਆ, ਸਲੋਕ ਮਹਲਾ ਪਹਿਲਾ। ਸਾਹਿਬਾਹੀ ਸਲਾਹ ਜਿਨੀ ਧਿਆਇਆ, ਇੱਕ ਮਨ ਸਹੀ ਪੂਰੇ ਸ਼ਾਹ, ਵਕਤ ਹੈ ਉੱਪਰ ਲੜ ਮੋਏ, ਦੂਜੇ ਬਹੁਤੀ ਰਾਹ, ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਸਗਾਹ, ਗੋਤੇ ਖਾਹ ਨਾ ਨਿਕਲਾਂ, ਤੀਜੇ ਮੋਈ ਗਿਰਾਹ, ਭੁੱਖ ਤਿੱਖਾ ਦੋਏ ਭੌਂਕੀ ਆ, ਖਾਧਾ ਹੋਏ ਸੁਆਹ, ਭੀ ਖਾਣੇ ਸਿਓ ਦੋਸਤੀ, ਚੌਥੇ ਆਈ ਊਂਗ, ਅੱਖੀ ਮੀਟ ਪਵਾਰ ਗਿਆ, ਪੀ ਉੱਟ ਰਚਿਨ ਵਾਦ ਸਹਿ ਵਰਿਆ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੀ ਅੱਠੀ ਭਾਓਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ। ਮਹਲਾ ਦੂਜਾ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਪ੍ਰਵਾਹ ਰਹਿਣੇ ਕਤੈ ਰੰਗ, ਦਰਸ਼ਨ ਰੂਪੇ ਥਾ ਵਿਰਲੇ ਪਾਈਐ, ਕਰਮ ਪੂਰੈ ਪੂਰਾ ਗੁਰੂ, ਪੂਰਾ ਜਾਂ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਪੌੜੀ। ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ, ਮੁੱਠੀ ਧੰਦਾ ਚੋਰ ਮਹਿਰ ਨਾ ਪਾਈ ਹੈ, ਇਹਨੇ ਚਿਤ ਕਠੋਰ ਸੇਵ ਗਵਾਈ ਹੈ, ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ, ਕਿਉਂਕਰ ਪੂਰਾ ਵੱਟ ਤੋਲ ਤੁਲਾਈ ਹੈ, ਕੋਈ ਨਾ ਕਹਿ ਘੱਟ ਹੋ ਮੈਂ ਜਾਈ ਹੈ, ਲਈਨ ਕਰੇ ਪਰਖ ਦਰਬੀ ਨਾਈ ਹੈ, ਸੌਦਾ ਇੱਕ ਹਟ ਪੂਰਾ ਗੁਰ ਪਾਈ ਹੈ। ਸਲੋਕ ਮਹਲਾ ਦੂਜਾ। ਅੱਠੀ ਪਹਿਰੀ ਅੱਠ ਖੰਡ, ਨਵਾਂ ਖੰਡ ਸਰੀਰ, ਤੇ ਸਵਿੱਚ ਨੌ ਨਿਦ ਨਾਮ, ਇੱਕ ਭਾਲੈ ਗੁਣੀ ਗਹੀਰ, ਕਰਮਵੰਤੀ ਸਲਾਹਿਆ, ਨਾਨਕ ਕਰ ਗੁਰਪੀਰ। ਚੌਥੇ ਪਹਿਰ ਸਵਾਹ ਕੇ, ਚੌਥੇ ਪਹਿਰ ਸਵਾਹ ਕੇ, ਸੁਰਤਿਆਂ ਉਪਜਾ ਚਾਓ, ਤਿੰਨਾਂ ਦਰੀਆਂ ਵਾ ਸਭ ਦੋਸਤੀ, ਮਨਮੁਖ ਸੱਚਾ ਨਾ ਉੱਥੇ ਅੰਮ੍ਰਿਤ ਵੰਡੀ ਹੈ, ਕਰਮੀ ਹੋਏ ਪਸਾਓ, ਕੰਚਨ ਕਾਇਆ ਕੱਸੀ ਹੈ, ਬੰਨੀ ਚੜ੍ਹੈ ਚੜ੍ਹਾਓ, ਜੀ ਹੋਵੇ ਨਦਰ ਸਰਾਫ ਕੀ ਬਹੁ ਨਾ ਪਾਈ ਤਾਓ,
ਸਤੀ ਪੈਰੀ ਸਤ ਭਲਾ ਬਈਏ ਪੜਿਆ ਪਾਸ, ਉਥੇ ਪਾਪੁਨ ਵਿਚਾਰੀਐ ਕੂੜੈ ਘਟੈ ਰਾਸ, ਉਥੇ ਖੋਟੇ ਸੱਟੀਐ ਖਰੇ ਕੀਚੈ ਸ਼ਾਬਾਸ਼, ਬੋਲਣ ਫਾਦਰ ਨਾਨਕਾ ਦੁੱਖ ਸੁਖ ਹਸਮ ਪਾਸ, ਮਹਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ, ਦਿਨ ਸਰਾਤ ਦੋਏ ਦਾਈ ਦਾ ਅਖਿਲੇ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,

0: ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰੂ ਦੱਸਿਆ। ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚਾ ਕੁੱਟ ਗਿਰਾਏ ਨਿਸ਼ਕਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ। ਸੱਚਾ ਦਾ ਦੀਵਾਨ ਕੂੜ ਨਾ ਜਾਈਐ, ਝੂਠੋ ਝੂਠ ਬਖਾਨ ਸਮੈਲ ਖੁਆਈਐ। ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸਾਸਨ ਬੁੱਝ ਬਖਾਨ ਮਹਿਲ ਬੁਲਾਈਐ। ਸਲੋਕ ਮਹਲਾ ਪਹਿਲਾ, ਪਹਿਰਾ ਅਗਨ ਹਿਵੈ ਕਰਬੰਧ ਦਾ ਭੋਜਨ ਸਾਰ ਕਰਾਈ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਧਰਤਾ ਰਾਜੀ ਅੰਮ੍ਰਿਤ ਤੁਲੀ, ਪਿੱਛੇ ਟੰਗ ਚੜ੍ਹਾਈ। ਵਟਵੱਦਾ ਮਾਵਾ ਨਾਹੀ, ਸਭ ਸੈਨਾ ਚਲਾਈ। ਤਾਂ ਤਣ ਹੋਵੇ ਮਨੰਦਰ ਕਰੀ ਪਿਆਪ ਕਰਾਈ। ਜੇਵੜ ਸਾਹਿਬ ਤੇ ਵਰਦਾਤੀ ਦੇ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਮਹਲਾ ਦੂਜਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹ ਕੇ ਕਬੰਨ। ਭੁੱਖਿਆਂ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕੈ ਗੁਣੀ ਸਮਾਏ ਪੌੜੀ। ਵਿਣ ਸੱਚੇ ਸਭ ਕੂੜ ਕੂੜ ਕਮਾਈਐ, ਵਿਣ ਸੱਚੇ ਕੂੜਿਆਰ ਬੰਨ ਚਲਾਈਐ। ਵਿਣ ਸੱਚੇ ਤਨ ਛਾਰ ਛਾਰ ਰਲਾਈਐ, ਵਿਣ ਸੱਚੇ ਦਾ ਭੁੱਖ ਜੇ ਪੈਂਜੈ ਖਾਈਐ। ਵਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜੇ ਲਾਲਚ ਲੱਗ ਮਹਿਲ ਖੁਆਈਐ। ਸਭ ਜਗ ਠੱਗਿਓ ਆ ਠੱਗ ਆਈਐ ਜਾਈਐ, ਤਨ ਮੈਂ ਤ੍ਰਿਸ਼ਨਾ ਆਗ ਸ਼ਬਦ ਬੁਝਾਈਐ। ਸਲੋਕ ਮਹਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਂਦਾ ਲਹਿ, ਦਾਨਾ ਕੇ ਸਰਦਾਨ। ਮਹਲਾ ਪਹਿਲਾ, ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੀਹਰ ਲਾਲ, ਤਿਤ ਫਲ ਰਤਨ ਲੱਗਿਆ ਮੁਖ ਭਾਕਤ, ਹਿਰਦੈ ਹਿਰਦੈ ਨਿਹਾਲ, ਨਾਨਕ ਕਰਮ ਹੋਇਆ ਮੁਖ ਮਸਤਕ, ਲਿਖਿਆ ਹੋਵੇ ਲੀਖ, ਆਠ ਸੜਤ ਕੀਰਤ ਗੁਰ ਕੀ ਚਰਨੀ ਪੂਜਿਆ ਸਦਾ ਵਿਸ਼ੇਖ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦਜੈ ਨਾਨਕਾ ਤਰੀਏ ਕਰਮੀ ਲੱਗ, ਪੌੜੀ ਜੀਵਦਿਆਂ ਮਰ ਮਾਰ ਨਾ ਪਛਤਾਈਐ। ਝੂਠਾ ਇਹ ਸੰਸਾਰ ਕਿਨ ਸਮਝਾਈਐ, ਸੱਚ ਨਾ ਧਰੇ ਪਿਆਰ ਧੰਦੈ ਧਾਈਐ। ਕਾਲ ਬੁਰਾ ਕਹਿ ਕਾਲ ਸਿਰ ਦੁਨੀਆ ਆਈਐ, ਹੁਕਮੀ ਸਿਰਜਣਦਾਰ ਮਾਰੇ ਦਾਈਐ। ਆਪੇ ਦੇ ਪਿਆਰ ਮਨ ਵਸਾਈਐ, ਮੁਹਤ ਨਾ ਚਸਾ ਵਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹਲਾ ਪਹਿਲਾ, ਤੁਮੀ ਤੁਮਾ ਵਿਸ਼ ਆਕਤ ਧੂਰਾ ਨਿੰਮ ਫਲ, ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀ, ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੀ। ਮਹਲਾ ਪਹਿਲਾ, ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ। ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੀਰ ਕਹੇ ਵਖਿਆਣ ਅੰਤ ਨਾ ਪਾਵਣਾ, ਪੜਿਆ ਨਾਹੀ ਭੇਦ ਬੁੱਝਿਆ ਪਾਵਣਾ, ਖੜ ਦਰਸ਼ਨ ਕਹਿ ਭੇ ਕਿਸੈ ਸੱਚ ਸਮਾਵਣਾ, ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ, ਮਨੇ ਨਾਉ ਬਸੰਗ ਦਰਗਾਹ ਪਾਵਣਾ, ਖਾਲਕ ਵਾਦੀਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ, ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ, ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ, ਹੁਕਮ ਪਾਇਆ ਧੁਰ ਖਸਮ ਕਾ ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨ ਮੁਖੜੈ ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਵੀ ਖਸਮ, ਵੇਖੇ ਕਰਵੇ ਪਾਏ, ਨਾਨਕ ਕਿਵੇਂ ਜਾਣੀਐ ਸਭ ਕਿਸ਼ ਤੇ ਸਿਰ ਜਾਏ। ਮਹਲਾ ਦੂਜਾ, ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਰਸ ਜਾਣ, ਵਾਟ ਨਾ ਕਰੀ ਮਾਮਲਾ ਜਾਣੈ ਮਹਿਮਾਨ, ਮੂਲ ਜਾਣ ਗੱਲਾਂ ਕਰੀ ਹਾਣ ਲਾਏ ਹਾਣ, ਲੱਭ ਨਾ ਚੱਲਈ ਸੱਚ ਰਹੇ ਸੋਵਿਸ਼ਟ ਪ੍ਰਵਾਨ, ਸਰ ਸੰਧੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਅਗਮ ਹੈ ਵਾਹਿੰਦੜ ਜਾਣ ਪੌੜੀ, ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ, ਕਰਨ ਭਗਤ ਨਰ ਰਾਤ ਰਹਿ ਨਵਾਰੀਆ, ਮਹਿਲਾ ਮੰਜ ਨਵਾਸ ਸ਼ਬਦ ਸਵਾਰੀਆ, ਸੱਚ ਕਹਿਣੇ ਅਰਦਾਸੇ ਵਿਚਾਰੀਆ, ਸੋਹਣ ਖਸਮੈ ਪਾਸ ਹੁਕਮ ਸਿਧਾਰੀਆ, ਸਖੀ ਕਹਿਣੇ ਅਰਦਾਸ ਮਨੋ ਪਿਆਰੀਆ, ਬਿਨਾਂ ਮੈਂ ਤ੍ਰਿਗਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀਆ ਸਮਰਥ ਪੀਵਿਆ। ਸਲੋਕ ਮਹਲਾ ਪਹਿਲਾ, ਮਾਰੂ ਮੀਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਖ, ਨਾਨਕ ਸੱਚੀ ਨਾਮ ਕੀ ਕੀਤੀ ਪੁੱਛਾਂ ਪੁੱਛ। ਮਹਲਾ ਦੂਜਾ, ਨਿਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ, ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੀ, ਕਰਨ ਕਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਰਨ ਕਰਤੀ ਵਸ ਹੈ ਜਿਨ ਕਲ ਰਕੀ ਧਾਰ ਪੌੜੀ। ਖਸਮੈ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਗਸਿਆ, ਖਸਮ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੀ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੀਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਧੋਸਿਆ, ਢਾਡੀ ਕਥਿਆ ਕੱਥ ਸ਼ਬਦ ਸਵਾਰਿਆ, ਨਾਨਕ ਗੁਣ ਗੈ ਰਾਸ ਹਰ ਜੀਉ ਮਿਲੇ ਪਿਆਰਿਆ, ਸਲੋਕ ਮਹਲਾ ਪਹਿਲਾ। ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਾ ਉਤਰੈ ਜਿਸੋ ਧੂਣ ਪਾਹੇ, ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਪਾਹੀ ਪਾਹੇ ਮਹਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਕਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਪੌੜੀ ਚਾਰੇ ਕੁੰਡ ਦੇਖ ਅੰਦਰ ਭਾਲਿਆ, ਸੱਚਾ ਪੁਰਖਿਆ ਲੱਖ ਸਿਰਜ ਨਿਹਾਲਿਆ, ਉਜਲ ਪੁਲੇ ਰਾਹ ਗੁਰ ਵਿਖਾਲਿਆ, ਸਤਿਗੁਰ ਸੱਚੀ ਵਾਹ ਸੱਚ ਸੰਭਾਲਿਆ, ਪਾਇਆ ਰਤਨ ਘਰਾ ਦੀਵਾ ਬਾਲਿਆ, ਸ਼ਬਦ ਸੱਚਾ ਸ਼ਬਦ ਸਦਾ ਸੁਖੀ ਸਜਵਾਲਿਆ, ਨਿਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾਮ ਭੁੱਲਾ ਜਗ ਫਿਰੈ ਬੇਤਾਲਿਆ, ਸਲੋਕ ਮਹਲਾ ਤੀਜਾ। ਪੈ ਵਿੱਚ ਜੰਮੈ ਪੈ ਮਰੈ ਪੀ ਪਉ ਮਨ ਮੈਂ ਹੋਏ, ਨਾਨਕ ਭੈ ਵਿੱਚ ਜੀ ਮਰੈ ਸਿਲ ਆਇਆ ਸੋਏ, ਮਹਲਾ ਤੀਜਾ। ਭੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈਵਣ ਜੀ ਮਰੈ ਮੂੰਹ ਕਾਲੇ ਉੱਠ ਜਾਏ। ਪੌੜੀ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂੰ ਝੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰੂ ਹੋਏ ਦਇਆਲ ਤਾਂ ਸਰੀਰ ਸੁੱਖ ਦੇ ਹਾ, ਸਤਿਗੁਰੂ ਹੋਏ ਦਇਆਲ ਤਾਂ ਨਾਮ ਨਿੱਧ ਪਾਈ ਹੈ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ ਹੈ, ਸਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਵੈ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੁਲੈਣ ਪੜਾਸਾਂ ਪਾਣੀ ਦੇਖ ਸਗਾਹੀ, ਪੇਡਾਂ ਵਾਂਗੀ ਸਿਰ ਖੋਹਾਇਨਾ ਭਰੀਅਨ ਹੱਥ ਸਵਾਹੀ, ਮਾਉ ਪੀਓ ਕਿਰਤ ਗਵਾਇਨਾ ਟੱਬਰ ਰੋਮਣ ਤਾਹੀ, ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾਉ ਪਾਹੀ, ਅੱਠ ਸੱਠ ਤੀਰ ਦੇ ਨ ਢੋਈ ਬ੍ਰਹਮਣਿਆ ਨ ਖਾਈ, ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿਕੈ ਨਾਹੀ, ਝੁੰਡੀ ਪਾਏ ਬਹਿਨ ਮਰਨੈ ਦਰਦੀ ਬਣ ਨ ਜਾਹੀ, ਲੱਕੀ ਕਾਸੇ ਹੱਥੀ ਫੁਮਣ ਅੱਗੋ ਪਿਛੋ ਜਾਹੀ, ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜ਼ੀ ਮੁੱਲਾਂ, ਦਈ ਵਿਗੋਏ ਫਿਰੈ ਵਿਗੁੱਤਾ ਫਿੱਟਾ ਵੱਤੈ ਗੱਲਾਂ, ਜੀਆਂ ਮਾਰ ਜੀ ਵਾਲੇ ਸੋਈ ਅਵਰ ਨ ਕੋਈ ਰੱਖੈ, ਦਾਨੋ ਤੈ ਇਸ਼ਨਾਨੋ ਵੰਜੇ ਪਸ ਪਈ ਸਿਰ ਖੁੱਤ ਹੈ, ਪਾਣੀ ਵਿੱਚੋਂ ਰਤਨੇ ਉਪੰਨੇ ਮੇਰ ਕੀਆ ਮਾਧਾਣੀ, ਅੱਠ ਸੱਠ ਤੀਰਥ ਦੇਵੀ ਥਾਭੇ ਪੁਰਬੀ ਲੱਗੈ ਬਾਣੀ, ਨਾਇਨ ਵਾਜਾ ਨਾ ਤੈ ਪੂਜਾ ਨਾ ਵੰਸ ਦਸ ਜਾਣੀ, ਮੋਇਆ ਜੀਵਦਿਆਂ ਗਤ ਹੋਵੈ ਜੇ ਸਿਰ ਪਾਈਐ ਪਾਣੀ, ਨਾਨਕ ਸਿਰ ਖੁੱਥੇ ਸ਼ੈਤਾਨੀ ਇਹਨਾਂ ਗੱਲ ਨਾ ਭਾਣੀ, ਉੱਠੇ ਹੋਇਆ ਹੋਏ ਬਿਲਾਵਲ ਜੀਆਂ ਜੋਗ ਸਮਾਣੀ, ਉੱਠੇ ਅਨਕ ਮਾਦਕ ਪਾਹਾਂ ਸਭ ਸੈ ਪੜਦਾ ਹੋਵੈ, ਉੱਠੈ ਘਾ ਚਰਨ ਸੁਰਹੀ ਸਾ ਧਨ ਦਹੀਂ ਬਲੋਵੈ, ਤਿਤ ਕੇ ਹੋਮ ਯੱਗ ਸਦ ਪੂਜਾ ਪੈਂ ਕਾਰਜ ਸੋਹੈ, ਗੁਰੂ ਸਮੁੰਦਨ ਦੀ ਸਭ ਸਿੱਖੀ ਨਾਤੈ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀਂ ਤਾਂ ਸੱਤ ਚਟੇ ਸਿਰ ਸ਼ਾਈ, ਮਹਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜ਼ਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ, ਪੌੜੀ ਧੁਰ ਸੱਚੀ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ, ਸੱਚ ਮੰਗੈ ਦਾਨ ਤੁਦੈ ਸੇਵਿਆ, ਸੱਚ ਤੇਰਾ ਫਰਮਾਨ ਸ਼ਬਦੈ ਸੋਹਿਆ, ਮੰਨਿਆ ਗਿਆਨ ਧਿਆਨ ਤੁੱਤੇ ਪਾਇਆ, ਕਰਮ ਪਵੈ ਨਿਸਾਨ ਚਲਾ ਚਲਾਇਆ, ਤੂੰ ਸੱਚਾ ਦਾਤਾਰ ਨੇ ਦੇਵੈ ਚਣੇ ਸੁਆਇਆ, ਨਾਨਕ ਮੰਗੈ ਦਾਨ ਜੋ ਤੁਰ ਭਾਇਆ, ਸਲੋਕ ਮਹਲਾ ਦੂਜਾ। ਦੀਖਿਆ ਬੁਝਾਇਆ ਸਿਫਤੀ ਸੱਚ ਸਮੇਓ, ਤਿੰਨ ਕਉ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ, ਮਹਲਾ ਪਹਿਲਾ। ਆਪ ਬੁਝਾਏ ਸੋਈ ਬੁੱਝੈ, ਜਿਸ ਆਪ ਸੁਝਾਏ ਤੇ ਸਭ ਕੁਛ ਸੁਝੈ, ਕਹਿ ਕਹਿ ਕਥਨਾ ਮਾਇਆ ਲੁੱਝੈ, ਹੁਕਮੀ ਸਗਲ ਕਰਿਆ ਕਾਰੂ ਆਪੇ ਜਾਣੇ ਸਰ ਵਿਚਾਰ, ਅੱਖਰ ਨਾਨਕ ਅਖਿਓ ਆਪ ਲਹਿ ਭਰਾਂਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਰੈ ਲਾਇਆ ਰਾਤ ਦਹਿ ਕੈ ਵਾਰ ਤੁਰੋਂ ਫੁਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧ ਰਜ ਤਿਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਰਾਗ ਗੌੜੀ ਗੁਆਰੇਰੀ ਮਹਲਾ ਪਹਿਲਾ ਚੌਪ ਦੇ ਦੂਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਭਉ ਮੁੱਛ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਏ ਸਹੀ ਹੈ ਭਾਰ ਨਦਰੀ ਕਰਮੀ ਗੁਰਬੀਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਭਉ ਰੱਖਿਆ ਭਾਏ ਸਵਾਰ ਰਹਾਓ ਭੈ ਤਨ ਅਗਨ ਭਖੈ ਪੈ ਨਾਲ ਭੈ ਭਉ ਘੜੀਏ ਸ਼ਬਦ ਸਵਾਰ ਪੈ ਬਿਨ ਘਾੜਤ ਕੱਚ ਨੇ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿ ਸਿਆਣ ਪਵੈ ਨਾ ਤਾਉ ਨਾਨਕ ਮਨ ਮੂਲਣ ਵਾਓ ਅੰਧਾ ਕਰਵਾਓ ਦਵਾਓ ਗੌੜੀ ਮਹਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕੇ ਹਾਜਤ ਡਰ ਡਰ ਪਾਏ ਤੁਰਬਿੰਦੂ ਜੀ ਨਾਹੀਂ ਜਾਏ ਜੋ ਕਿਛ ਵਰਤੈ ਸਭ ਤੀਰੀ ਰਜਾਏ ਡਰੀਆ ਜੀ ਡਰ ਹੋਵੇ ਹੋਰ ਡਰ ਡਰ ਮ ਡਰ ਨਾ ਮਨ ਕਾ ਸੂਰ ਰਹਾ ਨਾ ਜੀਓ ਮਰੇ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੈ ਆਵੈ ਹੁਕਮੈ ਜਾਈ ਆਗਿਆ ਪਾਛੈ ਹੁਕਮ ਸਮਾਏ ਹੰਸ ਹੇ ਇਤਿਹਾਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸ ਕਾ ਕੋਈ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਂ ਕਿ ਜੀ ਚਿੰਤਨ ਵਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰੇ ਅਭਿਸ਼ੇਕ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸੁਰ ਭਏ ਕਰਨੀ ਕਾਮਣ ਕਰਮ ਲਏ ਸਾਹ ਸੰਜੋਗ ਵਿਆਹ ਵਿਯੋਗ ਸੱਚ ਸੰਤਰ ਕਉ ਨਾਨਕ ਜੋਗ ਗੌੜੀ ਮਹਲਾ ਪਹਿਲਾ ਪਾਉਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁੱਝ ਰਹੇ ਗਿਆਨੀ ਹੈ ਵਿਚਾਰ ਕਥਤਾ ਬਖਤਾ ਸੁਣਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪਾਉਣ ਬੁੱਝ ਰਹੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰ ਜਾਹੀ ਰਤਬ ਦਰ ਘਟਹੀ ਮਾਹੀ ਪੜ ਪਟ ਪੰਡਤ ਬਾਦ ਵਿਖਾਣਾ ਭੀਤਨ ਹੋਣ ਦੀ ਵਰਤ ਨਾ ਜਾਣਾ ਹਉ ਨਾ ਮੂਆ ਮੇਰੀ ਮੂਈ ਬਲਾਏ ਉਹ ਨਾ ਮੂਆ ਜੋ ਰਹਿ ਸਮਾਏ ਕਹੁ ਨਾਨਕ ਗੁਰਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹਲਾ ਪਹਿਲਾ ਗੌੜੀ ਦੱਖਣੀ ਮਹਲਾ ਪਹਿਲਾ ਸੁਣ ਸੁਣ ਬੂਝੇ ਮਾਨੈ ਨਾਉ ਤਾਂ ਕਹਿ ਸਤ ਬਲਿਹਾਰਿਆ ਜਾਉ ਆ ਭੁਲਾਏ ਠਾਉ ਨਾ ਠਾਉ ਤੂੰ ਸਮਝਾਵੈ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨਾਂ ਮੈਂ ਬਾਧੀ ਸਭ ਕਾਲ ਰਹਾਓ ਖੇਤੀ ਵਣਜ ਨਾ ਮੈਂ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਖੋਟ ਕਾਮ ਕ੍ਰੋਧ ਜੀ ਮੈਂ ਚੋਟ ਨਾ ਵਿਸਰ ਚੱਲੇ ਮਨਕੂਟ ਸਾਚੇ ਗੁਰ ਕੀ ਸਾਚੀ ਸੀਖ ਤਨਮਨ ਸੀਤਰ ਸਾਚ ਪ੍ਰੀਖ ਜਲ ਪੁਰਾਣ ਰਸ ਕਮਲ ਪ੍ਰੀਖ ਸ਼ਬਦ ਰਤੇ ਮੀਠੀ ਰਸੀਖ ਹੁਕਮ ਸੰਯੋਗੀ ਗੜ ਦਸ ਦੁਆਰ ਪੰਚ ਵਸੈ ਮਲਜੂਤ ਅਪਾਰ ਆਪ ਤੋਂ ਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਰ ਗੌੜੀ ਮਹਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜਾ ਕਹਿ ਜਾਏ ਸੰਭਾਵੈ ਕਿਉਂ ਬਾਧਿਓ ਕਿਉਂ ਮੁਕਤੀ ਪਾਵੈ ਕਿਉਂ ਬਿਨਾਸੀ ਸਹਿ ਸੰਭਾਵੈ ਨਾਮ ਰਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨੇ ਕਾਮ ਰਹਾਉ ਸਹਿਜੀ ਆਵੈ ਸਹਿਜੀ ਜਾਏ ਮੰਤਿ ਉਪਜੈ ਮਨ ਮਾਹ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਬੀਜੈ ਛੁੱਟੇ ਹਰ ਨਾਏ ਤਰਵਰ ਪੰਕੀ ਬਹੁ ਨਿਵਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਂਝ ਵਿਹਾਗ ਤੱਕੈ ਆਗਾਸ ਉਦਾਹ ਦਿਸਧਾਵੈ ਕਰਮਲਿਕ ਵਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੁੱਟੈ ਬਿਕਮਾਟ ਬਿਨ ਵਕਰ ਸੂਨੋ ਘਰ ਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਨ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਕ ਮਨ ਤਨ ਦੀ ਲੈ ਸਹਿਜ ਸੁਭਾਏ ਨਾਨਕ ਤਨ ਕੈ ਲਾਗੋ ਪਾਏ ਗੌੜੀ ਮਹਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗਾ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੀ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਾ ਲੇਖ ਰਹਾਓ ਅਗਨ ਪਾਣੀ ਬੋਲੇ ਪੜਵਾਓ ਜੇਵਾ ਇੰਦਰੀ ਏਕ ਸਵਾਓ ਦਿਸ਼ਟ ਵਿਕਾਰੀ ਨਾਹੀਂ ਪਾਉ ਭਾਓ ਆ ਮਰੇ ਤਾਂ ਪਾਏ ਨਾ ਉਹ ਸ਼ਬਦ ਮਰੇ ਫਿਰ ਮਰਨ ਨਾ ਹੋਏ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹੇ ਚੜੋ ਜ ਆਵੇ ਵਾਰ ਠਾਕੇ ਬੋਹੇ ਦਰਗਾਹ ਮਾਰ
1: ਸਕ ਬਹੁਤ ਦਰਗਾਹ ਮਾਰ ਸਤ ਸਲਾਹੀ ਧੰਨ ਗੁਰਦੁਆਰ ਨਾਨਕ ਦਰ ਕਰ ਇੱਕ ਓਮਕਾਰ। ਗੌੜੀ ਮਹੱਲਾ ਪਹਿਲਾ। ਉਲਟਿਓ ਕਰਮ ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਤਾਰ ਗਗਨ ਦਸ ਦੁਆਰ, ਤ੍ਰੈਬਣ ਵੇਦਿਆ ਆਪ ਮੁਰਾਰ, ਰੇ ਮਨ ਮੇਰੇ ਭਰਮ ਨਾ ਕੀਜੇ, ਮਨ ਮਾਨੀਏ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮੱਜਨ ਨਾਮ, ਅਨੇਕ ਵਿਸਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮਾਨ, ਮਨੋ ਤੋ ਭਰ ਕਰ ਜਾਓ, ਕਿਸ ਜਾਚੋ ਨਾਹੀ ਕੋ ਥਾਓ, ਨਾਨਕ ਗੁਰਮੁਖ ਸਹਿ ਸਮਾਓ। ਗੌੜੀ ਮਹੱਲਾ ਪਹਿਲਾ। ਸਤਿਗੁਰ ਮੇਰੇ ਤਾਂ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੇ ਤਾਂ ਦੁਵਿਧਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੇ ਮਹਾ ਰਸ ਆਗੇ, ਸਤਿਗੁਰ ਮਿਲੀਏ ਸਤ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮ ਕਾ ਭਉ ਮੂਚਾ, ਗੁਰ ਮਿਲੀਏ ਮੈਲੰਕ ਸਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਟ ਤੇਰੇ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ। ਤੂੰ ਏਵਟ ਦਾਤਾ ਦੇਵਣਹਾਰ, ਤੋਟ ਨਾਹੀ ਤੁਧ ਭਗਤ ਭੰਡਾਰ, ਕੀਆ ਗਰਭ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉ ਭਾਵੀ ਤੋਂ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ, ਗੁਰਮਤ ਦੇ ਭਰੋਸੇ ਤੇਰੇ, ਮਨ ਮੇ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸੱਚ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨ ਆਈ। ਗੌੜੀ ਮਹੱਲਾ ਪਹਿਲਾ। ਜੈਨਾ ਕਥ ਕਹਾਇਆ ਪਿਓ ਪੀ ਆਇਆ, ਅਨ ਪੈ ਬਿਸਰੇ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ। ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿ ਸੁਭਾਏ ਮਿਲੇ ਸਾਵਾਸ, ਜੈ ਸੁਵਾਰੇ ਸਾਜ ਬਿਆਲ, ਤੁਤ ਮਨਮੁਖ ਵਾਧੇ ਕਾਲ, ਅਹਿਨਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਹੈ ਆਕਾਰ, ਤੀਨ ਵਾਸਤਾ ਕਹੇ ਬਖਿਆਨ, ਤੁਰਿਆ ਵਾਸਤਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਨਾ, ਬੋਰ ਜਨਮ ਨਾ ਹੋਏ ਹੈ ਮਰਨਾ ਰਹਾਓ। ਚਾਰ ਪਦਾਰਥ ਕਹੇ ਸਭ ਕੋਈ, ਸਿਮਰਤ ਸਾਸਤ ਪੰਡਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ, ਜਾਂ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤ ਆਨੰਦ, ਗੁਰਮਤ ਪਾਏ ਪਰਮਾਨੰਦ, ਜਿਨ ਪਾਇਆ ਗੁਰਦੇਖ ਦਿਖਾਇਆ, ਆਸਾ ਮਾਇ ਨਿਰਾਸ ਬਜਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਅੰਮ੍ਰਿਤ ਕਾਇਆ ਰਹੇ ਸਖਾਲੀ ਬਾਜੀ, ਏ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ, ਤੂੰ ਕਾਇਆ ਮੈਂ ਰੌਲਦੀ ਦੇਖੀ, ਜਿਉਂ ਤਾਰੂ ਪਰਸ਼ਾਰੋ, ਸੁਣ ਸੁਣ ਸਿੱਖ ਹਮਾਰੀ, ਸਕੁਦਰਾ ਕੀਤੀ ਰਹਿਸੀ, ਮੇਰੇ ਜੀੜੇ ਬੋਰ ਨਾ ਆਵੇ ਬਾਰੀ ਰਹਾਓ। ਹੁਣ ਤੋਂ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾ ਇਤਬਾਰੀ, ਬੇਲ ਪਰਾਈ ਜੋਹੇ ਜੀੜੇ, ਕਰੇ ਚੋਰੀ ਬਰਿਆਈ, ਹੰਸ ਚੱਲਿਆ ਤੂੰ ਪਿੱਛੇ ਰਹੀ, ਇਹ ਛੁੱਟੜ ਹੋਈ ਏ ਨਾਰੀ, ਤੂੰ ਕਾਇਆ ਰਹੇ ਸਪਨਾਂਤਰ, ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾਂ ਕੁਛ ਲਿਆ, ਤਾਂ ਮਨ ਭੱਲਾ ਪਾਇਆ, ਹਲਤ ਨਾ ਸੋਭਾ ਪਲਤ ਨਾ ਢੋਈ, ਐਲਾ ਜਨਮ ਗਵਾਇਆ, ਹੋਂ ਖਰੀ ਦੁਹੇਲੀ ਹੋਈ ਬਾਬਾ, ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ, ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਕੈਸੀ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗੁਬਾਰਾ। ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਬ ਦਵਾਲ ਸਾਰੀ ਭਸ ਮੰਡਲ ਕੀ ਢੇਰੀ ਸਾਂਪੇ ਸਾਂਚ ਨਾ ਦੇ ਕੈਸੀ ਅੰਧ ਜਾਣੇ ਸਭ ਮੇਰੀ। ਸੋਇਨ ਲੰਕਾ ਸੋਇਨ ਮਾੜੀ ਸਾਂਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਰ ਤਿਸੇ ਕਾ ਭਾਣਾ ਰਹਾਓ। ਸ਼ਾਹ ਹਮਾਰਾ ਠਾਕਰ ਭਾਰਾ ਹਮ ਤਿਸਕੇ ਬਣਜਾਰੇ ਜਿਉ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ। ਉਬਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕੈ ਸਾਗੇ ਪਰੀ ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਦਲ ਜਮ ਬਿਖਮ ਘਨਾ ਰਹਾਓ। ਉਸਾਰ ਮੜੋੜੀ ਲਾਖੇ ਦੁਆਰਾ ਪੀਤਰ ਬੈਠੀ ਸਾਤ ਨਾਂਕ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਲ ਲੁਟੇਨ ਸੋ ਪੰਚ ਜਨਾ। ਟਾ ਮਲੋੜੀ ਲੂਟਿਆ ਦੇਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਚ ਜਨਾ। ਕਾਮਣ ਲੋੜੇ ਸੋਨਾ ਰੂਪਾ ਮਿੱਤਰ ਲੋਲੇਨ ਸੋ ਖਦਾਤਾ ਨਾਨਕ ਪਰੇ ਨਾਨਕ ਪਾਵ ਕਰੇ ਤਨ ਕਾਰਨ ਜਾਸੀ ਜੰਪੁਰ ਬਧਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਮੁੰਦਰਾ ਤੇ ਘਟ ਭੀਤਰ ਮੁੰਦਰਾ ਕਾਇਆ ਕੀਜੇ ਖਿੰਦਾਤਾ ਪੰਚਲੇ ਬਸ ਕੀਜੇ ਰਾਵਲੇ ਮਨ ਕੀਜੇ ਡੰਡਾਤਾ। ਜੋਗ ਜੋਗ ਤੇ ਪਾਪ ਸਿੱਤਾ ਏਕ ਸ਼ਬਦ ਦੂਜਾ ਹੋ ਨਾਸਤ ਕੰਧ ਮੂਲ ਮਨ ਲਾਭ ਸਿੱਤਾ ਰਹਾਓ। ਮੂੰਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾ ਤਾ ਤ੍ਰੈਪਣ ਤਾਰਨ ਹਾਰ ਸੁਆਮੀ ਏਕ ਨਾ ਚੇਥਸ ਅੰਧਾਤਾ। ਕਰ ਪਟੰਬ ਗਲੀ ਮਨ ਲਾਭ ਸੰਸਾ ਮੂਲ ਨਾ ਜਾਪ ਸਿੱਤਾ ਏਕ ਚਰਣੀ ਜੇ ਚਿਤ ਲਾਵੇ ਲਭ ਲੋਭ ਕੀ ਤਾਪ ਸਿੱਤਾ। ਜਪਸ ਨਿਰੰਜਨ ਰਸਤ ਮਨਾ ਕਾਵੇ ਕਾਹੇ ਬੋਲੀ ਜੋਗੀ ਕਪਟ ਘਨਾ ਰਹਾਓ। ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਬਹਾਣੀ ਤਾ ਪਣਬਤ ਨਾਨਕ ਨਾਗੀ ਦਾਜੇ ਫਿਰ ਪਾਛੇ ਪਛਤਾਣੀ ਤਾ ਫਿਰ ਪਾਛੇ ਪਛਤਾਣੀ ਤਾ। ਗੌੜੀ ਚੇਤੀ ਮਹੱਲਾ ਪਹਿਲਾ। ਔਗਤ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿੱਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖ ਨਾ ਲਖਣਾ ਜਾਈ ਰੇ ਰਹਾਓ। ਸ਼ਕਰ ਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਨੇਰੀ ਸੂਜਸ ਨਾਹੀ ਲੱਜ ਟੂਕਸ ਮੂਸਾ ਪਾਈ ਰੇ। ਮਨਮੁਖ ਕਹੇ ਤੇਰਾ ਦੁੱਖ ਲਾਗੇ ਗੁਰਮੁਖ ਮਿਲੇ ਬੜਾਈ ਰੇ। ਜੋ ਤਿਨ ਕੀਆ ਸੋਈ ਹੁਆ ਕਿਰਤ ਨਾ ਮੇਟਿਆ ਜਾਈ ਰੇ। ਸੁਭਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਰਾਈ ਰੇ ਤਿਨ ਕੀ ਪੰਕ ਹੋਵੇ ਜੇ ਨਾਨਕ ਤੋ ਮੂੜਾ ਕੁਛ ਪਾਈ ਰੇ। ਗੋੜੀ ਚੇਤੀ ਮਹੱਲਾ ਪਹਿਲਾ। ਕਤ ਕੀ ਮਾਈ ਬਾਪ ਕਾ ਤੇਰਾ ਕਿੰਦੂ ਧਾਵੋ ਹਮ ਆਏ ਅਗਨ ਬਿੰਬ ਜਲ ਪੀਤਰ ਨਪਜੇ ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਣੀ ਔ ਗੁਣ ਮੇਰੇ ਰਹਾਓ। ਕਿਤੇ ਰੁੱਖ ਬਿਰਖਮ ਚੀਨੇ ਕਿਤੇ ਪਸ਼ੂ ਉਪਾਏ ਕਿਤੇ ਨਾ ਕੁੱਲੀ ਮੇ ਆਏ ਕਿਤੇ ਪੰਖ ਉਡਾਏ। ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਘਰ ਆਵੇ ਕਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ। ਤਟ ਤੀਰਥਮ ਨਵਖੰਡ ਦੇਖੇ ਹੱਟ ਪਟਣ ਬਜ਼ਾਰਾ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਬਣਜਾਰਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ। ਜਿਹੜਾ ਅਗਰ ਬਰਾਬਰ ਤਪੇ ਪੀਤਰ ਵੱਗੇ ਕਾਤੀ ਪਣਵਰ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਗੌੜੀ ਬਰਾਗਣ ਮਹੱਲਾ ਪਹਿਲਾ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਰਹਾਓ। ਅੰਤਾ ਧਨ ਧਰਣੀ ਤਰੇ ਅੰਤ ਨਾ ਚਾਹਿਆ ਜਾਏ ਅੰਤ ਕੋ ਚਾਹਨ ਜੋਗ ਹੈ ਜੋ ਆਏ ਅੰਤ ਗਵਾਏ। ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਖਟ ਹੋਏ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਨਾਨਕ ਕਹਿਣਾ ਜਨ ਕੀਆ ਸੋਈ ਕਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਬੜਾਈ ਦੇ। ਗੌੜੀ ਬਰਾਗਣ ਮਹੱਲਾ ਪਹਿਲਾ। ਹਰਨੀ ਹੋਮਾ ਮਨ ਵਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸੌ ਮਿਲੇ ਬਾਰ ਬਾਰ ਹੋ ਜਾਓ ਜੀਉ। ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਬਖਰ ਵਪਾਰ ਜੀ ਰਹਾਓ। ਕੋਕਲ ਹੋਵਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸਪਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਉਪਾਰ। ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸੌ ਵਿਸੇ ਹੋ ਮਿਲੂੰਗੀ ਬਾਂਹ ਪਸਾਰ। ਨਾਗਨ ਹੋਵਾਂ ਧਰ ਬਸਾਂ ਸ਼ਬਦ ਵਸੇ ਭਉ ਜਾਏ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋ ਸਮਾਏ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਮਰੋ ਸਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋਂ ਬਾਰੀ ਜਾਓ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸਮਾਰ। ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁੰਚਿਆ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ। ਸਤਿਗੁਰ ਕੇ ਪੈ ਭਰਮ ਪਉ ਜਾਏ ਪੈ ਰਾਚੇ ਸੱਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨਾ ਭਾਰਾ ਵਾਰ ਮੇਰਾ ਪ੍ਰਭੂ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ ਮਨ ਨਿਰਮਲ ਬਸੇ ਸੱਚ ਸੋਏ ਸਾਚ ਬਸੀਏ ਸਾਚੀ ਸਵਕਾਰ ਉੱਤਮ ਕਰਨੀ ਸ਼ਬਦ ਵਿਚਾਰ। ਗੁਰ ਕੀ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿ ਸਾਚ ਸਮਾਏ ਰਹਾਓ। ਗੁਰ ਮਿਲੀਏ ਤ੍ਰਿਸ਼ਨਾ ਆਗਨ ਬੁਝਾਏ ਗੁਰ ਤੇ ਸ਼ਾਂਤ ਬਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ। ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਥਾਓ ਸੱਚ ਮਨ ਨਿਰਮਲ ਹੋਏ ਸਾਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੋ ਸਾਚਾ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈ ਸੋ ਥਾਏ ਰਹਾਓ। ਜਲੋ ਇਹ ਜਿਹਵਾ ਦੂਜੇ ਭਾਏ ਹਰ ਰਸ ਨਾ ਚੀਕੇ ਫੀਕਾ ਅਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇਂ ਦੁਖੀਆ ਚੱਲਿਆ ਰੋਏ। ਰਸਨਾ ਹਰ ਰਸ ਚਾਖਿਆ ਸਹਿ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜੈ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ। ਇਹ ਗਾਵਤ ਰਹੇ ਮਨ ਸਾਧ ਨਾ ਪਾਏ ਹੋਮੇ ਵਿੱਚ ਗਾਵੇ ਬਿਰਥਾ ਜਾਏ। ਗਾਵਣ ਗਾਵੇ ਜੈ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜਾਂ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਓ। ਇਹ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪੈਰ ਰੱਖਿਆ ਸਦਾ ਔਰ ਧਾਰ। ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਨੱਚੀਏ ਟੱਪੀਏ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ। ਭਗਤ ਬਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ। ਕੌੜੀ ਗੁਆਰੇਰੀ ਮਹੱਲਾ ਤੀਜਾ। ਮਨ ਮਾਰੇ ਧਾਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵੜਿਆਈ ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾਉ। ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜਵਾਲਣ ਹਾਰਾ। ਮਨ ਅਸਾਧ ਸਾਧੇ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ। ਗੁਰਮੁਖੇ ਮਨ ਲਿਆ ਸਵਾਰ ਹੋਮੇ ਵਿੱਚੋਂ ਤਜੇ ਵਿਕਾਰ ਜੋ ਤਾਂ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਹੋਮੇ ਵਿੱਚ ਹੋਮੇ ਵਿੱਚ ਸਭ ਜੱਗ ਬਹੁ ਰਾਨਾ ਦੂਜੇ ਭਾਏ ਪਰਮ ਪੁਲਾਨਾ ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਧੰਦਾ ਕਰ ਧਿਆਨ ਦਿਨ ਬਿਹਾਨਾ ਹਿਰਦੇ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੇ ਜਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹੋਮੇ ਮਾਰਗੋ ਸ਼ਬਦ ਪਛਾਤਾ ਕਿਰਪਾ ਕਰੇ ਭਰਾਉ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕ ਰਹਾਏ। ਨਾਮ ਨਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਬਸੇ ਮਨ ਆਏ। ਨਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਬਸੇ ਨਾ ਲਾਗੇ ਜਮ ਪੀਰ। ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਕਿਉਂ ਬਿਸਰੇ ਜਿਸ ਕੇ ਜੀ ਪੁਰਾਣਾ ਸੋ ਕਿਉਂ ਬਿਸਰੇ ਸਭ ਮਾਏ ਸਮਾਨਾ ਜਨ ਸੇਵੀਏ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਵਿੱਟ ਹੋ ਬਲ ਜਾਓ ਤੂੰ ਬਿਸਰੇ ਤਦ ਹੀ ਮਰ ਜਾਓ ਰਹਾਓ। ਤੈਨ ਤੂੰ ਬਿਸਰੇ ਜੇ ਤਦ ਆਪ ਭੁਲਾਏ ਤੈਨ ਤੂੰ ਬਿਸਰੇ ਜੇ ਦੂਜੇ ਪਾਏ ਮਨਮੁੱਖ ਅਗਿਆਨੀ ਜੂਨੀ ਪਾਏ। ਮਨਮੁੱਖ ਅਗਿਆਨੀ ਜੂਨੀ ਪਾਏ। ਜਿਨ ਇੱਕ ਮਨ ਤੁੱਟਾ ਥੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁੱਟਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੇ ਪੁੰਨ ਤਿੰਨ ਹੋਮੇ ਮਾਰੀ ਨਾਨਕ ਨਾਮ ਰਤੇ ਤਿੰਨ ਕੋ ਬਲਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਤੂੰ ਅਕਥ ਕਿਉਂ ਕਥਿਆ ਜਾਹੇ ਗੁਰ ਸ਼ਬਦ ਮਾਣ ਮਨ ਮਾਏ ਸਮਾਏ ਤੇਰੇ ਗੁਣ ਅਨੇਕ ਕੀਮਤ ਨਾ ਪਾਹੇ। ਜਿਸ ਕੀ ਬਾਣੀ ਤੈਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਬਿਖਾਣੀ ਰਹਾਉ। ਜੈ ਸਤਿਗੁਰ ਤੈ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹੋਮੇ ਸ਼ਬਦ ਜਲਾਈ। ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉਂ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਇੱਕ ਅਸਤੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੇਸੰਤਰ ਸਭ ਸਹਿ ਲੰਗਾ ਭੈਣ ਭੈਣ ਵੇਖੇ ਹਰ ਪ੍ਰਭ ਰੰਗਾ। ਏਕ ਆਚਾਰਜ ਕੋਹ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ। ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਓ। ਸਹਿਜ ਪਵੇ ਪ੍ਰਭ ਸਭਨੀ ਥਾਈ ਕਿਆ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਆਪੇ ਸੁੱਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ। ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਸੇ ਜਨ ਜਾਗੇ ਜੈ ਨਾਮ ਪਿਆਰ ਸਹਿਜੇ ਜਾਗੇ ਸਵੇ ਨਾ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਉ। ਅਸੰਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਤੈ ਮਾਇਆ ਨਾਲ ਲੂਝੇ। ਅੰਧ ਗਿਆਨੀ ਕਦੇ ਨਾ ਸੀਜੇ ਇਸ ਯੁੱਗ ਮੇ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਆਪ ਤਰੇ ਸਗਲੇ ਕੁੱਲ ਉਦਾਰਾ ਇਸ ਕਲ ਯੁੱਗ ਮੇ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੌੜੀ ਮਹੱਲਾ ਤੀਜਾ ਗੁਆਰੇਰੀ। ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸੱਚੇ ਰਾਤੇ ਹਰ ਬੇਪਰਵਾਹ, ਸੱਚੇ ਮਹਿਲ ਸੱਚ ਨਾਮ ਸਮਾਹੋ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵ ਜਲ ਉਤਰੋ ਪਾਰ ਰਹਾਓ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆਂ ਦੂਜੇ ਪਾਏ, ਮਨ ਮੁੱਖ ਨ ਚੇਤੇ ਆਵੇ ਜਾਏ, ਆਪ ਭੁਲਾ ਕੇ ਪ੍ਰਭ ਆਪ ਭੁਲਾਇਆ, ਜਿਉਂ ਵਡਾਈ ਚੱਕਰੀ ਲਾਇਆ, ਮਹਾਂ ਦੁੱਖ ਹਟੇ ਬਿਰਥਾ ਜਨਮ ਗਵਾਇਆ। ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਜਪੇ ਨੌ ਨੌ ਨਿੱਧ ਪਾਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਜਿਨ੍ਹਾਂ ਗੁਰਮੁਖ ਤੇ ਆਇਆ ਤਿਨ ਪੁੱਛੋ ਜਾਏ, ਗੁਰਸੇਵਾ ਤੇ ਮਨ ਪੁਤਿਆਏ, ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ, ਹਰ ਹਰ ਨਾਮ ਜਪੋ ਮੇਰੇ ਭਾਈ,

ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਰਹਾਓ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੇ ਸੋਏ, ਹਰ ਗੁਣ ਗਾਵੇ ਮਤ ਊਤਮ ਹੋਏ, ਸਹਿਜੇ ਸਹਿਜ ਸਮਾਵੇ ਸੋਏ। ਦੂਜੇ ਪਾਏ ਨਾ ਸੇਵਿਆ ਜਾਏ, ਹੋਮੇ ਮਾਇਆ ਮਹਾ ਵਿਖ ਖਾਏ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨ ਮੁਕੰਦਾ ਆਵੇ ਜਾਏ। ਹਰ ਹਰ ਨਾਮ ਦੇਵੇ ਜਨ ਸੋਏ, ਅੰਦਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਬਿਰਲਾ ਬੂਝੇ ਕੋਏ, ਨਾਨਕ ਨਾਮ ਸਮਾਵੇ ਸੋਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੇ ਕੋਈ, ਅਖੱਟ ਨਾਮ ਧਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁੱਖ ਦਰ ਸੋਭਾ ਹੋਈ। ਇਹ ਮਨ ਮੇਰੇ ਪਰਮ ਨਾ ਕੀਜੇ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ ਰਹੋ। ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ, ਹਰ ਕਾ ਨਾਮ ਰੱਖੇ ਔਰ ਧਾਰੇ, ਨਾਮ ਰੱਤੇ ਭਵ ਜਲ ਉਤਰੇ ਪਾਰੇ, ਸਤਿਗੁਰ ਸੇਵੇ ਸਦਾ ਮਨ ਦਾਸਾ, ਹੋਮੇ ਮਾਰ ਕਮਲ ਪ੍ਰਗਾਸਾ। ਅਨਹਦ ਵਾਜੇ ਨਿਜ ਘਰ ਵਾਸਾ, ਨਾਮ ਰਤੇ ਕਰ ਮਾਹੇ ਉਦਾਸਾ। ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ, ਅਨਦਨ ਜਪੇ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਸਤਿਗੁਰ ਮਿਲੇ ਬੜਭਾਗ ਸੰਜੋਗ, ਹਿਰਦੇ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੇ ਬਿਰਲੇ ਚੱਖ ਡੀਠਾ। ਕਰਮ ਕਾਂਡ ਬੋ ਕਰੇ ਆਚਾਰ, ਬਿਨ ਨਾਮੇ ਤ੍ਰਿਗ ਤ੍ਰਿਗ ਹੰਕਾਰ। ਬੰਧਨ ਬਾਧਿਓ ਮਾਇਆ ਫਾਸ, ਜਾਂ ਨਾਨਕ ਛੂਟੇ ਗੁਰ ਪ੍ਰਗਾਸ। ਮਹੱਲਾ ਤੀਜਾ। ਗੌੜੀ ਬਿਰਾਗਣ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ, ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ, ਬਿਨ ਵੱਗਾ ਫਰਸਤ ਫਿਰਾਹੀ। ਬਾਬਾ ਤੂੰ ਐਸੇ ਪਰਮ ਚੁਕਾਹੀ, ਜੋ ਕੁਛ ਕਰਤਾ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਈ ਰਹਾਓ। ਇਸਤਰੀ ਪੁਰਖ ਹੋਏ ਕੇ ਕਿਆ ਉਹ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ। ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ, ਤਾਂ ਭੂਲੇ ਨਾਹੀ, ਜਾ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੇ ਸ਼ਬਦ ਸਮਾਹੀ। ਤੇਰਾ ਸ਼ਬਦ ਤੂਹੇ ਹੈ ਆਪੇ ਭਰਮ ਕਹਾਹੀ, ਨਾਨਕ ਤਤ ਤਤ ਸਿਉਂ ਮਿਲਿਆ, ਪੁਨਰਪ ਜਨਮ ਨਾ ਆਹੀ। ਗੌੜੀ ਬਰਾਗਣ ਮਹੱਲਾ ਤੀਜਾ। ਸਭ ਜਗ ਕਾਲੇ ਬਸ ਹੈ ਵਾਧਾ, ਦੂਜੇ ਭਾਏ ਹੋਮੇ ਕਰਮ ਕਮਾਮ ਦੇ, ਮਨਮੁਖ ਮਿਲੇ ਸਜਾਏ। ਮੇਰੇ ਮਨ ਗੁਰ ਚਰਣੀ ਚਿੱਤ ਲਾਏ, ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛੜਾਏ ਰਹਾਓ। ਲੱਖ 84 ਭਰਮ ਦੇ ਮਨ ਹੱਠ ਆਵੇ ਜਾਏ, ਗੁਰ ਕਾ ਸ਼ਬਦ ਨਾ ਚੀਨਿਓ, ਫਿਰ ਫਿਰ ਜੂਨੀ ਪਾਏ। ਗੁਰਮੁਖ ਆਪ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅੰਨ ਦਿਨ ਭਗਤੀ ਰਤਿਆ, ਹਰ ਨਾਮੇ ਸੁੱਖ ਸਮਾਏ। ਮਨ ਸ਼ਬਦ ਮਰੇ ਪ੍ਰਤੀਤ ਹੋਏ, ਹੋਮੇ ਤਜੇ ਵਿਕਾਰ, ਜਨ ਨਾਨਕ ਕਰਮੀ ਪਾਇਨ, ਹਰ ਨਾਮਾ ਭਗਤ ਭੰਡਾਰ। ਗੌੜੀ ਬਰਾਗਣ ਮਹੱਲਾ ਤੀਜਾ। ਪੇਜੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੋਭਾ ਬੰਤੀ ਨਾਰ ਹੈ, ਗੁਰਮੁਖ ਗੁਣ ਗਾਇਆ। ਪੇਵਕੜੇ ਗੁਣ ਸੁੰਬਲੇ, ਸੋਹਰੇ ਬਾਸ ਪਾਇਆ, ਗੁਰਮੁਖ ਸਹਿ ਸਮਾਣੀਆਂ, ਹਰ ਹਰ ਮਨ ਪਾਇਆ। ਸਤਸਰੇ ਪਈਏ ਪਿਰ ਬਸੇ, ਕੋਹ ਕਿੱਤ ਵਿਦ ਪਾਈਏ, ਆਪ ਨਿਰੰਜਨ ਅਲੱਖ ਹੈ, ਆਪੇ ਮੇ ਲਾਈਏ ਰਹਾਓ। ਆਪੇ ਹੀ ਪ੍ਰਭ ਦੇ ਮਤ, ਹਰ ਨਾਮ ਧਿਆਈਏ, ਬਟਪਾਗੀ ਸਤਿਗੁਰ ਮਿਲੇ ਮੁੱਖ ਅੰਮ੍ਰਿਤ ਪਾਈਏ। ਹੋਮੇ ਦੁਵਿਧਾ ਬਿਨ ਸਜਾਏ, ਸਹਿਜੇ ਸੁੱਖ ਸਮਾਈਏ। ਸਭ ਆਪੇ ਆਪ ਵਰਤਦਾ, ਆਪੇ ਨਾ ਹੀ ਲਾਈਏ, ਮਨ ਮਾ ਗਰਭ ਨਾ ਪਾਇਓ ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ। ਗਰਭ ਜੋਨੀ ਬਾਸ ਪਾਜਦੇ, ਗਰਭੇ ਗੱਲ ਜਾਣੇ, ਮੇਰੇ ਕਰਤੇ ਏਵੇ ਭਾਮ ਦਾ ਮਨਮੁਖ ਪਰਮਾਣੇ। ਮੇਰੇ ਹਰ ਪ੍ਰਭ ਲੇਖ ਲਿਖਾਇਆ, ਤੁਰ ਮਸਤਕ ਪੂਰਾ, ਹਰ ਹਰ ਨਾਮ ਤੇ ਆਇਆ ਪੇਟਿਆ ਗੁਰਸੂਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਧਵ ਵੀਰਾ, ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਗੌੜੀ ਬਰਾਗਣ ਮਹੱਲਾ ਤੀਜਾ।
ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ, ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ, ਸ਼ਿਵ ਸਖਤ ਮਿਟਾਇਆ ਚੂਕਾ ਅੰਧਿਆਰਾ, ਤੁਰ ਮਸਤਕ ਜਿਨ ਕੋ ਲਿਖਿਆ ਤੇਰ ਹਰ ਨਾਮ ਪਿਆਰਾ, ਹਰ ਕਿਤ ਵਿਦ ਪਾਈਏ ਸੰਤ ਜਨੋਹੋ, ਜਸ ਦੇਖੋ ਜੀਵਾ ਹਰ ਬਿਨ ਚਸਾ ਨਾ ਜੀਵਤੀ, ਗੁਰ ਮੇਲੋ ਹਰ ਰਸ ਪੀਵਾ ਰਹਾਓ, ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ, ਤਨ ਤਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ, ਗੁਣਦਾਤਾ ਹਰ ਰਾਏ ਹੈ ਹਮ ਆਪ ਗੁਣਾਰੇ, ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ, ਤੂੰ ਗੁਣਦਾਤਾ ਨਿਰਮਲਾ ਹਮ ਆਪ ਗੁਣਾਰੇ, ਹਰ ਸ਼ਰਨਾਗਤ ਰਾਖ ਲੇ ਹੋ ਮੂੜ ਮੋਗ ਦਿਨਿਸਤਾਰੇ, ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ, ਸੱਜਣ ਹਰ ਪ੍ਰਭ ਪਾਇਆ ਘਰ ਸੋਹਲਾ ਗਾਇਆ, ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ, ਜਨ ਨਾਨਕ ਮੰਗੇ ਧੂੜ ਤਿੰਨ ਤਿੰਨ ਜਿਨ ਸਤਿਗੁਰ ਪਾਇਆ, ਗੌੜੀ ਗੁਆਰੇਰੀ ਮਹੱਲਾ ਚੌਥਾ, ਚੌਥਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਪੰਡਿਤ ਸ਼ਾਸਤਰ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤੋਂ ਭਵ ਜਲ ਤੂੰ ਤਾਰੀ ਰਹਾਓ, ਸੰਨਿਆਸੀ ਵਿਭੂਤ ਲਾ ਦੇ ਸਵਾਰੀ ਪਿਆਤਰ ਪਰ ਤ੍ਰਿਆ, ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਨ ਪਾਵੇ, ਸੂਦ ਬੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ, ਸਭ ਤੇਰੀ ਸ਼੍ਰੇਸ਼ਟ ਨੂੰ ਆਪ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਦਲੇ ਹਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭਵ ਜਲ ਕਥ ਕਥਾ ਸੁਣ ਹਰ ਕੀ, ਗੋਬਿੰਦ ਸਤ ਸੰਗਤ ਮਿਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ, ਜੋ ਜਨ ਧਿਆਵੇ ਹਰ ਹਰ ਨਾਮਾ, ਤਿੰਨ ਦਾਸਨ ਦਾਸ ਕਰੋ ਹਮ ਰਾਮਾ, ਜਨ ਕੀ ਸੇਵਾ ਉਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿੱਤ ਪਾਵੇ, ਜਨ ਪਗ ਰੇਣ ਬੜਭਾਗੀ ਪਾਵੇ, ਸੰਤ ਜਨਾ ਸਿਉ ਪ੍ਰੀਤ ਮਨ ਆਈ, ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਾਏ, ਸਤਿਗੁਰ ਪ੍ਰੀਤ ਗੁਰ ਗੁਰ ਸਿੱਖ ਮੁਖ ਪਾਏ, ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਨ ਮਿਲਿਆ ਦੁੱਖ ਜਾਏ ਹਮਾਰੇ ਰਹਾਓ, ਜਿਉਂ ਮਿਲ ਬਛੜੇ ਗਊ ਪ੍ਰੀਤ ਲਗਾਵੇ, ਕਾਮਨ ਪ੍ਰੀਤ ਜਾਂ ਪੈਰ ਘਰ ਆਵੇ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ, ਸਾਰੰਗ ਪ੍ਰੀਤ ਬਸੇ ਜਲ ਧਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੇ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ, ਜਾਂ ਨਾਨਕ ਪ੍ਰੀਤ ਸਾਧ ਪੱਗ ਚਾਟੇ, ਗੌੜੀ ਗੁਆਰੇਰੀ ਮਹੱਲਾ ਚੌਥਾ, ਭੀਖਕ ਪ੍ਰੀਤ ਪ੍ਰੀ ਭੀਖ ਪ੍ਰਭ ਪਾਏ, ਭੂਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿੱਖ ਪ੍ਰੀਤ ਗੁਰ ਮਿਲ ਅਖਾਏ, ਹਰ ਦਰਸ਼ਨ ਦਿਓ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ, ਚੱਕਵੀ ਪ੍ਰੀਤ ਸੂਰਜ ਮੁੱਖ ਲਾਗੇ, ਮਿਲੇ ਪਿਆਰੇ ਸਭ ਦੁੱਖ ਤਿਆਗੇ, ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਗੇ, ਬਛੜੇ ਪ੍ਰੀਤ ਖੀਰ ਮੁੱਖ ਆਏ, ਹਿਰਦੇ ਬੈਗਸੇ ਦੇਖੇ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਏ, ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿੰਸ ਜਾਏ ਕੂੜਾ ਕਾਚਾ।

ਕ੍ਰਿਸ਼ਨ ਬਲਭਦਰ ਗੁਰ ਪਗ ਲੱਗ ਧਿਆਵੇ, ਨਾਨਕ ਗੁਰਮੁਖ ਰਾਵ ਤਰਾਵੇ, ਗੌੜੀ ਗੁਆਰੇਰੀ ਮਹੱਲਾ ਚੌਥਾ। ਹਰ ਆਪੇ ਜੋਗੀ ਡੰਡਾ ਧਾਰੀ, ਹਰ ਆਪੇ ਰੱਬ ਰਹਿਆ ਬਨਵਾਰੀ, ਹਰ ਆਪੇ ਤਪ ਤਾਪੇ ਲਾਏ ਤਾਰੀ, ਐਸਾ ਮੇਰਾ ਰਾਮ ਰਹਿਆ ਭਰਪੂਰ, ਨਿਕਟ ਬਸੇ ਨਾਹੀ ਹਰ ਦੂਰ ਰਹਾਓ। ਹਰ ਆਪੇ ਸ਼ਬਦ ਸੁਰਤ ਤੋਂ ਨਾਪੇ, ਹਰ ਆਪੇ ਵੇਖੇ ਬਿਖਸੇ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ, ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪ ਪਿਆਵਣ ਹਾਰਾ, ਹਰ ਆਪੇ ਕਰੇ ਆਪੇ ਨਿਸਤਾਰਾ, ਹਰ ਆਪੇ ਬੇੜੀ ਤੁਲਹਾ ਤਾਰਾ, ਹਰ ਆਪੇ ਗੁਰਮਤੀ ਨਿਸਤਾਰਾ, ਹਰ ਆਪੇ ਨਾਨਕ ਪਾਵੇ ਪਾਰਾ। ਗੌੜੀ ਬਰਾਗਣ ਮਹੱਲਾ ਚੌਥਾ। ਸਾਉ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇ, ਤੈਸੀ ਹਮਲੇ ਹਮ ਨਾਮ ਬਣਾਂਜੋ, ਰੰਗ ਸਿਉ ਜੇ ਆਪ ਦਿਆਲ ਹੋਏ ਦੇ, ਹਮ ਬਣਜਾਰੇ ਰਾਮ ਕੇ ਹਰ ਬਣਜ ਕਰਾਵੇ ਦੇ, ਰਾਸ ਰੇ ਰਹਾਓ। ਲਾਹਾ ਹਰ ਭਗਤ ਤਨ ਖੱਟਿਆ, ਹਰ ਸੱਚੇ ਸਾ ਮਨ ਪਾਇਆ, ਹਰ ਜਪ ਹਰ ਵਖਰ ਲੱਦਿਆ, ਜਮ ਜਗਾਤੀ ਨੇੜ ਨਾ ਆਇਆ, ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ, ਉਹ ਜਿਹੇ ਬਣਜ ਹਾ ਲਾਇਆ ਫਲ ਤੇਹਾ ਤਿੰਨ ਪਾਇਆ, ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ, ਜਨ ਲਾਲ ਨਾਨਕ ਸਾ ਹਰ ਸੇਵਿਆ ਫਿਰ ਲੇਖਾ ਮੂੜ ਨਾ ਲਈ। ਗੌੜੀ ਬਰਾਗਣ ਮਹੱਲਾ ਚੌਥਾ। ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ, ਤਿਉਂ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ, ਮੇਰੇ ਰਾਮ ਮੈਂ ਮੂਰਖਾ ਰਾਖ ਮੇਰੇ ਗੁਸਾਈਆਂ, ਜਿਨ ਕੀ ਉਪਮਾ ਤੁਝੇ ਵਡਿਆਈਆਂ ਰਹਾਓ। ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ, ਸਭ ਰਸ ਮਿੱਠੇ ਮੁੱਖ ਲੱਗੇ ਜਾਂ ਹਰ ਗੁਣ ਗਾਵੇ, ਹਰ ਜਨ ਪਰਿਵਾਰ ਸਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੇ, ਜੋ ਕੁਛ ਕੀਆ ਸੋ ਹਰ ਕੀਆਂ ਹਰ ਕੀ ਵਡਿਆਈ, ਹਰ ਜੀ ਜੰਤ ਹੀ ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ ਹਰ ਭਗਤ ਭੰਡਾ ਲਹਾਂਦਾ ਆਪੇ ਵਰਤਾਈ, ਲਾਲਾ ਹਾਟ ਬਿਹਾਜਿਆ ਕਿਆ ਤਿਸ ਚੁਤਰਾਈ, ਜੋ ਰਾਜ ਬਹਾਲੇ ਤਾਂ ਹਰ ਗੁਲਾਮ ਘਾ ਸੀ, ਕਿਉਂ ਹਰ ਨਾਮ ਕਢਾਈ, ਜਾਂ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ। ਗੌੜੀ ਗੁਆਰੇਰੀ ਮਹੱਲਾ ਚੌਥਾ। ਕਿਰਸਾਣੀ ਕਿਰਸਾਨ ਕਰੇ, ਲੋਚੇ ਜੀਓ ਲਾਏ, ਹਲ ਜੋਤੇ ਉੱਦਮ ਕਰੇ, ਮੇਰਾ ਪੁੱਤ ਧੀ ਖਾਏ, ਤਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀਜੇ ਮੇਰੇ ਨਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ, ਧਨ ਖੱਟੇ ਆਸਾਂ ਕਰੇ ਮਾਇਆ ਮੋਹ ਵਧਾਵੇ, ਤਿਉਂ ਹਰ ਜਨ ਹਰ ਹਰ ਬੋਲਦਾ ਹਰ ਬੋਲ ਸੁੱਖ ਪਾਵੇ, ਬਿਖ ਸਾਂਚੇ ਹਟਵਾਣੀਆਂ ਬੈ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠਕਾ ਝੂਠੇ ਲਪਟਾਏ, ਤਿਉਂ ਹਰ ਜਨ ਹਰ ਧਨ ਸਾਂਚਿਆ ਹਰ ਖਰਚ ਲੈ ਜਾਏ, ਮਾਇਆ ਮੋਹ ਕਟੰਬ ਹੈ ਪਾਏ ਦੂਜੇ ਪਾਸ, ਗੁਰਮਤੀ ਸੋ ਜੰਤਰੇ ਜੋ ਦਾਸਨ ਦਾਸ, ਜਾਂ ਨਾਨਕ ਨਾਮ ਤੇ ਆਇਆ ਗੁਰਮੁਖ ਪ੍ਰਗਾਸ। ਗੌੜੀ ਬਰਾਗਣ ਮਹੱਲਾ ਚੌਥਾ। ਨਿਤ ਦਿਨਸ ਲਾ ਰਾਤ ਲਾਲਚ ਕਰੇ ਭਰਮੇ ਭਰਮਾਇਆ, ਬੇਗਾਰ ਫਿਰੇ ਬੇਗਾਰੀਆ ਸਿਰ ਭਾਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ, ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ, ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਓ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ, ਅਰਥ ਸਭ ਮਾਇਆ ਕਹਿ ਬੰਧਨ ਕੇ ਡਾਂ ਲੈ ਕੇ ਨਰਪਤ ਮਰ ਜਾਇਆ, ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ, ਨੈ ਸੌਦਾ ਸੂਦ ਕੀਚੇ ਬਹੁ ਭਾਤ ਕਰ ਮਾਇਆ ਕੈ ਤਾਈ, ਜਾਂ ਲਾਹਾ ਦੇ ਤਾਂ ਸੁਖ ਮੰਨੇ ਤੋਟੇ ਮਰ ਜਾਈ, ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ, ਜਿਤਨੀ ਭੂਖ ਅੰਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੇ, ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ, ਜੇ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ। ਗੌੜੀ ਬਰਾਗਣ ਮਹੱਲਾ ਚੌਥਾ। ਹਮਰੇ ਮਨ ਚਿੱਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ, ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿੱਤ ਹਰ ਬਹੁਤ ਪਿਆਰਾ, ਹੋ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ, ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦੁਆਰ, ਮਤ ਨਿਰਗੁਣ ਹਮ

ਮੈਲੇ ਕਬਹੂ ਨਾ ਆਪਣੀ ਕਿਰਪਾ ਧਾਰ ਰਹਾਓ। ਹਮਰੇ ਆਪ ਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੇ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲਏ ਹਰ ਪਾਵੇ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛੁਡਾਵੇ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੋ ਤਮ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਵ ਮੇਰਾ ਸਖਾ ਸਿਖਾਈ। ਜੋ ਹਮਰੀ ਬੈਦ ਹੋਤੀ ਮੇਰੇ ਸਤਿਗੁਰਾ, ਸਾ ਬੈਦ ਤੁਮ ਹਰ ਜਾਣੋ ਆਪੇ। ਹਮ ਰਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਏ ਚੁੱਕੇ ਸਭ ਸੋਗ ਸੰਤਾਪੇ। ਗੌੜੀ ਬਰਾਗਣ ਮਹੱਲਾ ਚੌਥਾ। ਕੰਚਨ ਨਾਰੀ ਮੈਂ ਜਿਉ ਲਭਤ ਹੈ, ਮੋਹ ਮੀਠਾ ਮਾਇਆ। ਘਰ ਮੰਦਰ ਘੋੜੇ ਖੁਸ਼ੀ ਮਨ ਆਨ ਰਸ ਲਾਇਆ, ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ, ਕਰ ਕਿਰਪਾ ਬਖਸ਼ ਆਪ ਗੁਣ ਸਭ ਮੇਰੇ ਰਹਾਓ। ਕੁਛ ਰੂਪ ਨਹੀਂ, ਕੁਛ ਜਾਤ ਨਹੀਂ, ਕੁਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲੋ ਗੁਣ ਬਿਹੂਨ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ, ਸਭ ਜੀਉ ਪਿੰਡ ਮੁੱਖ, ਨੱਕ ਦੀਆ ਬਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਪੁਗਾਣੀ। ਜਿਨ ਦੀਏ ਸੋ ਚੇਤਨਾ ਆਵਈ, ਪਸ਼ੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ। ਹਮ ਜੰਤ ਵਿਚਾਰੇ ਕਿਆ ਕਰੋ, ਸਭ ਖੇਲ ਤੁਮ ਸਵਾਮੀ, ਜਾਂ ਨਾਨਕ ਹਾਟ ਬਿਹਾਜਿਆ ਹਰ ਗੁਲਮ ਗੁਲਾਮੀ। ਗੌੜੀ ਬਰਾਗਣ ਮਹੱਲਾ ਚੌਥਾ। ਜਿਉ ਜਨਨੀ ਸੁੱਤ ਜਨ ਪਾਲਤੀ, ਰਾਖੇ ਨਜ਼ਰ ਮਜ਼ਾਰ, ਅੰਤਰ ਬਾਹਰ ਬਾਹਰ ਮੁਖ ਦੇ ਗਰਾਸ, ਖਿਨ ਖਿਨ ਪੋਚਾਰ। ਤਿਉ ਸਤਿਗੁਰ ਗੁਰਸਿੱਖ ਰਾਖਦਾ ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕਿਹਾ ਐਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਨ ਹਰ ਉਪਦੇਸ਼ ਦੀਏ ਕੀਏ ਸਿਆਣੇ ਰਹਾਓ। ਜੈਸੀ ਗਗਨ ਫਰੰਤ ਤੀ, ਊਟ ਦੀ ਕੱਪੜੇ ਵਾਗੇ ਵਾਲੀ, ਉਹ ਰਾਖੇ ਚੀਤ ਪਿੱਛੇ ਵਿੱਚ ਬਚਰੇ ਨਿਤ ਹਿਰਦੇ ਸਾਰ ਸੰਭਾਲੀ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੇ ਜੀ ਨਾਲੀ, ਜੈਸੇ ਕਾਤੀ ਤੀਸ ਬਤੀਤ ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕੇ, ਕਛ ਹਾਥ ਹੈ ਸਭ ਬਸਗਤ ਹੈ ਹਰ ਕੇਰੀ। ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ, ਹਰ ਰਾਖੇ ਪੈ ਜਨ ਕੇਰੀ। ਭਾਈ ਮਤ ਕੋਈ ਜਾਣੋ ਕਿਸੀ ਕੇ, ਕਛ ਹਾਥ ਹੈ ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਤ ਸਾਪ ਸਭ ਹਰ ਕੇ ਬਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਚਿਤ ਨਿਤ ਧਿਆਵੋ, ਜਨ ਨਾਨਕ ਜੋ ਅੰਤੀ ਔਰ ਸਰ ਲੈ ਛੁਡਾਇਆ। ਗੌੜੀ ਬਰਾਗਣ ਮਹੱਲਾ ਚੌਥਾ। ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਮਨ ਕੀ ਦੁਵਿਧਾ ਬੈਂਸ ਜਾਏ, ਹਰ ਪਰਮ ਪਦ ਲਈਏ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੇ, ਹੋਂ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੇ ਰਹਾਓ। ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ, ਇਸ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਹਰ ਭਗਤ ਦਰੜਾਵੇ ਹਰ ਭਗਤ ਸੁਣੇ, ਤੈ ਸਤਿਗੁਰ ਮਿਲੀਏ, ਟੋਟਾ ਮੂਲ ਆਓ ਵੀ ਹਰ ਲਾਭ ਨਿਤ ਦ੍ਰਿੜੀਏ। ਜਿਸ ਕੋ ਹਿਰਦੇ ਵਿਗਾਸ ਹੈ ਭਾਵ ਦੂਜਾ ਨਾਹੀ, ਨਾਨਕ ਦੈਸ ਗੌਰ ਮੈਲ ਉਧਰੇ ਹਰ ਗੁਣ ਗਾ ਵਾਹੀ। ਮਹੱਲਾ ਚੌਥਾ। ਗੌੜੀ ਪੂਰਬੀ। ਹਰ ਦਿਆਲ ਦਇਆ ਭਵ ਕੀਨੀ, ਮੇਰੇ ਮਨ ਤਨ ਮੁੱਖ ਹਰ ਬੋਲੀ, ਗੁਰਮੁਖ ਰੰਗ ਪਿਆਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ। ਆਪਣੇ ਹਰ ਪ੍ਰਭ ਕੀ ਹੋਂ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗ ਸਭ ਗੋਲ ਅਮੋਲੀ ਰਹਾਓ। ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੇ ਦੇਖ ਟੰਡੋਲੀ, ਹਰਾ ਰੂਪ ਸਭ ਜੋ ਸਵਾਈ, ਹਰ ਨਿਕਟ ਬਸੇ ਹਰ ਕੋਲੀ। ਹਰ ਹਰ ਨਿਕਟ ਬਸੇ ਸਭ ਜਗ ਕੇ, ਅਪਰੰਪਰ ਪੁਰਖ ਅਤੋਲੀ, ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵੇਚਿਓ ਗੁਰ ਪੇ ਮੋਲੀ। ਹਰ ਜੀ ਅੰਤਰ ਬਾਹਰ ਸੁਮ ਸਰਣਾਗਤ, ਤੁਮ ਬਡ ਪੁਰਖ ਬਡੋਲੀ, ਜਨ ਨਾਨਕ ਅੰਦਨ ਹਰ ਗੁਣ ਗਾਵੇ, ਮਿਲ ਸਤਿਗੁਰ ਗੁਰ ਬੇ ਚੋਲੀ। ਗੌੜੀ ਪੂਰਬੀ ਮਹੱਲਾ ਚੌਥਾ।
ਜਗ ਜੀਵਨ ਅਪਰੰਪਰ ਸੁਆਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੋਂ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ